ਸੇ ਤਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ, ਵਰਤੈ ਜੀ ਤੂੰ ਆਪੇ ਕਰੇ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭਸੇ ਕਾ ਜਾਣ ਹੋਈ, ਆਸਾ ਮਹਲਾ ਚੌਥਾ। ਤੂੰ ਕਰਤਾ ਸਿਆਰ ਮੈਂਡਾ ਸਾਈ, ਜੋ ਤੋ ਭਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੂੰ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤ੍ਰਿਣਾ ਮ੍ਰਿਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧੇ ਆਪ ਵਿਛੋੜਿਆ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਏ ਸੋਈ ਜਿਨ ਜਾਣੇ, ਹਰ ਗੁਣ ਸਾਧ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ।

ਤੇਰੇ ਗੁਣ ਗਲਿਆ ਰਹਾਉ। ਨਾਹੋਂ ਜਤੀ ਸਤੀ ਨੇ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਵਿਓ ਪਾਚ ਬੇਨਤੀ ਚੌਪਈ। ਹਮਰੀ ਕਰੋ ਹੱਦ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮਕਾਵੋ, ਆਪ ਹਾਨ ਤੇ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਬੈਰਣ ਕੋ ਵਾਸ ਸਿੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾਡ ਕੋਈ ਅਵਰ ਨਾ ਤਿਆਉਂ, ਜੋ ਪਰ ਚਹੋਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਂ ਤੇ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੋ ਜੋ ਕਰਿਓ ਰੱਛਾ।

ਗਲਤ ਦੇ ਤਰਸਬ ਹੂੰ। ਜੇਤੇ ਬਦਨ ਸ੍ਰੇਠ ਸਭ ਤਾਰ, ਆਪੇ ਆਪਣੇ ਬੂਝ ਉਚਾਰ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦਿ ਅਨਿਲ ਅਨਾਦਿ ਅਸੰਭ। ਤਾਕਾ ਮੋੜੋ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ।

0: ਭਇ ਹੋਈ। ਤਰਸ ਪਿਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਤਰਸ ਪਿਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤਸੰਗੀ ਜਨੋ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਧਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ, ਢੇਸੀ ਪਰਿਵਾਰ, ਰਾਣਾ ਪਰਿਵਾਰ ਅਤੇ ਸਿੱਧੂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਪਾਵਨ ਬਾਣੀ ਦੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ।
1: ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਪਸੰਬਰ ਏਕੇ, ਨਾਮ ਜਪਤ ਅਗੰਤ ਅਨੇਕਾ। ਵੇਦ ਪ੍ਰਾਨ ਸਿਮਰ ਸੁਧਾਖਰ ਕਿਨੇ, ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀਏ ਕੇਦਰ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ ਰਾਮ ਰਹਾਉ। ਪ੍ਰਭ ਕੇ ਸਿਮਨ ਗਰਭ ਨ ਵਸੇ, ਪ੍ਰਭ ਕੇ ਸਿਮਨ ਦੁਖ ਜਮ ਨਸੈ। ਪ੍ਰਭ ਕੇ ਸਿਮਨ ਕਾਲ ਪਰ ਹਰੈ, ਪ੍ਰਭ ਕੇ ਸਿਮਨ ਦੁਸ਼ਮਣ ਟਰੈ। ਪ੍ਰਭ ਸਿਮਨ ਕਛ ਵਿਘਨ ਨ ਲਾਗੇ, ਪ੍ਰਭ ਕੇ ਸਿਮਨ ਆਨੰਦ ਜਾਗੈ। ਪ੍ਰਭ ਕੇ ਸਿਮਨ ਭਉ ਨਾ ਵਿਆਪੇ, ਪ੍ਰਭ ਕੇ ਸਿਮਨ ਗੁਨਾ ਸੰਤਾਪੈ। ਪ੍ਰਭ ਕਾ ਸਿਮਨ ਸਾਧ ਕੇ ਸੰਗ, ਸਭ ਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨੋ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ। ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੇ ਸਿਮਰਨ ਤੀਸ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਭਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤਿਸਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਨਹੀਂ ਜਮਤਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮਹਿ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੈ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ। ਪ੍ਰਭ ਕੇ ਸਿਮਰਨ ਨੇਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਪ੍ਰਭ ਕੇ ਸਿਮਰਨ ਅਨੁਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀ ਚੌਂਗੜ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਬਿਧਾਇਆ, ਨਾਨਕ ਗੁਰਮੁਖ ਹਰ ਸਿਮਰਨ ਧਿਨ ਪਾਇਆ। ਆ ਸਲੋਕ ਦੀਨ ਦਰ ਦੁਖ ਪੰਜਨਾ, ਕੜ ਕੜ ਨਾਥ ਨਾਥ, ਸਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਧ ਅਸ਼ਟਪਦੀ, ਜੇ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੇ ਮਹਾਂ ਭਿਆਨ ਦੂਤ ਜਮ ਦਰ ਲੈ, ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ। ਜੇ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਭਾਵ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੈ ਮਨ ਕਮਾਇਆ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪਤ ਕਾਵੇ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਰ ਸੁਹੇਲਾ ਐਸਾ ਨਾਮ ਮਨ ਸਦਾ ਤੇ ਆਈਏ ਨਾਨਕ ਗੁਰੂ ਪਰਮ ਗਤ ਪਾਈਏ ਸ਼ੂਰਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਭਾਰ ਪਰਾਹੀ ਅਨਕ ਵਿਘਨ ਜਾਏ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮਹਿਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਭਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਊਆ ਸੰਗ ਤੋਸਾ ਜੇ ਪੈਂਡੇ ਮਹਾਂਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝੀ ਆਕਰ ਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸਦਨ ਦਿਨ ਰਾਤ ਹਰ ਹਰ ਔਖਦ ਸਾਧ ਕੁਮਾਤ ਹਰ ਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੇਕੈ ਨਾਨਕ ਜਨ ਕੇ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਭਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹਿ ਨਾਹੀਂ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕਹਿ ਓੜ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਸਰਾ ਤੇ ਸੁਨ ਸਮਾਲ ਨਾਮ ਰਸ ਮਾਤੇ ਆਠ ਪ੍ਰਹ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤੇ ਤਰੈ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰ ਦੁਖ ਲਤਾ ਨਾਮ ਕਿਵੇਂ ਮਾ ਸੰਤ ਰਿਦ ਵਸੇ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵੜ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਵਦੀ ਜਾਪ ਤਾਪ ਗਿਆਨ ਜਾਪ ਤਾਪ ਗਿਆਨ ਸਭ ਧਿਆਨ ਖੜ ਸਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਸਿਮ ਫਿਰੇ ਚਿਰ ਜੀਵੇ ਮਹਾਂ ਉਦਾਸ ਪੀਸਰ ਸੀਵੇ ਅਗਨਮੈ ਹੋਮਤ ਪ੍ਰਾਨ ਕਨਕ ਅਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਰਗ ਸੰਜਮ ਅਤ ਸਾਧਨ ਨਿਮ ਖੋ ਨਿਮ ਕਰ ਸਰੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸਮ ਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗੁਰ ਗੁਮਾਨ ਨ ਮਨ ਤੇ ਉੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਹੂੰ ਨਾ ਵਿਖਿਆ ਟਰੇ ਜਲ ਤੋ ਹੋਵੇ ਬਹੁਤੇ ਅਨੀ ਸੁਧ ਕਹਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਂ ਊਚ ਨਾਨਕ ਨਾਮ ਉਧਰੇ ਪਤ ਬਹੁ ਮੂਚ ਬਹੁਤ ਸਿਆਣ ਜਮ ਕਾਪੋ ਵਿਆਪੈ ਅਣਕ ਜਦਨ ਘਰ ਤਿਸਨਾ ਤ੍ਰਾਪੈ ਭੇਖ ਅਨੇਕ ਅਗਰ ਨਹੀਂ ਬੂਝੇ ਕੋਟ ਉਪਾਉ ਦਰਗਾਹ ਨਹੀਂ ਸੀਜੈ ਛੂਟ ਸੁਨਾਹੀ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ ਔਰ ਕਰਤੂ ਸਗਲੀ ਜਮਡਾਨੇ ਗੋਬਿੰਦ ਭਜਨ ਮੇ ਤਿਨ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੇ ਸ਼ੋਰ ਹੈ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਗੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਉਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਦਿਨ ਕਰ ਕਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਰ ਸਾਜਨਾ ਸੁਖ ਦੁੱਖ ਜਨ ਸਮਦ ਸਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨ ਥਾਵੇਂ ਕੋ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗੱਲ ਮੈਂ ਜਾਣੂ ਆਪੇ ਆਪਣ ਸੰਗਾ ਪ੍ਰਭਰਾ ਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਐਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੇ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਿਸਟਾਨੀ ਜੰਤੂ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿੰਜਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋਗਨ ਭੋਜਨ ਸੁਖ ਸੂਦ ਬਿਰਧ ਭਇਆ ਉੱਪਰ ਸਾਖ ਸਹਿਨ ਮੁਖ ਭਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉੱਪਰ ਸੁਖ ਵਸੇ ਸੁੱਤ ਪ੍ਰਾਤ ਮਹੀਤ ਬੰਤਾ ਸੰਗ ਹੱਸਾ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਨ ਪਾਵਗੇ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਰਸਾ ਦੀਨੇ ਹਸ ਭਾਵ ਕਰ ਨੇਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੁੱਖ ਮੁੜ ਅੰਧ ਵਿਆਪੇ ਨਾਨਕਾਲ ਲੇ ਉਪਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤੇ ਸਿਉ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਵਨਿਤ ਪਾਵੇ ਤਾ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਦ ਸਦਾ ਹਜ਼ੂਰੇ ਤਾ ਕੋ ਅੰਧਾ ਜਾਣ ਤਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਇਹੋ ਭੂਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾ ਛੋੜ ਝੂਠ ਸੰਗ ਮਚਾ ਜੋ ਸ਼ਰਨਾ ਸੋ ਅਸਥਿਰ ਕਰਮਾਨੇ ਜੋ ਹੋਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪੋ ਤਾਰੇ ਧੋਏ ਗਰ ਤੋ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮੈਂ ਪਸਤ ਬਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਜ ਕਰੇ ਛਿਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਭਾਵ ਨਾਨਕ ਤੇ ਜਨ ਸਹਿ ਸਮਾਤ ਸੁਣੇ ਅੰਧਾ ਕੈਸੇ ਮਾਰਗ ਪਾਵੇ ਕਰ ਗਹਿ ਲਿਓ ਓਰ ਨਿਭਾਵੈ ਕਹਾਂ ਬੁਝਾਰ ਤੋਂ ਬੂਝੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਯਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਗਨ ਚੀਤ ਜੋ ਵਿਰਾਈ ਤਾ ਸਿਉ ਪ੍ਰੀਤ ਬਲਵਾ ਕੇ ਅਗਰੇ ਪੀਤਰ ਬਸੇ ਅਨਕੇਲ ਮਾਇਆ ਰੰਗ ਰਸੇ ਦਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤੁਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੋਂ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਦ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਾ ਆਨ ਸੁਆਏ ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਸ਼ੇ ਪਾਵੇ ਏਕ ਬਸ ਕਾਰਨ ਬਖੋੜ ਗਵਾਵੈ ਏਕ ਵੀ ਨਾ ਦੇ ਦਸ ਵੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਡਾਕਰ ਸਿਓ ਨਾਹੀ ਚਾਰਾ ਤਾ ਕੋ ਕੀਜੇ ਸਰ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਹੂ ਮਨ ਉੱਠਾ ਜੇ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਅਗੰਤ ਸ਼ਾਹ ਆਪਣੀ ਦੇ ਰਾਤ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕਛ ਬਾਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਗੋਵੇ ਪਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤੀ ਆਗੇ ਰੱਖੇ ਪ੍ਰਭ ਕੀ ਆਗਿਆ ਮਾਨੈ ਮਾਥੇ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਨੇ ਬਿਰਖ ਗਿਛਾਇਆ ਸਿਓ ਰੰਗ ਲਾਵੈ ਉਹ ਬਿਨ ਸੇ ਉਹ ਮਨ ਪਛਤਾਵੈ ਜੋ ਦਿਸ਼ੇ ਸੋ ਚਾਲਣ ਹਾਰ ਲਪਟ ਰਹੇ ਹੋ ਤੈ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਵ ਲਹਿ ਲਾਈ ਮਿਥਿਆ ਧਨ ਧਨ ਕੁਟੰਬ ਸਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਹਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵਸਤਰਾ ਮਿਥਿਆ ਰੰਗ ਰੰਗ ਪਾਇਆ ਪੇਖ ਹਸਤਾ ਮਿਥਿਆ ਤੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਧਰਮ ਕੋ ਹਿਰੇ ਮਿਥਿਆ ਨੇਤਰ ਪੇਖਤ ਪਾਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੇ ਮਿਥਿਆ ਮਨ ਪਰ ਲੋਭ ਲਭਾਵੇ ਮਿਥਿਆ ਤਨ ਨਹੀਂ ਪਰ ਵਿਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਬਰ ਦੇਹ ਨਾਨਕ ਹਰਿ ਹਰਿ ਨਾਮ ਲਏ ਬਿਰਤੀ ਸਾਗਤ ਕੀ ਹਰ ਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਧਾ ਨਾਮ ਬਿਨਾ ਤਨ ਅੰਨ ਮੁਖ ਆਵਤ ਆ ਕੇ ਦੁਰਗੰਧ ਬਿਨ ਸਿਮਰ ਦਿਨ ਰਹਿਣ ਬਿਰਸਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਰਸੇ ਸਭ ਕਾਮ ਜੋ ਕਿਰਪਨ ਕੇ ਨਿਰਾਲ ਹਦਾਮ ਤਨ ਤਨ ਤੇ ਜਨ ਜੇਕਰ ਵਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਰਹਿਤ ਅਵਰ ਕਛ ਅਵਰ ਕਮਾਵਤ ਮਨ ਨੇ ਪ੍ਰੀਤ ਮੁਖੋ ਗਨ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਪੇਕ ਨ ਗਾਊ ਪੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਧਰੇ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪੈ ਮਨ ਹੈ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਪ ਸਨ ਸਗਲ ਤੇ ਰਹਿ ਸਭ ਕਹਿ ਜਾਣੇ ਆਤਮ ਕੀ ਰਹਿ ਜਿਸ ਭਾਵੇ ਜਿਸ ਲੈ ਲੜ ਲਾਏ ਥਾਨ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਬਰੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗਤ ਤਨ ਲਾਵੇ ਤਿਸ ਕੋ ਸਿਨ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਚਾਹੇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਰਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਰ ਪਟੰਬਰ ਹੰਡਾਵੇ ਤਿਸੇ ਤਿਆਗ ਕਦ ਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਆਠ ਪੈਰ ਤਾਗਾ ਜਸ ਗਵੀ ਜਾਏ ਜੇ ਪ੍ਰਸਾਦ ਤੂੰ ਸਭ ਕੋ ਮਨ ਹੈ ਮੁਖਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ ਨਾਨਕ ਪਾ ਸੇਤੀ ਕਰ ਜਾਵੇ ਜੇ ਪ੍ਰਸਾਦ ਹੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਰਵਲਾ ਰਹੇ ਮਨ ਸੁਖ ਪਾਵੇ ਹਰ ਹਰ ਜਸ ਗਾਇਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੈ ਮਨ ਸਰਣੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਜ ਦੁਰਲਭੇ ਨਾਨਕ ਤਾਕੀ ਭਗਤ ਕਰਾਏ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਅਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਧ ਬਣਾਈ ਊਠਸ ਬੈਠ ਸਾ ਤਿਸੇ ਤੇ ਆਈ ਤਿਸੇ ਤੇ ਆਏ ਜੋ ਇੱਕ ਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਘੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਘਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਜੇ ਮਨ ਮੂਰਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਪਾਵੇਂ ਸਾਜ ਜੇ ਮਨ ਮੇਰੇ ਤੂੰ ਤਾਂ ਸਿਉ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦੇ ਆਤਮਾ ਉੱਤਮ ਹੋਏ ਸਰਨਦਾਨ ਪ੍ਰਭ ਤੇਰੀ ਮਾਇਆ ਆਪੂ ਕਛੂਨ ਕਿਨੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉੱਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਫਰਾਨੀ ਨਾਨਕ ਸਾਧ ਕੇ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲ ਹੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰਹਿਣ ਸਾਧਕ ਸੰਗ ਮਨੋਹਰ ਬਹਿਣ ਸਾਧਕ ਸੰਗ ਨ ਕਦੂੰ ਧਾਵੈ ਸਾਧ ਸੰਗ ਅਸਥਿਰ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਪੁਨੀਤ ਸਾਧ ਸੰਗ ਕਿਸ ਜੋਨੀ ਬੈਲ ਸਾਧਕ ਸੰਗ ਨਵੀਂਗਾ ਪਹਿਲ ਸਾਧਕ ਸੰਗ ਨਹੀਂ ਕੋ ਮੰਦਾ ਸਤਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਉਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਤਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਜਾਜ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੇ ਸਭ ਧਰਮ ਸਾਧਕ ਸੰਗ ਕੇਵਲ ਭਾਰ ਬ੍ਰਹਮ ਸਾਧਕ ਸੰਗ ਪੈ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੈ ਸਤਸੰਗ ਪਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੇ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੈ ਸਾਧਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋ ਬਾਸੁਰ ਦੇਵਾ ਸਾਧੂ ਕੇ ਸੰਗ ਪਾਪ ਫਲਾਇਨ ਸਾਧਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਬਲ ਜਨਮ ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਰਦ ਹੋਤ ਨਿਹਾਲ ਸਾਧਕ ਸੰਗ ਕਲੂਖਦ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਉਂ ਸਹੇਲਾ ਸਾਧਸੰਗ ਬਿਸ਼ਰਤ ਹਰ ਮੇਲਾ ਜੋ ਇੱਛੇ ਸੋਈ ਬਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਬਿਸਰੈ ਸਾਧਸੰਗ ਸਰ ਭਰ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਘੜ ਘੜ ਡੀਠਾ ਸਾਧਸੰਗ ਸਾਧਸੰਗ ਪੈ ਆਗਿਆਕਾਰੀ ਸਾਧਸੰਗ ਹਰ ਪਹੀ ਅਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਿਟੇ ਸੰਜੋਗ ਸਾਧਕੀ ਮਹਿਮਾ ਵੇਦ ਨ ਜਾਣੇ ਜੇ ਤਸਨ ਤੇ ਤਬ ਖਿਆਨੇ ਸਾਧਕੀ ਉਮਾ ਤੇ ਗੁਣ ਤੇ ਦੂਰ ਸਾਧਕੀ ਉਮਾ ਰੇ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਊਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੇ ਏ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੇ ਦਿਸ਼ ਸਮਾਨ ਜੈਸੇ ਰਾਰ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੇ ਧੀਰ ਜੇਕ ਜੋਮ ਸਦਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉਂ ਪਾਵਕ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰੇ ਉਪਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਦਰ ਸਮਾਨ ਬ੍ਰਹਮ ਗਿਆਨੀ ਕੇ ਨਾਹੀਂ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮੁੰਦਰ ਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

0: ਕੇ ਨਾ ਹੀ ਤੰਦਾ ਬ੍ਰਹਮ ਗਿਆਨੀ ਦੇ ਤਾਪ ਤੋਂ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕੇ ਬਦੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਹੈਦਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਵੇਤਾ ਬ੍ਰਹਮ ਗਿਆਨੀ ਏਕ ਸੰਹੇਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਗੁਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਸਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭੀ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸ਼ਲੋਕ ਉਤਾਰੇ ਜੋ ਅੰਤਰਨਾਮ ਸਰਬ ਮੈਂ ਭੇਖੇ ਭਗਵਾਨ ਨਿਮਖ ਨਿਮ ਠਾਕਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਸ਼ਬਦੀ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਤਰ ਰੂਪ ਨ ਭੇਖੇ ਨੇਤਰ ਸਾਧ ਕੀ ਟਹਿਰ ਸੰ ਸੰਘੇਤ ਕਰਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਤ ਨ ਮਨ ਤੇ ਟਰੈ ਇੰਦਰੀ ਜਿੱਤ ਪੰਜ ਧੋਗ ਤੇ ਰਹਿ ਨਾਨਕ ਕੋਟ ਮਧੇ ਕੋ ਐਸਾ ਪਰਸ ਵੈਸਨ ਸੋ ਜਿਸ ਉੱਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਪੈਨ ਕਰਮ ਕਰਤ ਹੋਵੇ ਨੇਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੀ ਬਾਸ਼ਾ ਕੇਵਲ ਭਗਤ ਕੀਰਤਨ ਸੰਗਰਾਚਾ ਮਨ ਦਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਜਿਹੜੇ ਅਵਰਾ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਦੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਕੋਵੇ ਤਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਹਿਰ ਕਰੇ ਨਿਤਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਜਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕਪਾਵੇ ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਦਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਜੋ ਨ ਆਵੇ ਬੇਦ ਪ੍ਰਣ ਸਿਮਤ ਬੂਝੇ ਮੂਲ ਸੁਖ ਮੈਂ ਜਾਣੇ ਅਸਤੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਦਨ ਕੋਏ ਕਰ ਕਿਰਪਾ ਅੰਤਰ ਉਰਤਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਸ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਦਿਸ ਨਜ਼ਰੀ ਆਇਆ ਦਾਸ ਦਸੰਦਨ ਭਜਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਾਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸੋਗ ਸਦਾ ਅਨੰਤ ਨਹੀਂ ਬਿਯੋਗ ਤੈਸਾ ਸਵੰਤ ਸੀ ਉਸ ਮਾਟੀ ਤੈਸਾ ਅੰਮ੍ਰਿਤ ਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ जजित कर राखे तैसा दिन नाव आपे करन करा वन जोग प्रभ पावे सोही बन होग पसरो आप होए न अंतरंग लखे न जाहे पार ब्रह्म के रंग जैसी मध्य तैसा प्रगास पार ब्रह्म करता अविनाश सदा सदा सदा दयाल सिमर सिमर नानक पै निहाल श्लोक उस्तत करे अनेक जन अंत न पारावार नानक रचना प्रभ रची बहुविध अनक प्रकार अष्टपदी कई कोट होए पुजारी कई कोट आचार बिहारी कई कोट पै तीर्थवासी कई कोट बन प्रमय उदासी कई कोट वेद के स्रोते कई कोट तपीसर होते कई कोट आत्म ध्यान तार है कई कोट कब का विचार है कई कोट नवतन नाम ते आवै नानक करते का अंत न पावै कई कोट पै अभिमानी कई कोट अंध ज्ञानी कई कोट किरपन कठोर कई कोट अपेगा तम निकोर कई कोट पर धर्म को हिर है कई कोट पर दुख न कर है कई कोट माया श्रम माए कई कोट परदेश परमाए जिज दलावो तित लगना नानक करते की जाने करता रचना कई कोट सजती जोगी कई कोट राजे रस पोगी कई कोट पंखी सर्प अपाए कई कोट पाथर बिरख न बजाए कई कोट पवन पानी बेसंतर कई कोट देश भूमंडल कई कोट सस्यर सूर निखतर कई कोट देव दानव इंद्र सिर शतर सगल समगरी अपने सुतारे नानक जिस जिस भावे तिस तिस निस्तार है कई कोट राज तामन साधक कई कोट भेद प्राण सिमरत हर शास्त्र कई कोट की हरदन समुंद कई कोट नाना प्रकार जंत कई कोट किए चिर जीवे कई कोट गिरी मेहर स्वर्ण थीवे कई कोट जकिन प्रसाद कई कोट भूत प्रे सुकर मृगाज सब ते नेरे सब हुंते दूर नानक आप लिप्त रहा भरपूर कई कोट पाताल के वासी कई कोट नरक स्वर्ग निवासी कई कोट जन्म जीवे मरै कई कोट बोझो नी फिरै कई कोट बैठ रही खाए कई कोट काले थक पाए कई कोट किए तनवंत कई कोट माया में चिंत जय जय पाणा तै तै राख नानक सब के प्रभ कै हाथ है कई कोट पै बैरागी राम नाम संग तिन लिवलागी कई कोट प्रभ को खोजनते आत्म में पर पार ब्रह्म लहनते कई कोट दर्शन प्रभ्यास तिन को मिलियो प्रभ अविनाश कई कोट मांगे सत्संग पार ब्रह्म तिन लागा रंग जिनको होए आप सो प्रसन्न नानक ते जन सदा धन धन कई कोट खाणी अरखंड कई कोट आकाश ब्रह्मांड कई कोट होए अवतार कई युग कीनो विस्तार कई बार पसरे उपासार सदा सदा एक एक अंकार कई कोट कीने बहुपात प्रभ ते हो प्रभमय समात ताका अंत न जाने कोय आपे आप नानक प्रभ सोए कई कोट पार ब्रह्म के दास तिन होवत आदम प्रगास कई कोट तत् के बेते सदा निहारे को नेतरे कई कोट नाम रस पीवे अमर पै सर सद ही जीवे कई कोट नाम गुण गाव है आत्म रस सुख सहि समावे अपने जन को साथ साथ समारे नानक ओए परमेश्वर के प्यारे श्लोक करण करण प्रभ एक है दूसर नाही कोए नानक तिस बलहारण जल थल मई अल सोए अष्टपदी करण करावन करने जोग जोत सुपावे सोई होग किन में थापो था पनहारा अंत नहीं किश पारा वारा हुक्म धार अतार रहावै हुक्म उपजे हुक्म समावै हुक्म ऊच नीच व्यवहार हुक्म अनक रंग प्रकार कर कर देखे अपनी वड्याई नानक सब में रिया समाई प्रपावै मानो गत पावै प्रपावै ता पाथर त्रावै प्रपावै बिन बिन सास ते राखै प्रपावै ता हर गुण पाखै
1: प्रपावै ता पाथर सुधारै आप करे अपन विचार दोहां सुरियां का आप स्वामी खेले बिकसै अंतर जामी जो पावै सो कार करावै नानक दृष्टि अवरना आवै कह मानुख ते क्या हुए आवै जो तिस पावा सोई करावा इसका हाथ हुए तो सब किश ले जो तिस पावा सोई करे ਅਣਜਾਣਤ ਭਿਖਿਆ ਮੈਂ ਰਚੇ ਜੇ ਜਾਣਤ ਆਪਣ ਆਪ ਬਚੈ ਪਰ ਮੈਂ ਭੂਲਾ ਦਸ ਦਸਤਾਵਾ ਨਿਮਖ ਮਾਹ ਚਾਰ ਕੁੰਟ ਫੇਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਸ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮੈਂ ਬੱਸਾ ਕਬਹੂ ਸੋਗ ਹਰਖ ਰੰਗ ਹੱਸਾ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬਾ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਵੱਡ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹਾਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹਾ ਗੁਰ ਪ੍ਰਸਾਦ ਨਾਨਕ ਸਚ ਕਹਾ ਕਬਹੂ ਹੋਏ ਪੰਡਤ ਕਰੈ ਬਖਿਆਨ ਕਬਹੂ ਮੌਣ ਧਾਰੀ ਲਾਵੈ ਧਿਆਨ ਕਬਹੂ ਤੱਟ ਤੀਰਥ ਇਸ਼ਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਣਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾ ਸੰਗਤ ਇਹ ਪਾਵੈ ਉਸ ਅਸਥਾਨ ਤੇ ਬੌਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਰ ਬ੍ਰਹਮ ਕੈ ਸੰਗ

ਕਰਮਵੰਤ ਕਹਾਵਾ, ਜਨਮ ਮਰੈ ਭਉ ਜੋਨ ਪਰਮਾਵਾ, ਤਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਿਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਹਿ ਸੰਗ ਨ ਜਾਵੈ, ਬਹੁ ਲਸ਼ਕਰ ਮਾਨ ਖੂਪਰ ਕਰੇ ਆਸ, ਪਾਲ ਪੀਤਰ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਾਨੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੈ ਨਾ ਬਦਾ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਾ ਪ੍ਰਵਾਨ, ਕੋਟ ਕਰਮ ਕਰੈ ਹਉ ਤਾਰੇ, ਸ਼੍ਰਮ ਪਾਵਾ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦ੍ਰਵਹ, ਹਰ ਦਰਗਹ ਕਹੋ ਕੈਸੇ ਗਵਹ, ਆਪਸ ਕਹੋ ਜੋ ਭਲਾ ਕਹਾਵਹ, ਤਿਸੈ ਭਲਾਈ ਨਿਕਟ ਨਾ ਆਵਹ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕਿ ਨਿਰਮਲ ਸੋਏ, ਜਬ ਲਗ ਜਾਨਾ ਮੁਝ ਤੇ ਕਾਸ਼ ਹੋਏ, ਤਬ ਇਸ ਕਹੋ ਸੁਖ ਨਾ ਹੀ ਕੋਏ, ਜਬ ਇਹ ਜਾਨਾ ਮੈਂ ਕਛ ਕਰਤਾ, ਤਾਬ ਲਗ ਗਰਭ ਜੁਨ ਮੈਂ ਫਿਰਤਾ, ਜਬ ਧਾਰਾ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਾਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਤੂਟ, ਗੁਰਪ੍ਰਸਾਦ ਨਾਨਕ ਹਉ ਛੂਟ, ਸਹਿਸ ਖੱਟੇ ਲਖ ਕਉ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਣਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵਾ ਖਾਪ ਖਾਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜ, ਸੁਪਨ ਮਨੋਰਥ ਬ੍ਰਿਥੇ ਸਭ ਕਾਜ, ਨਾਮ ਰੰਗ ਸਰਬ ਸੁਖ ਹੋਏ, ਵੱਡ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨ ਹਾਰ, ਇਸ ਕਾ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣਾ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ, ਬੂਝੈ ਦੇਖੈ ਕਰੈ ਵਿਵੇਕ, ਆਪਹਿ ਏਕ ਆਪਹਿ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸਾ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕੈ ਸ਼ੁਸਕਾ ਉਹ ਕਰਨ ਹਾਰ, ਉਸ ਤੇ ਭਿੰਨ ਕਹੋ ਕਿਛੁ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੇ ਚਲ ਤੇ ਆਪ ਕਰਨ ਹਾਰ, ਕੌਤਕ ਰੰਗ ਅਪਾਰ, ਮਨ ਮਹਿ ਆਪ ਮਨ ਪਨੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿੰਨਾ ਬਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲਾ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰ, ਸੋ ਜਨ ਉਧਰ ਨਹਾਰ, ਸੰਤ ਕੇ ਨਿੰਦਾ ਨਾਨਕਾ, ਬੌਰ ਬੌਰ ਅਵਤਾਰ, ਅਸ਼ਟਪਦੀ ਸੰਤ ਕੈ ਦੂਖਣ ਆਰਜਾ ਕਟਾ, ਸੰਤ ਕੈ ਦੂਖਣ ਜਮ ਤੇ ਨਹੀਂ ਛੁੱਟਾ, ਸੰਤ ਕੈ ਦੂਖਣ ਸੁਖ ਸਭ ਜਾਏ, ਸੰਤ ਕੈ ਦੂਖਣ ਨਰਕ ਮਹਿ ਪਾਏ, ਸੰਤ ਕੈ ਦੂਖਣ ਮਤ ਹੋਏ ਮਲੀਨ, ਸੰਤ ਕੈ ਦੂਖਣ ਸੋਭਾ ਤੇ ਹੀਨ, ਸੰਤ ਕੇ ਹੱਤੇ ਕੋ ਰੱਖੈ ਨਾ ਕੋਇ, ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ,

ਨਾਨਕ ਸੰਸੰਗ ਨਿੰਦਕ ਭੀਤਰ, ਸੰਤ ਕੈ ਦੂਖਣ ਤੇ ਮੁਖ ਪਵਾ, ਸੰਤਨ ਕੈ ਦੂਖਣ ਕਾਗਜੋਂ ਲਵਾ, ਸੰਤਨ ਕੈ ਦੂਖਣ ਸਰਪ ਜੋਣ ਪਾਏ, ਸੰਤ ਕੈ ਦੂਖਣ ਤ੍ਰਿਗਤ ਜੋਣ ਕਿਰਮਾਏ, ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲਾ, ਸੰਤ ਕੈ ਦੂਖਣ ਸਭ ਕੋਸ਼ਲਾ, ਸੰਤ ਕੈ ਦੂਖਣ ਤੇਜ ਸਭ ਜਾਏ, ਸੰਤ ਕੈ ਦੂਖਣ ਨੀਚ ਨੀਚਾਏ, ਸੰਤ ਦੋਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕ ਨ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਆਰਦੀਨ, ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮਹਿ ਦੋਖ, ਨਾਨਕ ਸੰਤ ਭਾਵਾ ਤਾ ਉਸ ਕਾ ਪੀ ਹੋਏ ਮੋਖ, ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੋਖੀ ਕਉ ਡਾਣ ਲੱਗ, ਸੰਤ ਕੇ ਦੋਖੀ ਕਉ ਸਭ ਤਿਆਗ, ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਬਿਕਾਰੀ, ਸੰਤ ਕਾ ਦੋਖੀ ਜਨਮ ਮਰਾ, ਸੰਤ ਕੀ ਦੁੱਖ ਨਾ ਸੁਖ ਤੇ ਟਰਾ, ਸੰਤ ਕੇ ਦੋਖੀ ਕਉ ਨਾਹੀ ਠਾਉ, ਨਾਨਕ ਸੰਤ ਭਾਵੈ ਤਾ ਲੈ ਮਿਲਾਏ, ਸੰਤ ਕਾ ਦੋਖੀ ਅੱਧ ਬੀਚ ਤੇ ਟੂਟਾ, ਸੰਤ ਕਾ ਦੋਖੀ ਕਿਤਾ ਕਾਜ ਨਾ ਪਹੁੰਚਾ, ਸੰਤ ਕੇ ਦੋਖੀ ਕਉ ਉਦਿਆਨ ਪਰਮਹੀਆ, ਸੰਤ ਕਾ ਦੋਖੀ ਉੱਜੜ ਪਾਈਆ, ਸੰਤ ਕਾ ਦੋਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੋਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੋਖੀ ਕਉ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾ ਲੈ ਉਭਾਰ, ਸੰਤ ਕਾ ਦੋਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੋਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਈਂਧਨ ਨਹੀਂ ਤਰਾਪਾ, ਸੰਤ ਕਾ ਦੋਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ, ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕੈਤ, ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਪਾਵੈ ਸੋਈ ਥਿਆ, ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕਾਉ ਦਰਗਹ ਮਿਲੈ ਸਜਾਏ, ਸੰਤ ਕੇ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਏ, ਜੈਸਾ ਪਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਨੈ ਸੱਚਾ ਸੋਏ, ਸਭ ਕੜ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰਹੁ ਦਿਨ ਰਾਤ, ਤਿਸੈ ਧਿਆਵਹੁ ਸਾਸ ਗ੍ਰਾਸ, ਸਭ ਕਛੁ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੋ ਕਿਰਪਾ ਕਰਾ ਤਿਸ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਇ, ਅਸ਼ਟਪਦੀ ਮਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਭਗਵਾਨ, ਜਿਸ ਕਾ ਦੀਆ ਰਹਾ ਅਗਾਏ, ਬਹੁ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖ ਏਕੋ ਆਪ, ਮਾਨੁ ਕਾ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨ ਲਾਗੈ ਕੋਏ, ਉਸਤਤ ਮਨ ਮੈਂ ਕਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ
ਕਰ ਲਿਹ ਜੀਉ, ਨੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚੱਲੋ ਮਾਰਗ ਗੋਬਿੰਦ, ਮਿਟਹ ਪਾਪ ਜਪਿਆ ਹਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ, ਵਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲਾ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ, ਇਤ ਉਤ ਕੀਓ ਸੋਚੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕੈਤ, ਸਰਬ ਰੋਗ ਤਿਉ ਹਰ ਜਨ ਰਹਿਤ, ਅਣਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਥ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਆ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗੈ ਦੂਖ, ਜਿਸ ਕੋ ਹਰ ਪਵ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰੈ, ਜੈਸਾ ਸਾਥ ਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀਝਿਆ, ਗੁਰ ਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛੁ ਜਨਮਾ ਨਾ ਕਿਛੁ ਮਰਾ, ਆਪਣ ਚਲਤ ਆਪ ਹੀ ਕਰਾ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਾਪ, ਅਣਕ ਜੁਗਤ ਰਚ ਥਾਪ ਥਾਪ, ਅਵਿਨਾਸੀ ਨਾ ਹੀ ਕਿਛੁ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਾਪ ਭਏ ਨਿਹਾਲ, ਉਨ ਕੀ ਸੇਵਾ ਸੋਈ ਲਾਗਾ, ਜਿਸਨੋ ਕਿਰਪਾ ਕਰਹ ਵਡ ਪਾਗਾ, ਨਾਮ ਜਪਤ ਪਾਵਹ ਬਿਸਰਾਮ, ਨਾਨਕ ਤਿਨ ਪੁਰਖ ਕਉ ਊਤਮ ਕਰਮਾਨ, ਜੋ ਕਿਛੁ ਕਰਾ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨਾ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨ ਆਏ, ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕਿ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਛੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹਾ, ਪ੍ਰਭ ਕੀ ਜੋਤ ਸਗਲ ਘਟ ਸੋਹਾ, ਤਨਮੰਤਾ ਹੋਏ ਕਿਆ ਕੋ ਗਰਬਾ, ਜਾ ਸਭ ਕਿਛ ਦਿਸ ਕਾ ਦੀਆ ਦਰਬਾ, ਅਤ ਸੂਰਾ ਜੇ ਕੋ ਕਹਾਵਾ, ਪ੍ਰਭ ਕੀ ਕਲਾ ਬਿਨਾ ਕਹਿਤਾਵਾ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਨ ਗਾਵਾਰ, ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ, ਜਿਉ ਮੰਦਰ ਕਉ ਥੰਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨ ਅਸ ਥੰਮਣ, ਜੋ ਪਾਖਾਣ ਨਾਵ ਚੜ੍ਹ ਤਰਾ, ਪ੍ਰਾਣੀ ਗੁਰ ਚਰਨ ਲਗਤ ਨਿਸਤਰਾ,
ਜੋ ਅੰਧਕਾਰ ਦੀਪਕ ਪਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਂਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇ ਵਨਹਾਰ, ਅਵਰ ਤਿਆਗ ਤੁਤ ਸਹ ਚਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹੇ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇ ਤੀ ਕਰ ਜਾਹੇ, ਜਿਸ ਵਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ, ਲਾਦ ਖੇਪ ਸੰਤਾ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹ ਸਭ ਕੋਏ, ਮੁਖ ਊਜਲ ਹਰ ਦਰਗਾ ਸੋਏ, ਇਹ ਵਾਪਾਰ ਵਿਰਲਾ ਵਾਪਾਰ, ਨਾਨਕ ਤਾਂ ਕਹ ਸਦ ਬਲਿਹਾਰ, ਚਰਨ ਸਾਧਕੇ ਤੋਏ ਤੋਏ ਪੀਓ, ਹਰ ਪ੍ਰਸਾਦ ਕਉ ਆਪਣਾ ਜੀਓ, ਸਾਧਕੀ ਤੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਉਟ ਗਹੀ ਸੰਤਹ ਦਰ ਆਇਆ, ਸਰਬ ਸੂਖ ਨਾਨਕ ਤੇਹ ਪਾਇਆ, ਮਿਲਤ ਕਉ ਜੀਵਾਲਨ ਹਾਰ, ਭੂਖੇ ਕਉ ਦੇਵਤ ਅਧਾਰ, ਸਰਬਣ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸ ਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾਨ ਨਿਰਮਲ ਥੀਆ, ਜਾਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵਾ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹ ਲੋਏ, ਜਾਂ ਕੈ ਹਿਰਦਾ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦਾ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨਾ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਿਨਾਸੀ ਪ੍ਰਭ ਮਨਮਹਿ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰਹਿ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨੁਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕਹਿ, ਸਰਬ ਥੋਕ ਸੁਣੀਐ ਕਰ ਤਾਂ ਕਹਿ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਹਿਸਤ ਮੈਂ ਭੋਗੀ, ਤਿਆਹੇ ਤਿਆਹੇ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਨਾ ਪੂਤ, ਸਗਲ ਪਰੋਹੀ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹਿ ਇੱਕ ਰੰਗ, ਨਾਨਾ ਬਿਦ ਕੀਨੋ ਬਿਸਥਾਰ,

0: ਜਨਤ ਆਪੇ ਪਾਈ ਸਭ ਕਾਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵਾ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮਕੇ ਸੰਗ ਉਧਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਕਰ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਨਾ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਨਾ ਕੀਆ ਨਾਨਕ ਜੋਤਿਸ ਪਾਵੈ ਸੋ ਵਰਤੀਆ ਬਿਸਵਣ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਧਰ ਸੰਸਾਰ ਜਨ ਕਾ ਸੇਵਕ ਸੋ ਵੱਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵਾ ਗੁਰ ਪ੍ਰਸਾਦ ਨਾਨਕ ਫਲ ਪਾਵਾ ਇਸ ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਤਹਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਚਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਕਰ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਬਸਤ ਮਾਹਿਲੇ ਬਸਤ ਗਡਾਈ ਤਾ ਕਉ ਪਿੰਨ ਨ ਕਹਿ ਨਾ ਜਾਈ ਬੂਝ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਸ਼ਾਨਾ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰੱਖ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਧ ਸਾਧ ਸਮਹਾਰਾ ਆਪਣੇ ਜਨ ਕਾ ਪਰਦਾ ਢੱਕ ਆਪਣੇ ਸੇਵਕ ਕੀ ਸਰ ਪਰ ਰੱਖ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕੀ ਗਤ ਮਿਤ ਕੋਏ ਨ ਲੱਖ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਊਚੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੰਦ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿ ਕਲ ਰੱਖ ਭਸਮ ਕਰ ਲਸ਼ਕਰ ਕੋਟ ਲੱਖ ਜਿਸ ਕਾ ਸਾਸ ਨ ਕੱਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤਵ ਬਿਰਥੇ ਜਾਤ ਮਾਰਾ ਨਾ ਰੱਖ ਅਵਰ ਨਾ ਕੋਏ ਸਰਬ ਜੀਆਂ ਕਾ ਰੱਖ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਭਦਨ ਰਾਤ प्रभ अपने जन कीनी दात करह भगत आत्म कह चाहे प्रभ अपने स्यों रहह समाए जो हुआ होवत सो जान प्रभ अपने का हुक्म पछान तिसकी महिमा कौन बखानो तिसका गुण कह एक न जानो आठ पहर प्रभ बसा हजूरे कहो नानक सही जन पूरे मन मेरे तिनकी उठ लेहे मन सन अपना तिन जन देहे जिन जन अपना प्रभु पुछाता सो जन सर्ब थोक का दाता तिसकी शरण सर्ब सुख पावा तिसका दर्श सब पाप मिटावा अवर स्यान पसगली शाड़ तिस जन की तू सेवा लाग आवन जान ना हो भी तेरा नानक तिस जन के पूजो सद पैरा सलोक सतपुरख जिन जाने सतगुर तिसका नाव तिसका संग सिख उधरा नानक हर गुण गाव अष्टपदी सतगुर सिख की करै प्रतपाल सेवा को गुर सदा दयाल सिख की गुर दुरमत मल हिरा गुर बचनी हर नाम उचरा सतगुर सिख के बंधन काटा गुर का सिख बेकार ते हटा सतगुर सिख को नाम तन दे गुर का सिख वडभागी हे सतगुर सिख का हलत पलत सवार नानक सतगुर सिख को जी नाल समार गुर कै गृह सेवक जो रह गुर की आज्ञा मन में सह आपस को कर काश ना जनाव हर हर नाम हृदय साधु त्याव मन बेच सतगुर कै पास तिस सेवक के कारज रास सेवा करत हुए नेकामी तिसको होत प्राप्त स्वामी अपनी कृपा जिस आप करे नानक सो सेवक गुर की मत ले बीस विश्वे गुर का मन मान सो सेवक परमेश्वर की गत जान सो सतगुर जिस रिदा हर नाओ अनक बार गुर को बल जाओ सरबण दान जी का दाता अठ पहर पार ब्रह्म रंग राता ब्रह्म जन जन्म पार ब्रह्म एका आप नहीं कश परम सहस स्यान पलया न जाइय नानक ऐसा गुर वडभागी पाइय सफल दर्शन पेखत पुंडीत परसत चरण गत निर्मल रीत पेटत संग राम गुण रवे पार ब्रह्म की दरगह गवे सुन कर बचन करन अघने मन संतोख आत्म पतियाने पूरा गुर अख्यो जाका मंत्र अमृत दृष्ट पेखा हुए संत गुण बेअंत कीमत नहीं पाए नानक जिस भावा तिस लय मिलाए जिह भाए कुस्तत अनेक तत्पुरख पूर्ण बवेक काहू बोल न पोचत प्राणी अगमे अगोचर प्रभ निर्वाणी निराहार निर्वैर सुखदाई ताकि कीमत किना ना पाई अणक भगत बंधन नित करह चरण कमल हिरदय सिमर सदबलिहारी सतगुरु अपने नानक जिस पर साध ऐसा प्रभ जपने एह हर रस पावै जन कोय अमृत पीवै अमर सो होए उस पुरख का नाही कदे विनाश जाका मन प्रगटे गुणतास आठ पैर हर का नाम ले सच उपदेश सेवक को दे मोह माया का संग न लेप मन मह राख हर हर एक अंधकार दीपक परगासे नानक परम मोह दुख तह ते नासे तपत माहे ठंड वरताई आनंद भया दुख नाठे पाई जन्म मरण के मिटे अंदेसे साधु के पूर्ण उपदेसे पौ चूका निरपौ होए बसे सगल ब्याद मन ते खै नसे जिसका साथ तिन कृपा तारी साध संग जप नाम मुरारी थित पाई चूके प्रम गवन सुन नानक हर हर जस श्रवन निर्गुण आप सर गुण पियोही कला तार जिन सगली मोही अपने चरित प्रभ आप बनाए अपनी कीमत आपे पाए हर बिन दूजा नाही कोय सरबन रंतर एको सोए ओतपुत रव्या रूप रंग पहे परगास सद कै संग रच रचना अपनी कल तारी अणक बार नानक बलिहारी सलोक साथ न चाला बिन भजन विख्या सगली शार हर हर नाम कमावना नानक एह तनसार अष्टपदी संत जना मिल करो विचार एक सिमर नाम आधार ਅਵਰ ਉਪਾਮ ਸਭ ਮੀਤ ਵਿਸਾਰੋ, ਚਰਨ ਕਮਲ ਰਿਦਮ ਉਰ ਤਹਾਰੋ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਾਹੋ ਨਾਮ ਹਰ ਵਥ, ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖੋ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕਿਉ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬਨ ਦਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਭੁ ਦੋ ਹਰ ਕੈ ਨਾਏ, ਦਸ ਦਿਸ ਧਾਵਤ ਆਵੈ ਠਾਏ, ਤਾਂ ਕਉ ਬਿਘਨ ਨ ਲਾਗੈ ਕੋਏ, ਚਾਹ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪਰਗਾਸ, ਤਿਤ ਕਰ ਜਾਏ ਬਸਾ ਅਵਿਨਾਸੀ, ਕਹੁ ਨਾਨਕ ਕਾਟੀ ਜਮ ਫਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉ ਰਤਨ ਜਨਮ ਕਾ ਹੋਈ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕਿਉ ਪਾਵਨਾ ਛੂਟਨ ਹਾਰੇ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ, ਸੁਤ ਮੀਤ ਕੁਟਾਂਬਿਆਰ ਬਨਤਾ, ਇਨਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝੈ ਨਾਮ ਬਿਗਾਨਾ, ਨਾਮ ਬਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬੋਢੂ ਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵਹੋ, ਸੁਣਤ ਕਹਿਤ ਰਹਿਤ ਗਤ ਪਾਵਹੋ, ਸਾਰ ਪੂਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਇ ਹਉ ਮੈਂ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗੁਰਾਸਰ ਨਾਮ ਸਮਾਲ, ਛਾੜ ਸਿਆਣਪ ਸਗਲੀ ਮਨਾ, ਸਾਸੰਗ ਪਾਵੈ ਸਚ ਤਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਹ, ਕਹੁ ਨਾਨਕ ਜਾਕੈ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕੋ ਸਿਮਰ ਏਕੋ ਮਨ ਆਹੇ, ਏਕ ਸਿਖੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਵਿਆਪ, ਅਣਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਾਚਕ ਜਨ ਜਾਚ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮਿਰ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈਂ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜਾ ਚਾਉ ਸਾਧਕੈ ਸੰਗ, ਪਰੇ ਸ਼ਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅਣਦਨ ਲਿਵਲਾਗ, ਵਾਢ ਪਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਟ ਮੁਕਤ ਜਨ ਪਹਿਆ, ਜਨਮ ਮਰਨ ਦੁਖ ਪ੍ਰਮ ਗਿਆ, ਇਸ਼ਪੁਨੀ ਸਰਦਾ ਸਭ ਪੂਰੀ, ਰਬ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾਥਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰਾ ਜੇ ਕਾਲ ਨ ਪਾਨਾ, ਸੋ ਕਿਉਂ ਬਿਸਰਾ ਜੇ ਕੀ ਅਜਾਨਾ, ਸੋ ਕਿਉਂ ਬਿਸਰਾ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰਾ ਜੇ ਜੀਵਨ ਜੀਆ, ਸੋ ਕਿਉਂ ਬਿਸਰਾ ਜੇ ਅਗਨ ਮੈਂ ਰੱਖ, ਗੁਰ ਪ੍ਰਸਾਦ ਕੋ ਬਿਰਲਾ ਲੱਖ, ਸੋ ਕਿਉਂ ਬਿਸਰਾ ਜੇ ਬਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ ਗੁਰਪੂਰਾ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰੋ ਇਹ ਕਾਮ ਆਣ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਭਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਢਤ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਭਾਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰ ਮਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪਾ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਆਣਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸੁਕਰਨੀ ਸੋ ਬਾ ਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰ ਇਹ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਦਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸ ਕਾ ਵਰਨ ਚਿੰਨ ਨਾ ਜਾਪਤ ਤਬ ਹਰਖ ਸੋਗ ਕੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨ ਹਾਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਣੀ ਜਬ ਏਕਾ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪਹ ਆਪ ਆਪਣੀ ਜੋਤ ਤਰਾ ਤਬ ਕਵਨ ਡਰ ਕਵਨ ਕਤ ਡਰਾ ਆਪਣ ਚਲਤ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣ ਆਸਨ ਤਾਂ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤਿਆ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ
1: ਜਬ ਨਾਥ ਨਿਰੰਜਨ ਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਹਿ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਹੋ ਕੀਸ ਜੈ ਜੋ ਸਰੂਪੇ ਜੋ ਸੰਗ ਸਮਾਵੈ ਤੈ ਕਿਸੈ ਭੂ ਕਵਨ ਤ੍ਰਿਵਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਬ ਮਿੱਤਰ ਸੁਧ ਭਾਈ ਜੈ ਸਰਬ ਕਲਾ ਆਪ ਹੈ ਪ੍ਰਵੀਨ ਤੈ ਵੇਦਕ ਤੇਵ ਕਹਾਂ ਕੋ ਚੀਨ ਜਬ ਆਪਣ ਆਪ ਆਪ ਉਰ ਧਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ ਜਹਿ ਆਪਣ ਊਚ ਆਪਣ ਆਪ ਨੇਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹਿ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਹੈ ਆਦੇਸ਼ ਤਿਹੋ ਗੁਣ ਕਾ ਨਾਹੀ ਪ੍ਰਵੇਸ਼ ਜੈ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਨ ਆਪ ਆਪ ਦਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪ ਹੈ ਪਹੁੰਚਾ। ਜਹ ਆਪ ਰਚਿਓ ਪਰਪੰਚਾਕਾਰ ਤਿਹੁ ਗੁਣ ਮਹਿ ਕੀਨੋ ਵਿਸਥਾਰ। ਪਾਪ ਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ ਹੋ ਮੈ ਮੋਹ ਭਰਮ ਪੈ ਪਾਰ। ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਬਖਿਆਨ। ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ। ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਦੁਹੂ ਪਾਕਾ ਆਪ ਹੈ ਧਨੀ ਉਨਕੀ ਸੋਭਾ ਉਨਹੋ ਬਨੀ। ਆਪ ਹੈ ਕੌਤਕ ਕਰੈ ਅਨੰਦ ਜੋਜ ਆਪ ਹੈ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਲੋਕ। ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪ ਹੈ ਏਕ ਆਪ ਵਿਸਥਾਰ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੈ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜਿਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਵਿਤਾ ਨਾਨਕ ਸਗਲ ਸ੍ਰਿਟ ਕਾ ਦੇਤਾ। ਜੀ ਜੰਤਰ ਸਵਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ। ਤਿਸ ਤਜਵਰ ਕਹਾਂ ਕੋ ਜਾਏ ਸਭ ਸਰ ਏਕ ਨਿਰੰਜਨ ਰਾਏ। ਜੀ ਕੇ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ।

ਜਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸਕੇ ਆਸ ਨ ਬਿਰਥੇ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਨਦਿਨ ਪੂਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਭੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ

ਅਗਿਆਨ ਬਿਨ ਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇਲੇ ਹੋ ਸਵਾਰ, ਰਾਮ ਨਾਮ ਅੰਤਰ ਉਰ ਧਾਰ। ਪੂਰੇ ਗੁਰ ਕੇ ਪੂਰੀ ਦੇਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪੋ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗੈ ਨਿਭੈ ਖੇਬ ਤੁਮਾਰੀ। ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਥਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਇ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਂਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ

ਨਾਨਕ ਹਰਿ ਧਿਆਇਆ ਸਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਏਕਸ ਘਟ ਮਾਹੇ, ਅਨਕ ਰੰਗ ਨਾ ਦ੍ਰਿਸ਼ਟਾ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤੈ ਨਾਦ, ਕਹਿ ਨਾ ਜਾਈ ਅਚਰਜ ਵਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇਜਨ ਸੋਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੇ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਏ, ਚਾਰ ਕੁੰਡ ਦਹਿ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਰ ਸੂ

ਆਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੇ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਪ੍ਰਭੂਰ ਅੰਤਰ ਗਦ ਜਿਸ ਆਪ ਜਨਾਏ ਨਾਨਕ ਤੇ ਜਨਿਆ ਬੁਝਾਏ ਸਰਬ ਭੂਤ ਆਵਰਤਾਰਾ ਸਰਬ ਨੈਣ ਆਪੇ ਖਨਹਾਰਾ ਸਗਲ ਸਮਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਪ ਤੋ ਰਹੇ

ਕਿਹੋ ਜਾਣ, ਜੋ ਜਾਣੈ ਤਿਸ ਸਦਾ ਸੁਖ ਹੋਏ, ਆ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪਰਸਾ ਸਭ ਜਗਤ ਤਰਾਇਆ।

ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਭੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ।

0: ਨਾਮ ਸੁਖ ਮਨੀ ਦੁਖ ਰੋਗ ਬਿਨ ਸੇ ਭੈ ਭਰਮ ਸਾਧ ਨਾਮ ਨਿਰਮੁਲਤਾ ਕੇ ਕਰਮ ਸਭ ਤੇ ਊਜਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਨੀ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾ ਵਿਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਹਾਂ ਵਾਕਾਂ ਅਨੁਸਾਰ ਦਰ ਘਰ ਦੇ ਪ੍ਰੀਤਵਾਨ ਬੀਬੀ ਬਲਵੀਰ ਕੌਰ ਮੁੰਡੀ ਵੱਲੋਂ ਆਪਣੇ ਪੜਦੋਤੇ ਭਾਈ ਰਾਣਾ ਸਿੰਘ ਬੀਬੀ ਰਣਜੀਤ ਕੌਰ ਢੇਸੀ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਜਸਦੀਪ ਸਿੰਘ ਬੀਬੀ ਰਮਨੀਕ ਕੌਰ ਢੇਸੀ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਹਿੰਮਤ ਸਿੰਘ ਢੇਸੀ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਆਰੰਭ ਕਰਵਾਏ ਗਏ ਪਾਤਸ਼ਾਹ ਜੀਓ ਭਾਈ ਨਰਿੰਦਰ ਸਿੰਘ ਬੀਬੀ ਸੁਖਦੇਵ ਕੌਰ ਰਾਣਾ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਸਰਬਜੀਤ ਸਿੰਘ ਬੀਬੀ ਕਮਲਜੀਤ ਕੌਰ ਰਾਣਾ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਅਰਜਨ ਸਿੰਘ ਰਾਣਾ ਦੇ 18ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਗਈ। ਇਸੇ ਤਰ੍ਹਾਂ ਭਾਈ ਮੱਖਣ ਸਿੰਘ ਬੀਬੀ ਕੁਲਵਿੰਦਰ ਕੌਰ ਸਿੱਧੂ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਦਵਿੰਦਰ ਸਿੰਘ, ਬੀਬੀ ਰਾਜਵਿੰਦਰ ਕੌਰ ਸਿੱਧੂ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਅਰਜਨ ਸਿੰਘ ਸਿੱਧੂ ਦੇ ਪਹਿਲੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਪਾਤਸ਼ਾਹ ਸ਼ੁਕਰਾਨਾ ਕਰਦੇ ਹਾਂ। ਸੇਵਕ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਧ ਦਾ ਰਹਿਰਾਸ ਸਾਹਿਬ ਤੋਂ ਉਪਰੰਤ ਆਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ, ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਢੇਸੀ ਪਰਿਵਾਰ, ਰਾਣਾ ਪਰਿਵਾਰ ਅਤੇ ਸਿੱਧੂ ਪਰਿਵਾਰ ਦੇ ਸਿਰ ਤੇ, ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ। ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾਕੇ ਭੇਟ ਕੀਤੇ ਗਏ। ਅੰਗੀਕਾਰ ਕਰਨੇ ਪਾਤਸ਼ਾਹ ਜੀਓ, ਇਹਨਾਂ ਹੀ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ, ਸਭ ਸਿੱਖਨ ਕੋ ਹੁਕਮ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ।

ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੇ ਗੁਰਪੂਰੈ ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੇ ਘਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੇ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਦਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ, ਭਾਈ ਜਸਦੀਪ ਸਿੰਘ, ਬੀਬੀ ਰਮਨੀਕ ਕੌਰ ਢੇਸੀ ਪਰਿਵਾਰ ਵੱਲੋਂ ਕਾਕਾ ਹਿੰਮਤ ਸਿੰਘ ਢੇਸੀ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ, ਭਾਈ ਸਰਬਜੀਤ ਸਿੰਘ, ਬੀਬੀ ਕਮਲਜੀਤ ਕੌਰ ਰਾਣਾ ਪਰਿਵਾਰ ਵੱਲੋਂ ਕਾਕਾ ਅਰਜਨ ਸਿੰਘ ਰਾਣਾ ਦੇ 18ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ, ਭਾਈ ਦਵਿੰਦਰ ਸਿੰਘ, ਬੀਬੀ ਰਾਜਵਿੰਦਰ ਕੌਰ ਸਿੱਧੂ ਪਰਿਵਾਰ ਵੱਲੋਂ ਕਾਕਾ ਅਰਜਨ ਸਿੰਘ ਸਿੱਧੂ ਦੇ ਪਹਿਲੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਪਰਿਵਾਰਾਂ ਵੱਲੋਂ ਸ਼ੁਕਰਾਨਾ ਕਰਦਿਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਪਰਿਵਾਰਾਂ ਦੀ, ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਆਪ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਢੇਸੀ ਪਰਿਵਾਰ, ਰਾਣਾ ਪਰਿਵਾਰ ਅਤੇ ਸਿੱਧੂ ਪਰਿਵਾਰ ਅੱਗੇ ਬੇਨਤੀ ਹੈ, ਬੱਚਿਆਂ ਨੂੰ ਸਟੇਜ ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ, ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਰਾਣਾ ਪਰਿਵਾਰ, ਢੇਸੀ ਪਰਿਵਾਰ ਅਤੇ ਸਿੱਧੂ ਪਰਿਵਾਰ ਅੱਗੇ ਬੇਨਤੀ ਹੈ, ਬੱਚਿਆਂ ਨੂੰ ਸਟੇਜ ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ, ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਪਰਿਵਾਰ ਦੇ ਸੱਦੇ ਪੱਤਰ ਤੇ ਪਹੁੰਚ ਕੇ ਪਰਿਵਾਰ ਦਾ ਮਾਣ ਵਧਾਇਆ ਹੈ। ਪਰਿਵਾਰ ਆਪ ਜੀ ਦਾ ਧੰਨਵਾਦੀਏ। ਆਈਆਂ ਹੋਈਆਂ ਸਮੂਹ ਸੰਗਤਾਂ ਵਾਸਤੇ ਸੇਵਕ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਦੀ ਇਹ ਪਰੰਪਰਾ

ਪਰਾ ਹੈ ਜਿਸ ਵੀ ਬੱਚੇ ਦਾ ਜਨਮ ਦਿਨ ਜਾਂ ਜਨਮ ਦੀ ਖੁਸ਼ੀ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ ਜਾਏ ਉਸ ਨੂੰ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਵਿੱਚ ਬੱਚੇ ਨੂੰ ਇਹ ਗੱਲ ਚੇਤੇ ਰਹੇ ਵੀ ਮੇਰਾ ਇੱਕ ਜਨਮ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਰੋਹ ਰੀਤੀ ਧਾਰਮਿਕ ਪਰੰਪਰਾਵਾਂ ਦੇ ਮੁਤਾਬਕ ਮਨਾਇਆ ਗਿਆ। ਮੈਂ ਭਾਈ ਜੀਵਨ ਸਿੰਘ ਨੂੰ ਬੇਨਤੀ ਕਰਾਂਗਾ ਉਹ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨ ਜਥੇ ਦਾ। ਭਾਈ ਸਾਹਿਬ ਜੀ ਦਾ ਜੱਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਦੇ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਇਸ ਜੱਥੇ ਉੱਤੇ। ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਦੇ ਮਹਾਂਵਾਕਾਂ ਮੁਤਾਬਕ ਆਪ ਜੀ ਨੇ ਸਰਵਣ ਕੀਤਾ ਹੈ। ਤਾਂ ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜੱਥਾ ਹਾਜ਼ਰੀਆਂ ਭਰਦਾ ਹੈ। ਵੱਧ ਤੋਂ ਵੱਧ ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਏ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰਿਓ, ਤਿੰਨ ਸੇਵਕ ਪਰਿਵਾਰਾਂ ਵੱਲੋਂ ਢੀਸੀ ਪਰਿਵਾਰ, ਰਾਣਾ ਪਰਿਵਾਰ ਔਰ ਇਸੇ ਤਰ੍ਹਾਂ ਸਿੱਧੂ ਪਰਿਵਾਰ, ਤਿੰਨ ਪਰਿਵਾਰਾਂ ਵੱਲੋਂ ਬੱਚਿਆਂ ਦੇ ਜਨਮ ਦਿਨ ਸੈਲੀਬ੍ਰੇਟ ਕਰਦਿਆਂ ਹੋਇਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿੱਚ ਅੱਜ ਸ਼ਾਮ ਦੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਇਹਨਾਂ ਪਰਿਵਾਰਾਂ ਵੱਲੋਂ ਹੋ ਰਹੀਆਂ ਨੇ। ਤੋ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰ ਦੁਆਰਾ ਕੀਤੀਆਂ ਜਾ ਰਹੀਆਂ। ਤੋ ਜਿੱਥੇ ਪਰਿਵਾਰਾਂ ਵੱਲੋਂ ਲੰਗਰਾਂ ਦੀ ਸੇਵਾ ਚੱਲ ਰਹੀ, ਉੱਥੇ ਗੁਰੂ ਦਰਬਾਰ ਦੇ ਅੰਦਰ ਗੁਰਬਾਣੀ ਦਾ ਲੰਗਰ ਵੀ ਚੱਲ ਰਿਹਾ ਹੈ। ਲੰਗਰ ਵਿੱਚ ਬੜੀਆਂ ਲੰਮੀਆਂ ਲਾਈਨਾਂ ਨੇ। ਤੋ ਜੇਕਰ ਬਾਹਰ ਵੀ ਆਵਾਜ਼ ਵੈਸੇ ਜਾ ਰਹੀ ਹੈ, ਜੇਕਰ ਸਰਵਣ ਕਰ ਰਹੀ ਹੋਵੇ ਸੰਗਤ, ਆਓ ਕੁਝ ਸਮਾਂ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਉਹ ਆਪ ਜੀ ਨੂੰ ਗੁਰਬਾਣੀ ਸ਼ਬਦ ਵਿਚਾਰ ਨਾਲ ਜੁੜਨਗੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਵਿਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ੍ਹਾਂ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋਟ ਦੂਜੇ ਲੱਗੇ, ਡੁੱਬੇ ਸੇਵਣ ਜਾਰਿਆ, ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

परम सम्मान योग जुगो जुगे अटल चवर शतर सिंहासन दे मालक वारिय को लालम सरवरे कायनात तीन दुनी दे मालक निमाणिया दे माण नताणिया दे ताण न्योटिया दी योट धन धन गुरु ग्रंथ साहिब महाराज सच्चे पातशाह जी तिन्हां दी पावन पवित्र मुकद्दस गोद अंदर जुड़ बैठे अते मीडिये दे राहीं घरां विच बैठ के साहिब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कार योग सत्संगी जनों वडभागे हाँ जिथे आप जिया ने गुरु दर दे सत्कारत कीर्तनी जिथे पासों पावन बाणी दे शब्द कीर्तन सरवण कीते ने। आओ कुछ समा सतगुरां दी पावन बाणी दी विचार नाल जुड़न दा यतन करिए। गुरमत विचारां दी आरंभता करन तो पहला गुरु दर दी असूलन मर्यादा नूं बहाल करदिआं पावन गुरु फतेह नाल सांझ बणाईए। आखो जी वाहिगुरु जी का खालसा वाहिगुरु जी की फतेह। गुरु दर दे सवारियां पासों सेवक परिवारां वल्लों बच्चियां दे जन्मदिन ते जन्म दी खुशी नूं मनाउंदिआं शुकराना करदिआं इस समुचे समागमां दी सेवा करवाई गई। गुरबाणी दे विच्चों जदों आपां शुकराने दे मायने शुकराने दे अर्थ पढ़दे हां ते ओह बहुत वड्डे बड़े दीर्घ ते बड़े विशाल रूप दे विच साडे सामणे आउंदे ने। पंचम पातशाह गुरु अर्जन साहिब महाराज जदों इस विशे ते गल करनगे ते बाबा जी कहिंदे ने जिसकी बस्त तिस आगे रख है प्रभ की आग्या मानै माथे उसते चौगुण करे निहाल नानक साहिब सदा दयाल। शुकराने का भाव यह नहीं कि अकाल पुरख वाहगुरु ने सानू दात दिती है ते आपां एक पाठ करा देना आ उहदा साडे सिर सहान सी हुण आपां उहदा सहान ला दिता यह शुकराना नहीं हैगा। जिहदी दिती हुई दात आ ना उस रूप दे विच उहनू चलाईए इस नूं बाणी ने शुकराना आख्या भी जे तू सचमुच ये मानदा भी आ जिहड़ा घर आ इह मैनूं अकाल पुरख वाहगुरु की रहमत नाल मिलिया ते फिर एक घर ते घर दे जी चलने भी उहदी मर्जी दे नाल ही चाहिए इत्थे उहदा हुक्म चलना चाहिए मेरी मर्जी नहीं चलनी चाहिए। जे ये दात ये सुगात मैनू परमेशर दे हुक्म दे विच मिली आ ते फिर उहदे हुक्म दे विच रह के मैनू इस तरीके नाल इस बच्चे की तैयारी करवानी चाहिए आ भी गुरु आशे मुताबक अपना जीवन बतीत करे और इहदे नाल नाल जीवन दे विच कोई सुख आवे कोई दुख आवे कोई खुशी आवे कोई गमी आवे मैं हर वक्त इस गल नूं चेते रखा इह उसे दी दात है जिन्ना चिर मेरे कोल है मैं अपनियां जिम्मेवारियां निभावांगा अपने फर्जां दी पूर्ति करांगा। जिदन ये चली गई उदन भी मेरे मूँह विच्चों ये गल निकलेगी केत्या दुख भूख सद मार ये पेदा तेरी दातार। चेते च रखना यह केवल पदार्थ की आमद उत्ते नहीं है सानू तो साढ़े घर से पदार्थ की आमद हो जो पदार्थ मिलता है उदों आप कहने भी ये भी दात तेरी दातार। वाहगुरु ने कोई गड्डी बख्शिश की मोटरसाइकिल दिता कोई घर दिता आप मोटे मोटे अखर के नाल उत्ते लिखवाया ये भी दात तेरी दातार पर तो पहली पंक्ति पढ़ो भी महाराज केवल पदार्थ की आमद नूं ही दात नहीं कहिंदे। गुरु नानक साहब दात किहड़े रूप च कह रहे बाबा जी ने आख्या केत्या दुख भूख सद मार तेरे भाणे च दुख होवे भुख होवे ते मौत होवे यह भी तेरी दात ही है। जे महाराज तू दुख ही ना दिंदा ते मैनू इस गल का आभास ही नहीं सी होना मैं रियलाइज ही नहीं सी करना भी सुख केड़ी बला दा ना आया ये ते दुख आए ट्रबल आया ते फिर पता लगा भी नहीं आ सुख सी आ दुख आ। महाराज जे रात ही ना होंदी ते दिन का कोई आभास नहीं जे मैनू भुख ही ना लगती ते फिर पदार्थां दा भी की करना सी
ਮੈਨੂੰ ਲੱਗਦਾ ਵੀ ਹਰ ਚੀਜ਼ ਦੌਲਤ ਨਾਲ ਪੈਸੇ ਨਾਲ ਖਰੀਦੀ ਜਾ ਸਕਦੀ। ਪੈਸੇ ਨਾਲ ਤੁਸੀਂ ਪਕਵਾਨ ਖਰੀਦ ਸਕਦੇ ਹੋ, ਭੁੱਖ ਨਹੀਂ ਖਰੀਦ ਸਕਦੇ। ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਹੜੇ ਸਵੇਰੇ ਸ਼ਾਮ ਡਾਕਟਰ ਨੂੰ ਮਿਲਦੇ ਆ ਅਤੇ ਕਹਿੰਦੇ ਵੀ ਸਾਨੂੰ ਕੋਈ ਗੋਲੀ ਦਿਓ, ਸਾਨੂੰ ਕੋਈ ਟੈਬਲੇਟ ਦਿਓ, ਸਾਨੂੰ ਭੁੱਖ ਹੀ ਨਹੀਂ ਲੱਗਦੀ। ਖਾਣ ਵਾਸਤੇ ਬਹੁਤ ਕੁਝ ਆ ਪਰ ਭੁੱਖ ਹੀ ਨਹੀਂ ਲੱਗਦੀ। ਭੁੱਖ ਤਾਂ ਨਹੀਂ ਨਾ ਕਿਸੇ ਦੇ ਕੰਟਰੋਲ 'ਚ, ਭੁੱਖ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ। ਜਿਹਨੂੰ ਲੱਗ ਜਾਂਦੀ ਆ ਉਹ ਕਹਿੰਦਾ ਭੁੱਖ ਲੱਗ ਜਾਏ ਮੈਂ ਸੁੱਕੀ ਰੋਟੀ ਨਾਲ ਗੁਜ਼ਾਰਾ ਕਰ ਲੂੰ। ਲੱਗੇ ਤਾਂ ਸੀ, ਹਰ ਵਕਤ ਢਿੱਡ ਵਿੱਚ ਅਫਰੇਵਾਂ ਰਹਿੰਦਾ। ਹਜ਼ੂਰ ਨੇ ਆਖਿਆ ਜੇ ਨੀਂਦ ਹੀ ਨਹੀਂ ਆਉਂਦੀ, ਇੰਨਾ ਇੰਨੇ ਪੈਸੇ ਲਾ ਕੇ, ਇੰਨੇ ਡਾਲਰ ਲਾ ਕੇ, ਇੰਨੇ ਪੈਸੇ ਖਰਚ ਕਰਕੇ ਖਰੀਦਿਆ ਹੋਇਆ ਮਹਿੰਗਾ ਫਰਨੀਚਰ ਕੇਸਰ ਤਾਂ ਨੀਂਦ ਹੀ ਨਹੀਂ ਆਉਂਦੀ, ਤਾਂ ਬੰਦੇ ਓਨੀਆਂ ਰੋਟੀਆਂ ਨਹੀਂ ਖਾਂਦੇ ਜਿੰਨੀਆਂ ਗੋਲੀਆਂ ਖਾਂਦੇ। ਕਹਿਣ ਲੱਗੇ ਬਸ ਇੱਕ ਵਾਰ ਨੀਂਦ ਆ ਜਾਏ, ਮਾਇੰਡ ਫਰੈਸ਼ ਹੋ ਜਾਏ। ਤੋ ਇਹ ਸੁਗਾਤਾਂ ਜਿਹੜੀਆਂ ਆ, ਦੁੱਖ, ਭੁੱਖ, ਨੀਂਦ, ਇਹ ਉਹਦੇ ਹੁਕਮ ਦੇ ਵਿੱਚ ਆ। ਇਸ ਕਰਕੇ ਬਾਬੇ ਨੇ ਆਖਿਆ ਜਿਹੜਾ ਗੁਰਮੁਖ ਆ ਨਾ ਉਹ ਸ਼ੁਕਰਾਨਾ ਇਸ ਰੂਪ 'ਚ ਕਰਦਾ, ਉਹ ਪਦਾਰਥ ਦੀ ਆਮਦ ਉੱਤੇ ਵੀ ਸ਼ੁਕਰਾਨਾ ਕਰ ਰਿਹਾ, ਪਦਾਰਥ ਦੇ ਜਾਣ 'ਤੇ ਵੀ ਸ਼ੁਕਰਾਨਾ ਕਰ ਰਿਹਾ। ਉਹਨੂੰ ਸਿਖਾਇਆ ਹੀ ਇਹ ਗਿਆ, ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੇ ਕਿਸੇ ਕੇਰੀ ਬਾਜ ਸੱਚੇ ਨਾ। ਇਹ ਜੀਵਨ ਸ਼ੈਲੀ ਆ ਉਹਦੀ, ਇਹ ਕਿਰਦਾਰ ਆ ਉਹਦਾ। ਉਹ ਹਰ ਗੱਲ ਵਿੱਚ ਉਹਦੀ ਰਜ਼ਾ ਨੂੰ ਸ਼ਾਮਿਲ ਕਰਦਾ ਅਤੇ ਕਹਿੰਦਾ ਆ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤੇ ਬੁਰਾ ਨਾਹੀਂ, ਸਭ ਭਲਾ ਹੀ ਹੈ ਰੇ ਹਾਰ ਨਾਹੀਂ ਸਭ ਜੇਤੇ। ਉਹ ਬਰੇਤੀਆਂ 'ਤੇ ਰਹਿ ਕੇ, ਛੱਪੜਾਂ ਦੇ ਪਾਣੀ ਪੀ ਕੇ, ਦਰਖਤਾਂ ਦੇ ਪੱਤੇ ਭਰੂ ਕੇ ਵੀ ਖਾਂਦਾ ਆ ਅਤੇ ਇਹ ਕਹਿੰਦਾ ਆ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਜਿੱਦਣ ਮੈਨੂੰ ਦੁੱਖ ਵਿੱਚ ਸੁੱਖ ਮਨਾਉਣਾ ਆ ਗਿਆ, ਸਹੀ ਮਾਇਨੇ ਵਿੱਚ ਮੈਂ ਸ਼ੁਕਰਾਨਾ ਹੀ ਉਹਦਾ ਉਦਣ ਸਿੱਖਣਾ। ਅਜੇ ਤਾਂ ਖਿਮਾ ਕਰਨਾ, ਮੈਂ ਫੋਰਮੈਲਿਟੀ ਕਰ ਰਿਹਾ। ਗੁਰੂ ਰਾਮਦਾਸ ਮਹਾਰਾਜ ਦਾ ਬੜਾ ਪਿਆਰਾ ਬਚਨ ਆ, ਹਜ਼ੂਰ ਮਹਾਰਾਜ ਨੇ ਆਖਿਆ ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ, ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਵਿਵਹਾਰੀ ਕਹਿੰਦੇ ਨੇ ਵਪਾਰੀ ਨੂੰ। ਮਹਾਰਾਜ ਅਸੀਂ ਤੇ ਸੇਵਕ ਘੱਟ ਹਾਂ, ਸੇਵਾਦਾਰ ਘੱਟ ਹਾਂ ਤੇ ਵਪਾਰੀ ਬਹੁਤੇ ਹਾਂ। ਸਾਡੀ ਸੇਵਾ ਦਾ ਰੂਪ, ਸਾਡੀ ਸੇਵਾ ਦੀ ਰੇਖਾ ਜਿਹੜੀ ਆ, ਅਸੀਂ ਇਸ ਤਰੀਕੇ ਨਾਲ ਉਲੀਕੀ ਹੋਈ ਆ ਵੀ ਮਹਾਰਾਜ ਨੇ ਸਾਨੂੰ ਇੱਕ ਚੀਜ਼ ਦੇ ਦਿੱਤੀ ਸੀ, ਆਪਾਂ ਮਹਾਰਾਜ ਨੂੰ ਇੱਕ ਚੀਜ਼ ਦੇ ਦਿੱਤੀ, ਸਭ ਬਰਾਬਰ। ਗੁਰਮਤ ਵਿੱਚ ਅਰਦਾਸ ਦਾ ਸੰਕਲਪ ਤੇ ਹੈ, ਸੁਖਣਾ ਦਾ ਸੰਕਲਪ ਨਹੀਂ ਹੈਗਾ। ਮੈਂ ਪਾਠ ਕਿਉਂ ਕਰਾ ਰਿਹਾ? ਠੀਕ ਆ, ਸਾਡੀਆਂ ਬਹੁਤੀਆਂ ਰੀਤਾਂ ਸਾਡੇ ਧਰਮ ਗ੍ਰੰਥ ਦੇ ਆਲੇ ਦੁਆਲੇ ਨਿਭਦੀਆਂ ਆ, ਗੁਰਬਾਣੀ ਦੇ ਇਰਦ ਗਿਰਦ ਰਹਿੰਦੀਆਂ ਆ, ਔਰ ਸਿੱਖ ਨੂੰ ਹਰ ਕਾਰਜ ਕਰਨਾ ਵੀ ਗੁਰਬਾਣੀ ਦੇ ਆਸ਼ੇ ਮੁਤਾਬਕ ਤੇ ਇਰਦ ਗਿਰਦ ਰਹਿ ਕੇ ਚਾਹੀਦਾ ਹੈ। ਪਰ ਗੁਰਬਾਣੀ ਕੇਵਲ ਰਸਮਾਂ ਤੇ ਰੀਤਾਂ ਨਿਭਾਉਣ ਦਾ ਸਾਧਨ ਨਹੀਂ ਹੈਗੀ, ਗੁਰਬਾਣੀ ਵੇ ਆਫ ਲਾਈਫ ਆ, ਗੁਰਬਾਣੀ ਜੀਵਨ ਜਾਚ ਆ। ਇਸ ਕਰਕੇ ਸੁੱਖਣਾ ਦਾ ਤੇ ਸੰਕਲਪ ਹੀ ਨਹੀਂ ਨਾ ਹੈਗਾ। ਤੁਸੀਂ ਪਾਠ ਕਿਉਂ ਕਰਾ ਰਹੇ ਹੋ ਜੀ? ਅਸੀਂ ਜੀ ਸੁੱਖਿਆ ਸੀ ਵੀ ਜੇ ਸਾਡੇ ਘਰ ਪੁੱਤ ਹੋਊਗਾ ਤੇ ਪਾਠ ਕਰਾਵਾਂਗੇ, ਤੇ ਜੇ ਪੁੱਤ ਨਾ ਹੋਵੇ ਤੇ ਫਿਰ ਆਪਾਂ ਪਾਠ ਨਹੀਂ ਕਰਨਾ। ਮੇਰਾ ਬੱਚਾ ਜੀ 10ਵੀਂ ਚੋਂ ਇੰਨੇ ਨੰਬਰ ਲੈ ਕੇ ਆਊਗਾ, ਅਸੀਂ ਪਾਠ ਕਰਾਵਾਂਗੇ, ਅਸੀਂ ਰੁਮਾਲਾ ਭੇਟ ਕਰਾਂਗੇ। ਅੱਛਾ ਮਹਾਰਾਜ ਫਿਰ ਰੁਮਾਲੇ ਤੋਂ ਬਿਨਾਂ ਹੀ ਰਹੂਗਾ ਜੇ ਬੱਚਾ ਪਾਸ ਨਾ ਹੋਇਆ ਤੇ? ਸੁੱਖਣਾ ਅਰਦਾਸ ਕੀ ਆ? ਮਹਾਰਾਜ ਜੋ ਕੁਝ ਵੀ ਹੈ ਨਾ ਤੇਰੀ ਦਾਤ ਆ, ਮੈਂ ਤੈਨੂੰ ਕੁਝ ਦੇ ਨਹੀਂ ਸਕਦਾ, ਪਰ ਮੈਂ ਆਪਣੀ ਸ਼ਰਧਾ ਦੇ ਵਿੱਚੋਂ ਆਹ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਇਆ। ਮਹਾਰਾਜ ਮੇਰਾ ਬੱਚਾ ਪਾਸ ਹੋਵੇ ਜਾਂ ਫੇਲ ਹੋਵੇ ਉਹ ਤੇਰੇ ਭਾਣੇ ਦੇ ਵਿੱਚ ਆ, ਉਹਦੇ ਨਾਲ ਫਰਕ ਨਹੀਂ ਪੈਂਦਾ, ਪਰ ਮੈਂ ਆਪਣੀ ਅਕੀਦਤ ਆਪਣੀ ਸ਼ਰਧਾ ਦੇ ਫੁੱਲ ਤੈਨੂੰ ਭੇਟ ਕਰਨਾ ਆ, ਇਹ ਅਰਦਾਸ ਆ। ਪਹਿਲਾਂ ਹੀ ਮੇਰੀ ਕੋਈ ਸ਼ਰਤ ਨਹੀਂ ਹੈਗੀ, ਮੇਰੀ ਕੋਈ ਡੀਲ ਨਹੀਂ ਹੈਗੀ ਤੇਰੇ ਨਾਲ, ਮੈਂ ਬਸ ਮੇਰਾ ਮਨ ਕੀਤਾ ਮੈਂ ਆਪਣੇ ਗੁਰੂ ਲਈ ਪੁਸ਼ਾਕ ਲੈ ਕੇ ਜਾਵਾਂ, ਮੈਂ ਲੈ ਕੇ ਆਇਆ। ਉਹਨਾਂ ਲੋਕਾਂ ਦੇ ਜੀਵਨ ਕਿਰਦਾਰ ਵੱਲ ਵੇਖੋ ਜਿਹੜੇ ਘਾਹ ਦੀ ਪੰਡ ਵੱਢਦੇ ਆ ਤੇ ਭੁਲੇਖੇ ਨਾਲ ਬਾਦਸ਼ਾਹ ਦੇ ਅੱਗੇ ਰੱਖ ਦਿੰਦੇ ਆ, ਔਰ ਬਾਦਸ਼ਾਹ ਇਹ ਕਹਿੰਦਾ ਆ ਮੈਂ ਤੈਨੂੰ ਸੰਕਲਪ ਦਿੰਦਾ ਤੂੰ ਜੋ ਚਾਹੇ ਮੈਂ ਦੇਣ ਲਈ ਤਿਆਰ ਹਾਂ, ਜਿੱਥੋਂ ਤੱਕ ਤੇਰੀ ਨਜ਼ਰ ਜਾਂਦੀ ਆ ਮੈਂ ਤੈਨੂੰ ਜਗੀਰ ਦੇਣ ਲਈ। ਜਗੀਰ ਕਹਿੰਦੇ ਵੀ ਕੋਈ ਪਟਾ ਲਿਖ ਦੇਣਾ, ਉਹਦਾ ਤੈਨੂੰ ਸਾਲਾਨਾ ਟੈਕਸ ਆਇਆ ਕਰੂਗਾ, ਜਗੀਰ ਦੇਣ ਲਈ ਤਿਆਰ ਆ, ਆ ਘਾਹ ਦੀ ਪੰਡ ਨਾ ਚੁੱਕੀ ਮੇਰੀ ਹੇਠੀ ਹੋ ਜਾਣੀ। ਉਹ ਕਹਿੰਦਾ ਜੀ ਇਹ ਤੇ ਮੈਂ ਆਪਣੇ ਗੁਰੂ ਲਈ ਵੱਢ ਕੇ ਲਿਆਇਆ। ਉਹਨੂੰ ਘਾਹ ਦੀ ਪੰਡ ਦੇ ਬਦਲੇ 'ਚ ਬਹੁਤ ਕੁਝ ਮਿਲ ਸਕਦਾ ਸੀ, ਉਹਨੇ ਆਖਿਆ ਨਾ ਇਹਦਾ ਮੈਂ ਤੀਲਾ ਤੀਲਾ ਆਪਣੇ ਗੁਰੂ ਵਾਸਤੇ ਵੱਢਿਆ, ਸ਼ਰਧਾ ਦੇ ਰੂਪ 'ਚ ਵੱਢਿਆ, ਇਹ ਨਹੀਂ ਮੈਂ ਦੇਣੀ। ਘਾਹ ਦੀ ਪੰਡ ਚੁੱਕੀ, 6ਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਾ ਕੇ ਰੱਖੀ। ਆਇਆ ਆਇਆ ਸ਼ਰਧਾ ਆਇਆ ਜੇ ਸ਼ੁਕਰਾਨਾ ਕਰਨਾ ਤੇ ਇਸ ਰੂਪ 'ਚ ਕਰੀਏ। ਬਾਬੇ ਨੇ ਆਖਿਆ ਜਿਸਕੀ ਬਸਤ ਤੁਸੀਂ ਆਗੇ ਰੱਖੇ ਪ੍ਰਭ ਕੀ ਆਗਿਆ, ਉਹਦੇ ਹੁਕਮ ਨੂੰ ਸਿੱਖ ਸਿਰ ਮੱਥੇ ਤੇ ਕਬੂਲ ਕਰੇ। ਬਿਲਕੁਲ ਏਦਾਂ, ਇਹ ਨਹੀਂ ਵੀ ਮਹਾਰਾਜ ਇਹ ਕੰਮ ਹੋ ਸਕਦਾ ਕਿ ਨਹੀਂ, ਆਖਿਆ ਮਹਾਰਾਜ ਤੁਹਾਡਾ ਹੁਕਮ ਆ, ਗੱਲ ਖਤਮ ਹੋਈ, ਦੂਜਾ ਸਵਾਲ ਕੋਈ ਨਹੀਂ। ਜਦੋਂ ਇਸ ਰੂਪ 'ਚ ਸ਼ੁਕਰਾਨਾ ਕਰਾਂਗੇ, ਬਾਬੇ ਨੇ ਆਖਿਆ ਉਸ ਤੇ ਚੌਗੁਣ ਕਰੇ ਨਿਹਾਲ, ਆਹ ਤੇ ਇੱਕ ਦਾਤ ਆ ਨਾ, ਇਹਦੇ ਨਾਲੋਂ ਚਾਰ ਗੁਣਾ ਵੱਧ ਦਾਤਾਂ ਤੈਨੂੰ ਮਿਲਣਗੀਆਂ। ਕਿਉਂ? ਕਿਉਂਕਿ ਨਾਨਕ ਸਾਹਿਬ ਸਦਾ ਦਇਆਲ, ਉਹ ਹਮੇਸ਼ਾ ਦਇਆ ਦੇ ਘਰ 'ਚ ਰਹਿੰਦਾ, ਹਰ ਵਕਤ ਉਹ ਹਰ ਵਕਤ ਸਾਡੇ 'ਤੇ ਦਇਆ ਕਰਦਾ। ਪਰ ਪਤਾ ਨਹੀਂ ਮੈਨੂੰ ਪਾਤਰ ਹੀ ਨਹੀਂ ਬਣਨਾ ਆਉਂਦਾ,
ਮੈਨੂੰ ਮੰਗਣਾ ਨਹੀਂ ਆਉਂਦਾ ਜਾਂ ਮੇਰੇ 'ਚ ਕੋਈ ਹੋਰ ਕਮੀ ਆ, ਪਰ ਇੰਨਾ ਮੈਨੂੰ ਪਤਾ ਵੀ ਹੈ ਕਮੀ ਮੇਰੇ ਵਿੱਚ ਹੀ। ਮੈਂ ਉਹ ਘਟਨਾ ਸਾਂਝੀ ਕਰਦਾ ਨਾ, ਆਪਾਂ ਨਾ ਆਮ ਤੌਰ 'ਤੇ ਸਾਡੀ ਕਿਤੇ ਜ਼ਿਕਰ ਚੱਲੇ ਤਾਂ ਆਪਾਂ ਕਹਿ ਦਿੰਦੇ ਗੁਰੂ ਬਹੁਤ ਮਹਾਨ ਆ ਜੀ, ਗੁਰੂ ਬਹੁਤ ਵੱਡਾ, ਮਹਾਰਾਜ ਬੜੀ ਬੜੀ ਬੜੀ ਬਰਕਤ ਹੈ ਮਹਾਰਾਜ ਵਿੱਚ, ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਧਰਮ ਗ੍ਰੰਥ ਨਹੀਂ ਹੈਗਾ, ਸਾਡਾ ਜਿਹੜਾ ਇਤਿਹਾਸ ਆ ਨਾ ਇਹ ਬਾ ਕਮਾਲ ਆ। ਇੱਦਾਂ ਕਹਿੰਦੇ। ਅੱਛਾ ਜੇ ਸਾਨੂੰ ਕੋਈ ਪੁੱਛੇ ਵੀ ਕੀ ਖਾਸੀਅਤ ਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਹਿ ਤੇ ਦਿੱਤਾ ਆਪਾਂ। ਹੁਣ ਜਦੋਂ ਅਗਲਾ ਪੁੱਛਦਾ ਵੀ ਕੀ ਖਾਸੀਅਤ ਆ ਤੁਹਾਡੇ, ਤੁਸੀਂ ਕਹਿੰਦੇ ਸਾਡਾ ਧਰਮ ਗ੍ਰੰਥ ਸਰਵੋਤਮ ਧਰਮ ਗ੍ਰੰਥ ਆ, ਕਿਉਂ ਆ ਤੁਹਾਡਾ ਧਰਮ ਗ੍ਰੰਥ ਸਰਵੋਤਮ ਧਰਮ ਗ੍ਰੰਥ? ਫਿਰ ਆਪਾਂ ਕਹਿੰਦੇ ਮੈਨੂੰ 5 ਮਿੰਟ ਦਿਓ, ਮੈਂ ਗ੍ਰੰਥੀ ਨੂੰ ਪੁੱਛ ਕੇ ਆਉਣਾ। ਕਿਉਂਕਿ ਜਿਹੜਾ ਬੰਦਾ ਸਮੁੰਦਰ ਦੇ ਕੰਢੇ ਕੰਢੇ ਫਿਰਿਆ ਨਹੀਂ ਹੈਗਾ, ਉਹ ਆਖੇ ਜੀ ਸਮੁੰਦਰ ਬਹੁਤ ਡੂੰਘਾ ਹੁੰਦਾ, ਸਮੁੰਦਰ ਬਹੁਤ, ਉਹ ਕਹਿੰਦਾ ਕਿੰਨਾ ਕੁ ਡੂੰਘਾ ਹੁੰਦਾ, ਤੂੰ ਕਦੇ ਵੇਖਿਆ? ਨਹੀਂ ਕਹਿੰਦਾ ਵੇਖਿਆ ਤਾਂ ਨਹੀਂ ਹੈਗਾ ਮੈਂ। ਜੇ ਵੇਖਿਆ ਨਹੀਂ ਹੈਗਾ ਤੈਨੂੰ ਕਿੱਦਾਂ ਪਤਾ ਸਮੁੰਦਰ ਡੂੰਘਾ ਆ? ਇਹ ਤਾਂ ਚਾਪਲੂਸੀ ਆ ਨਾ, ਕਿਸੇ ਦੇ ਸਾਹਮਣੇ ਖਲੋਕਣ, ਭਾਈ ਸਾਹਿਬ ਤੁਸੀਂ ਨਾ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਮੈਂ ਕੀ ਗੱਲ ਆਖੀ, ਇਹ ਤਾਂ ਕਹਿੰਦਾ ਮੈਨੂੰ ਵੀ ਨਹੀਂ ਪਤਾ। ਨਹੀਂ ਏਦਾਂ ਨਹੀਂ, ਬਾਬੇ ਨੇ ਆਖਿਆ ਸੁਣ ਵੱਡਾ ਆਖੇ। ਹਰ ਬੰਦਾ ਇਹ ਕਹੀ ਜਾਂਦਾ ਰੱਬ ਬਹੁਤ ਵੱਡਾ, ਰੱਬ ਬਹੁਤ ਵੱਡਾ। ਤੋ ਮੈਂ ਜਿਹੜੀ ਗੱਲ ਕਹਿਣ ਲੱਗਾ ਸਾਂ, ਦੁਬਈ ਦੇ ਵਿੱਚ ਨਾ ਆਪਣੇ ਇੱਕ ਸਿੰਘ ਸਾਹਿਬ ਰਹਿੰਦੇ ਸਨ, ਉਹਨਾਂ ਦੀ ਪਾਰਟਨਰਸ਼ਿਪ ਸੀ ਦੁਬਈ ਦੇ ਕਿਸੇ ਸ਼ੇਖ ਦੇ ਨਾਲ। ਉਹ ਵੀ ਧਰਮ ਗ੍ਰੰਥ ਵਿੱਚ ਬੜੀ ਦਿਲਚਸਪੀ ਰੱਖਦਾ ਸੀ, ਵੱਖ ਵੱਖ ਮਜ਼ਹਬਾਂ ਦੇ, ਹਿੰਦੂ ਮਜ਼ਹਬ ਦੇ, ਈਸਾਈ ਦੇ, ਕ੍ਰਿਸਚਨ ਦੇ, ਇੱਦਾਂ ਨੇ ਸਾਰੇ ਪੜ੍ਹਨੇ, ਪੰਜਾਬੀਆਂ ਦੇ ਧਰਮ ਗ੍ਰੰਥ, ਈਸਾਈਆਂ ਦੇ, ਬੋਧੀਆਂ ਦੇ, ਜੈਨੀਆਂ ਦੇ। ਕਹਿੰਦੇ ਇੱਕ ਦਿਨ ਇੱਦਾਂ ਬੈਠੇ ਤੇ ਮੈਂ ਉਹਨੂੰ ਆਖਿਆ ਵੀ ਜਿਹੜਾ ਸਾਡਾ ਧਰਮ ਗ੍ਰੰਥ ਹੈ ਨਾ ਇਹ ਬਹੁਤ ਮਹਾਨ ਆ, ਸਾਡੇ ਇਤਿਹਾਸ ਵਿੱਚ ਕੈਲੰਡਰ 'ਚ ਕੋਈ ਇਹੋ ਜਿਹਾ ਦਿਨ ਨਹੀਂ ਹੈਗਾ ਪਰ ਜਿੱਦਣ ਸਾਡੇ ਸ਼ਹੀਦਾਂ ਦਾ ਲਹੂ ਨਾ ਡੁੱਲਿਆ ਹੋਵੇ। ਅਤੇ ਕਹਿੰਦਾ ਉਹਨੇ ਪੈਂਦੇ ਲੈਂਦੇ ਮੈਨੂੰ ਇਹ ਗੱਲ ਆਖੀ, ਮਿਸਟਰ ਸਿੰਘ ਜੇ ਤੁਹਾਡਾ ਧਰਮ ਗ੍ਰੰਥ ਐਡਾ ਹੀ ਮਹਾਨ ਆ ਤੇ ਉਹ ਗੱਲਾਂ ਮੈਨੂੰ ਤੇਰੀ ਜ਼ਿੰਦਗੀ 'ਚੋਂ ਨਜ਼ਰ ਕਿਉਂ ਨਹੀਂ ਆਉਂਦੀਆਂ? ਪਰ ਉਹ ਕਹਿੰਦਾ ਜਿਹੜੀ ਗੱਲ ਮੈਂ ਉਹਨੂੰ ਕਹੀ ਨਾ, ਮੇਰੀ ਗੱਲ ਸੁਣ ਕੇ ਉਹਦਾ ਸਿਰ ਝੁਕ ਗਿਆ। ਆਂਦਾ ਮੈਂ ਉਹਨੂੰ ਆਖਿਆ ਜੇ ਤੈਨੂੰ ਮੇਰੇ ਜੀਵਨ 'ਚੋਂ ਉਹ ਗੱਲਾਂ ਨਜ਼ਰ ਨਹੀਂ ਆਉਂਦੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੇਰੇ ਗੁਰੂ ਗ੍ਰੰਥ ਵਿੱਚ ਕਮੀ ਆ, ਮੇਰੀ ਖੁਦ ਦੀ ਜ਼ਿੰਦਗੀ 'ਚ ਕਮੀ ਆ ਵੀ ਮੈਂ ਉਹਨੂੰ ਅਜੇ ਤੱਕ ਇੰਪਲੀਮੈਂਟ ਨਹੀਂ ਕਰ ਸਕਿਆ। ਗ੍ਰੰਥ ਵਿੱਚ ਕੋਈ ਕਮੀ ਨਹੀਂ ਹੈਗੀ, ਗੁਰੂ ਮੇਰਾ ਬੜਾ ਮਹਾਨ ਆ, ਪਰ ਇਹ ਮੇਰੀਆਂ ਕਮੀਆਂ ਵੀ ਮੈਂ ਮੰਨ ਨਹੀਂ ਸਕਿਆ। ਮੇਰੀਆਂ ਕਮੀਆਂ ਨੂੰ ਤੁਸੀਂ ਮੇਰੇ ਗੁਰੂ ਦੇ ਮੱਥੇ ਨਹੀਂ ਮੜ ਸਕਦੇ। ਮੈਂ ਅੱਜ ਵੀ ਕਹਿੰਦਾ ਮੇਰਾ ਗੁਰੂ ਮਹਾਨ ਆ। ਤੂੰ ਮੰਨੀਏ ਆਪਣੀ ਗਲਤੀ ਨੂੰ, ਜਿੱਥੇ ਅਸੀਂ ਫੇਲ ਹਾਂ, ਮੰਨੀਏ ਇਸ ਗੱਲ ਨੂੰ ਵੀ ਮਹਾਰਾਜ ਹਮ ਅਵਗੁਣ ਭਰੇ, ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਅਸੀਂ ਜ਼ਹਿਰ ਹੀ ਖਾ ਰਹੇ। ਜ਼ਹਿਰ ਦੀ ਪਾਂਡੀ ਸਿਰ ਤੇ ਲੱਦੀ, ਜਿਹਨੂੰ ਕਬੀਰ ਸਾਹਿਬ ਨੇ ਆਖਿਆ ਕਬੀਰ ਭਾਰ ਪਰਾਈ ਸਿਰ ਚੜ੍ਹੇ ਚੱਲਿਓ ਚਾਹੇ ਬਾਟ। ਇੱਕ ਤੇ ਆਪਣਾ ਭਾਰ ਆ, ਮੇਰੀਆਂ ਜ਼ਿੰਦਗੀ 'ਚ ਖੁਦ ਦੀਆਂ ਬਹੁਤ ਕਮੀਆਂ ਆ ਵੀ ਮੈਂ ਮੂਰਖ ਹਾਂ, ਮੇਰੇ 'ਚ ਕਾਮ ਆ, ਮੇਰੇ 'ਚ ਕ੍ਰੋਧ ਆ, ਮੇਰੇ 'ਚ ਲੋਭ ਆ, ਮੇਰੇ 'ਚ ਮੋਹ ਆ, ਮੇਰੇ 'ਚ ਹੰਕਾਰ ਆ, ਇਹ ਤੇ ਮੇਰਾ ਆਪਣਾ ਭਾਰ ਆ। ਬਾਬਾ ਜੀ ਕਹਿੰਦੇ ਤੂੰ ਦੂਜਿਆਂ ਦਾ ਭਾਰ ਵੀ ਸਿਰ 'ਤੇ ਚੁੱਕਿਆ, ਉਹ ਭਾਰ ਕਿਹੜਾ ਵਾ? ਉਹਨੂੰ ਆਖਿਆ ਪਰਾਇਆ ਭਾਰ। ਗੁਰਬਾਣੀ ਵਿੱਚ ਦੋ ਚੀਜ਼ਾਂ ਲਈ ਮਹਾਰਾਜ ਨੇ ਪਰਾਇਆ ਸ਼ਬਦ ਵਰਤਿਆ, ਇੱਕ ਹੈ ਈਰਖਾ ਤੇ ਦੂਜਾ ਹੈ ਨਿੰਦਿਆ। ਜਿੱਥੇ ਵੀ ਈਰਖਾ ਸ਼ਬਦ ਆਊਗਾ ਮਹਾਰਾਜ ਕਹਿਣਗੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ। ਅੱਛਾ ਈਰਖਾ ਬੰਦਾ ਕਦੇ ਆਪਣੇ ਨਾ ਕਰਦਾ, ਆਪਣੇ ਆਪ ਨਾ ਵੀ ਮੈਂ ਆਪਣੇ ਆਪ ਨਾਲ ਈਰਖਾ ਕਰਾਂ? ਨਹੀਂ, ਈਰਖਾ ਮੈਂ ਹਮੇਸ਼ਾ ਦੂਜੇ ਪ੍ਰਸੰਨ ਨਾ ਕਰਦਾ, ਪਰਾਏ ਬੰਦੇ ਨਾ ਮੇਰੇ ਆਪਣੇ ਆਪ ਨਾਲ, ਮੇਰੇ ਨਿੱਜ ਨਾਲ ਮੇਰੀ ਕਦੀ ਈਰਖਾ ਹੈ? ਇੱਕ ਤੇ ਈਰਖਾ ਪਰਾਏ ਬੰਦੇ ਨਾਲ ਹੁੰਦੀ ਆ ਤੇ ਇੱਕ ਈਰਖਾ ਜਿੱਥੇ ਸਾਡੀ ਜਾਣ ਪਛਾਣ ਹੋਵੇ ਨਾ ਉੱਥੇ ਹੁੰਦੀ ਆ, ਜਿਹਨੂੰ ਆਪਾਂ ਜਾਣਦੇ ਨਹੀਂ ਹੈਗੇ ਉਹਦੇ ਨਾਲ ਸਾਡੀ ਕੋਈ ਈਰਖਾ ਨਹੀਂ। ਏਦਾਂ ਕੋਈ ਗੋਰਾ ਮੇਰੇ ਲਾਗੋ ਮਰਸੀਡੀ ਲੈ ਕੇ ਲੰਘ ਜਾਏ, ਮੇਰੇ ਵੱਲੋਂ ਭਾਵੇਂ 10 ਹੋਣਾ, ਉਹਦੇ ਕੋਲ ਕੀ ਫਰਕ ਪੈਂਦਾ? ਪਰ ਜੇ ਮੇਰੇ ਚਾਚੇ ਦੇ ਪੁੱਤ ਕੋ ਹੋਵੇ, ਮੇਰੇ ਤਾਏ ਦੇ ਪੁੱਤ ਕੋ ਹੋਵੇ, ਫਿਰ ਮੇਰੇ ਮੂੰਹ ਚੋਂ ਨਿਕਲਦਾ ਹਾਏ ਸਾਡੇ ਕੋਲ ਤੇ ਪਹਿਲੀ ਦੀਆਂ ਕਿਸ਼ਤਾਂ ਨੇ ਤਾਰੀਆਂ ਗਈਆਂ, ਇੱਕ ਹੋਰ ਲਏ ਆ, ਫਿਰ ਇੱਦਾਂ ਹੁੰਦਾ। ਅੱਛਾ ਇੱਥੋਂ ਨਾ ਬੰਦਾ ਰਾਤ ਸ਼ਾਮ ਪੈਂਦੀ ਆ ਤੇ ਉੱਥੇ ਦਿਨ ਚੜ੍ਹਦਾ, ਇੱਥੋਂ ਬੰਦਾ ਫਿਰ ਸ਼ਾਮਾਂ ਨੂੰ ਟੈਲੀਫੋਨ ਕਰਦਾ, ਹੋਰ ਕੀ ਹਾਲ ਚਾਲ ਆਪਣੇ ਚਾਚੇ ਦੇ ਪੁੱਤਾਂ ਨੂੰ, ਮਾਮੇ ਦੇ ਪੁੱਤਾਂ ਨੂੰ, ਹੋਰ ਕੀ ਹਾਲ ਆ? ਉਹ ਕਹਿੰਦਾ ਠੀਕ ਆ। ਕਹਿਣ ਲੱਗਾ ਤੁਹਾਡੇ ਵੀਰ ਨੇ ਇੱਕ ਰੈਸਟੋਰੈਂਟ ਹੋਰ ਲੈ ਲਿਆ, ਇੱਕ ਟਰਾਲਾ ਹੋਰ ਲੈ ਲਿਆ। ਇੰਨੀ ਗੱਲ ਕਹਿ ਕੇ ਇੱਥੇ ਰਾਤ ਸੀ, ਫੋਨ ਬੰਦ ਕਰਕੇ ਸੌਂ ਗਿਆ। ਉਹਨਾਂ ਦਾ ਦਿਨ ਚੜਿਆ ਸੀ, ਸਾਰਾ ਦਿਨ ਉਹਨਾਂ ਨੂੰ ਚੈਨ ਨਹੀਂ ਆਇਆ ਵੀ ਉਹਨੇ ਇੱਕ ਹੋਰ ਲੈ ਲਿਆ। ਇਹ ਕੀ ਆ? ਈਰਖਾ, ਪਰਾਈ। ਕਬੀਰ ਜੀ ਕਹਿੰਦੇ ਇਹ ਪਰਾਈ ਈਰਖਾ ਆ, ਇਹਦਾ ਭਾਰ ਲਾ ਦੇ, ਕਿਉਂਕਿ ਜਿਹੜਾ ਤੇਰਾ ਰਸਤਾ ਆ ਨਾ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਵਾਲਾ, ਇਹ ਬੜਾ ਬਰੀਕ ਰਸਤਾ ਆ। ਚੇਤੇ 'ਚ ਰੱਖਣਾ, ਦੋ ਸ਼ਬਦਾਂ ਦੇ ਵਿੱਚ ਨਾ ਡਿਪਲੋਮੈਟਿਕ ਸ਼ਬਦ ਆਪਾਂ ਇਹਨੂੰ ਕਹਿ ਦਿੰਦੇ ਵੀ ਡਿਪਲੋਮੈਟਿਕ ਸ਼ਬਦ। ਸਿੱਖੀ ਬਹੁਤ ਔਖੀ ਆ, ਇਹ ਵੀ ਡਿਪਲੋਮੈਟਿਕ ਆ। ਸਿੱਖੀ ਬਹੁਤ ਔਖੀ ਆ, ਇਹ ਵੀ ਡਿਪਲੋਮੈਟਿਕ ਆ। ਸਿੱਖੀ ਨਾ ਸੌਖੀ ਆ ਨਾ ਔਖੀ ਆ, ਇਹ ਤੁਹਾਡੀ ਸਮਝ ਦੇ ਉੱਤੇ ਨਿਰਭਰ ਕਰਦਾ। ਇੱਦਾਂ ਮੰਨ ਕੇ ਚੱਲੋ ਵੀ ਜਿਹੜੇ ਵੀਰ ਹਾਈਕਿੰਗ ਕਰਦੇ ਆ, ਪਹਾੜਾਂ ਵਗੈਰਾ ਤੇ ਚੜ੍ਹਦੇ ਆ, ਉਹ ਕੋਸ਼ਿਸ਼ ਕਰਦੇ ਹੁੰਦੇ ਵੀ ਆਪਣੇ ਨਾਲ ਘੱਟ ਤੋਂ ਘੱਟ ਭਾਰ ਖੜੀਏ,
ਸਿਰਫ ਪਾਣੀ ਦੀ ਬੋਟਲ ਹੋਵੇ ਜਾਂ ਥੋੜ੍ਹਾ ਬਹੁਤ ਕੁਝ ਖਾਣ ਵਾਸਤੇ ਜਿਹੜਾ ਖਰਾਬ ਨਾ ਹੋਵੇ ਪਰ ਅਸੀਂ ਖੜ ਸਕੀਏ, ਉਹਨਾਂ ਕੀ ਸਮਾਨ ਬਸ ਬੈਗ 'ਚ ਪਾਇਆ ਹੁੰਦਾ, ਕਿੱਟ ਪਾਈ ਹੁੰਦੀ ਤੇ ਲੈ ਜਾਂਦੇ। ਅੱਛਾ ਜੇ ਉਹਨਾਂ ਬੰਦਿਆਂ ਨੇ ਭਾਰ ਹੀ 10 ਕੁਇੰਟਲ ਚੁੱਕਿਆ ਹੋਵੇ ਤੇ ਕਰ ਲੈਣਗੇ? ਉਹ ਕਹਿੰਦੇ ਸਾਡਾ ਤੇ ਰਸਤਾ ਪਹਿਲਾਂ ਹੀ ਔਖਾ, ਤੇ ਜੇ ਭਾਰ ਵੀ ਮਣਾ ਮੂੰਹੀ ਚੁੱਕ ਲਿਆ ਤੇ ਕਿੱਦਾਂ ਚੜਾਂਗੇ ਪਹਾੜ ਆਪਾਂ, ਕਿੱਦਾਂ ਹਾਈਕਿੰਗ ਕਰਾਂਗੇ? ਭਾਰ ਘੱਟ ਰੱਖੋ ਕਿਉਂਕਿ ਚੜ੍ਹਾਈ ਬਹੁਤ ਔਖੀ ਆ। ਬਾਬੇ ਨੇ ਆਖਿਆ ਸਿੱਖੀ ਦਾ ਮਾਰਗ ਔਖਾ ਬਹੁਤ ਆ। ਕਿਉਂ? ਕਿਉਂਕਿ ਇੱਥੇ ਸਭ ਤੋਂ ਪਹਿਲੀ ਸ਼ਰਤ ਆ ਬੰਦੇ ਨੂੰ ਆਪਣੀ ਮੱਤ ਤਿਆਗਣੀ ਪੈਂਦੀ। ਦੁਨੀਆਂ ਦੇ ਵਿੱਚ ਸਭ ਤੋਂ ਔਖਾ ਕੰਮ ਬਾਬੇ ਨੇ ਆਖਿਆ ਕਿਹੜਾ ਵਾ? ਕਿਸੇ ਨੇ ਆਖਿਆ ਜੀ ਪੈਸਾ, ਕਿਸੇ ਨੇ ਆਖਿਆ ਧਨ, ਕਿਸੇ ਨੇ ਆਖਿਆ ਦੌਲਤ। ਬਾਬੇ ਨੇ ਆਖਿਆ ਦੁਨੀਆਂ 'ਚ ਸਭ ਤੋਂ ਔਖਾ ਕੰਮ ਆ ਆਪਣੀ ਮੱਤ ਦਾ ਤਿਆਗ ਕਰਨਾ। ਮਨ ਕੀ ਮੱਤ ਤਿਆਗੋ ਹਰਜਨ ਇਹਾ ਬਾਤ ਕਠੈਨੀ। ਜੇ ਮਨ ਦੀ ਮੱਤ ਛੱਡਦੀ ਆ ਤੇ ਸਿੱਖੀ ਸੌਖੀ ਆ, ਜੇ ਮਨ ਦੀ ਮੱਤ ਨਹੀਂ ਛੱਡੀ ਤੇ ਸਿੱਖੀ ਬਹੁਤ ਔਖੀ ਆ। ਇਹਦੇ ਨਾਲੋਂ ਔਖਾ ਵੀ ਕੁਝ ਨਹੀਂ ਹੈਗਾ। ਬਾਕੀ ਮਜ਼ਹਬਾਂ ਦੇ ਵਿੱਚ ਇੱਦਾਂ ਵਾ, ਤੁਸੀਂ ਨਸ਼ਾ ਪੀਓ, ਸਿਗਰਟ ਫੂਕੋ, ਜੋ ਮਰਜ਼ੀ ਕਰੋ, ਬਸ ਆਪਣੇ ਮੂੰਹ ਤੋਂ ਕਹੋ ਮੈਂ ਹਿੰਦੂ ਹਾਂ, ਤੁਸੀਂ ਪ੍ਰਵਾਨ ਹੋ। ਇੱਥੇ ਸਭ ਕੁਝ ਬੰਦ ਕਰਨਾ ਪੈਣਾ, ਫਿਰ ਤੁਸੀਂ ਜਾ ਕੇ ਸਿੱਖ ਬਣਦੇ ਜੀ। ਫਿਰ ਜਾ ਕੇ ਗੁਰਬਾਣੀ ਵਿੱਚ ਇਹਨਾਂ ਸ਼ਬਦਾਂ ਦੇ ਅਰਥ ਪੜ੍ਹੋ ਜਿੱਥੇ ਬਾਬੇ ਨੇ ਆਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੇ ਬਿਖਮ ਮਾਰਗ। ਅੱਛਾ ਮਹਾਰਾਜ ਬਹੁਤ ਔਖਾ ਵਾ ਰਸਤਾ? ਬਾਬਾ ਜੀ ਕਹਿੰਦੇ ਬਹੁਤ ਔਖਾ। ਕਿੰਨਾ ਕੁ ਔਖਾ ਵਾ? ਬਾਬਾ ਜੀ ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇੰਨਾ ਔਖਾ ਆ। ਪਰ ਹਾਂ, ਇਹ ਰਸਤਾ ਸੌਖਾ ਹੋ ਸਕਦਾ ਜੇ ਇੱਕ ਕੰਮ ਕਰ ਦੇਵੇ, ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ। ਬੰਦਾ ਇੱਕ ਤੇ ਲੱਭ ਛੱਡ ਦੇ, ਲੱਭ ਦਾ ਮਤਲਬ ਆ ਚਸਕਾ ਪੈਣਾ ਕਿਸੇ ਚੀਜ਼ ਦਾ। ਦੂਜੀ ਸਟੇਜ ਲਾਲਚ ਦੀ, ਦੂਜੀ ਸਟੇਜ ਆ ਲੋਭ ਵੀ ਮੈਨੂੰ ਹੋਰ ਮਿਲੇ, ਮੈਨੂੰ ਹੋਰ ਮਿਲੇ। ਲਾਲਚ ਦੀ ਪਹਿਲੀ ਸਟੇਜ ਆ ਲੱਭ, ਚਸਕਾ ਪੈਣਾ। ਦੂਜੀ ਆ ਹੋਰ ਮਿਲੇ, ਤੀਜੀ ਆ ਡਿਪੈਂਡ ਹੋ ਜਾਣਾ, ਉਹਨੂੰ ਤ੍ਰਿਸ਼ਨਾ ਆਖਿਆ। ਹੈ ਤਿੰਨੇ ਲਾਲਚ ਦੀਆਂ ਸਟੇਜਾਂ ਹੀ। ਪਹਿਲਾਂ ਕਿਸੇ ਨੇ ਪਾਰਟੀ ਔਰਗੇਨਾਈਜ਼ ਕੀਤੀ ਆ, ਅਸੀਂ ਲਾਗੇ ਬੈਠੇ ਸੀ, ਸਾਨੂੰ ਕਹਿੰਦਾ ਘੁੱਟ ਪੀ ਲਾ, ਆਪਾਂ ਕਹੇ ਜੀ ਨਹੀਂ, ਸਾਡਾ ਧਰਮ ਗ੍ਰੰਥ ਨਹੀਂ ਇਜਾਜ਼ਤ ਦਿੰਦਾ, ਆਪਾਂ ਨਹੀਂ ਇਹ ਕੰਮ ਕਰਨਾ। ਕਹਿੰਦਾ ਚੱਲ ਪੀ ਨਾ, ਸਾਡੇ ਲਾਗੇ ਬਹਿ ਕੇ ਕੰਪਨੀ ਤੇ ਦੇ ਹੀ ਸਕਦਾ ਨਾ। ਅੱਜ ਬੰਦੇ ਦਾ ਪਹਿਲਾ ਦਿਨ ਸੀ, ਉਹਨੇ ਇੰਨੇ ਆਰਗੂਮੈਂਟ ਕੀਤੇ, ਥੋੜ੍ਹੀ ਜਿਹੀ ਛਿਟਕ ਪਵਾਈ ਸਿਰਫ ਕੰਪਨੀ ਦੇਣ ਵਾਸਤੇ। ਸਵਾਦ ਵੇਖਿਆ, ਸਵਾਦ ਪੈ ਗਿਆ। ਹੁਣ ਜਦੋਂ ਸਵਾਦ ਪੈ ਗਿਆ, ਅਗਲੀ ਵਾਰੀ ਇਹਨੂੰ ਹੁੰਦਾ ਵੀ ਇੱਕ ਹੋਰ ਪਾਓ। ਉਹ ਕਹਿਣ ਲੱਗੇ ਜ਼ਿਆਦਾ ਹੋ ਜਾਣਾ, ਨਹੀਂ ਪਾਓ ਸੀ ਕੁਛ ਨਹੀਂ ਹੁੰਦਾ, ਦੋ ਹੋ ਗਏ। ਇਹ ਕੀ ਸੀ? ਲੋਭ, ਦੂਜੀ ਸਟੇਜ। ਤੀਜੀ ਸਟੇਜ ਕੀ ਆ? ਡਿਪੈਂਡ ਹੋਣਾ। ਹੁਣ ਉਹਦੀ ਸਿਚੁਏਸ਼ਨ ਇਹ ਬਣੀ ਹੋਈ ਆ, ਉਹਨੂੰ ਸਾਰੇ ਮਨਾ ਕਰਦੇ, ਉਹ ਕਹਿੰਦਾ ਮੈਂ ਮਰ ਜਾਣਾ ਜੇ ਮੈਨੂੰ ਨਾ ਮਿਲੀ ਤੇ। ਇੱਦਾਂ ਹੀ ਕਾਮ ਆ। ਪਹਿਲਾਂ ਬੰਦੇ ਨੂੰ ਚਸਕਾ ਪੈਂਦਾ, ਫਿਰ ਬੰਦੇ ਦੀ ਨਿਗਾਹ ਹਰ ਬੰਦੇ ਤੇ ਹੁੰਦੀ, ਹਰ ਪਰਸਨ ਤੇ ਹੁੰਦੀ ਵੀ ਮੇਰੀ ਪੂਰਤੀ ਹੋਵੇ। ਫਿਰ ਸਿਚੁਏਸ਼ਨ ਹੁੰਦੀ, ਬੰਦਾ ਡਿਪੈਂਡ, ਕਹਿਣ ਲੱਗਾ ਮੈਂ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਇੱਦਾਂ ਤਲਾਕ ਹੁੰਦੇ ਆ, ਇੱਦਾਂ ਡਿਪੈਂਡ ਹੋ ਜਾਣਾ। ਬਾਬੇ ਨੇ ਆਖਿਆ ਤਿੰਨੇ ਹਾਲਾਤਾਂ ਵਿੱਚੋਂ ਬਾਹਰ ਨਿਕਲਣਾ ਪੈਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਕਿਉਂ? ਕਿਉਂਕਿ ਸਿੱਖੀ ਦਾ ਮਾਰਗ ਖੰਡੇ ਦੀ ਧਾਰ ਵਾਲਾ ਆ, ਇੱਥੇ ਸਭ ਛੱਡਣਾ ਪੈਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਜਿਹਨਾਂ ਨੇ ਆਪਣਾ ਵਜੂਦ ਖਤਮ ਕਰਤਾ। ਆਖਿਆ ਮਹਾਰਾਜ ਅਸੀਂ ਆਪਣੀ ਮੱਤ ਨਾਲ ਨਹੀਂ ਇਹ ਸਫ਼ਰ ਤੈਅ ਕਰ ਸਕਦੇ, ਕਿਰਪਾ ਕਰੋ ਆਪਣੀ ਮੱਤ ਮੈਨੂੰ ਦੇ ਦਿਓ, ਫਿਰ ਜਾਚਣ ਵਾਲੀ ਮੱਤ ਵੀ ਤੁਹਾਡੀ ਹੋਣੀ ਆ, ਕੰਮ ਕਰਨ ਵਾਲੀ ਮੱਤ ਵੀ ਤੁਹਾਡੀ ਹੋਣੀ ਆ, ਫਿਰ ਮੈਂ ਤੁਹਾਡੇ ਦਰ ਤੇ ਪ੍ਰਵਾਨ ਹੋ ਜਾਣਾ। ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਆਪਣੀਆਂ ਵਾਸ਼ਨਾਵਾਂ ਨੂੰ ਅੰਦਰ ਹੀ ਜਜ਼ਬ ਕਰ ਲਿਆ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ। ਬਸ ਇੱਦਾਂ ਕਰਨਾ ਪੈਣਾ। ਇਹ ਭਾਰ ਜਿਹੜਾ ਚੁੱਕਿਆ ਨਾ, ਹਾਏ ਜੇ ਮੈਂ ਇੱਦਾਂ ਕੀਤਾ ਤੇ ਲੋਕ ਸਾਨੂੰ ਹਊਆ ਬਣਾਇਆ, ਸਾਨੂੰ ਡਰ ਹੀ ਇੰਨਾ ਪਾਇਆ ਗਿਆ। ਉਹੀ ਬੰਦੇ ਹੋਣਗੇ ਪਹਿਲਾਂ ਕਹਿਣਗੇ ਤੁਸੀਂ ਗੁਰਦੁਆਰੇ ਨਹੀਂ ਆਉਂਦੇ, ਤੁਸੀਂ ਪਾਠ ਨਹੀਂ ਕਰਦੇ, ਤੁਸੀਂ ਸਿਮਰਨ ਨਹੀਂ ਕਰਦੇ, ਤੁਸੀਂ ਸੇਵਾ ਨਹੀਂ। ਜਦੋਂ ਬੰਦਾ 4 ਦਿਨ ਆਣ ਕੇ ਗੁਟਕਾ ਫੜ ਕੇ ਪਾਠ ਕਰਨ ਲੱਗ ਪੈਂਦਾ, ਫਿਰ ਕਹਿਣਗੇ ਤੂੰ ਭਾਈ ਬਣ ਗਿਆ। ਕਮਾਲ ਦੀ ਗੱਲ, ਪਹਿਲਾਂ ਸਾਨੂੰ ਤੁਸੀਂ ਆਪ ਵੀ ਤਿਆਰੀ ਕਰਵਾਉਣ ਡੇ ਸੀ, ਪੰਪ ਦੇਣ ਡੇ ਵੀ ਤੂੰ ਕਰਿਆ ਕਰ, ਤੂੰ ਸੇਵਾ ਕਰਿਆ ਕਰ। ਹੁਣ ਜੇ ਮੈਂ ਤੁਹਾਡੀ ਚੁੱਕਣਾ 'ਚ ਆ ਗਿਆ, ਕਰਨ ਲੱਗ ਪਿਆ, ਮੇਰਾ ਤਾਂ ਬਿਲਕੁਲ ਮਨ ਨਹੀਂ ਮੰਨਦਾ, ਪਰ ਚਲੋ ਤੁਹਾਡੇ ਕਹਿਣ 'ਤੇ ਹੀ ਮੈਂ ਆ ਗਿਆ, ਅਤੇ ਜੇ ਮੈਂ ਆ ਗਿਆ ਤਾਂ ਮੈਂ ਗੁਨਾਹ ਕਰ ਲਿਆ, ਤੁਸੀਂ ਮੈਨੂੰ ਐਪਰੀਸ਼ੀਏਟ ਕਰੋ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ। ਪਰ ਨਹੀਂ, ਅਸੀਂ ਜਰ ਨਹੀਂ ਸਕਦੇ ਕਿਸੇ ਨੂੰ ਵੇਖ ਕੇ, ਸਾਡੀ ਹਾਲਤ ਇਹ ਆ, ਈਰਖਾ ਸਾਡੇ ਮਨ 'ਚ ਵੀ ਇਹ ਮੇਰੇ ਤੋਂ ਗਾਂਹ ਕਿੱਦਾਂ ਲੰਘ ਜਾਊ। ਕਬੀਰ ਭਾਰ ਪਰਾਈ ਸਿਰ ਚੜ੍ਹੇ, ਤੇਰੇ ਸਿਰ ਦੇ ਉੱਤੇ ਪਰਾਇਆ ਭਾਰ ਚੜਿਆ ਪਿਆ, ਚੱਲਿਓ ਚਾਹੇ ਬਾਟ ਤੇ ਤੂੰ ਚਾਹੁੰਦਾ ਮੈਂ ਧਰਮ ਦਾ ਪੈਂਡਾ ਤੈਅ ਕਰਾਂ। ਏਦਾਂ ਧਰਮ ਦੇ ਪੈਂਡੇ ਨਹੀਂ ਤੈਅ ਹੁੰਦੇ। ਤੂੰ ਤੂੰ ਤੇ ਜੇ ਤੱਕ ਆਪਣੇ ਪਰਿਵਾਰ 'ਚ ਜਾ ਕੇ ਫਤਿਹ ਨਹੀਂ ਸਾਂਝੀ ਕਰਨ ਵਾਲਾ ਬਣਿਆ, ਤੇਰੇ ਮਨ 'ਚ ਡਰ ਹੁੰਦਾ ਵੀ ਜੇ ਮੈਂ ਘਰ ਜਾ ਕੇ ਫਤਿਹ ਬੁਲਾਈ ਤੇ ਇਹਨਾਂ ਨੇ ਸਭ ਤੋਂ ਪਹਿਲੀ ਗੱਲ ਮੈਨੂੰ ਇਹ ਕਹਿਣੀ ਆ, ਅੱਜ ਤੈਨੂੰ ਬਾਬਿਆਂ ਨੇ ਕੀ ਖਵਾ ਕੇ ਘੱਲਤਾ। ਇਹ ਕੀ ਆ? ਬੰਦਾ ਬਹੁਤ ਸੰਕੀਰਨ ਸੋਚ ਲੈ ਕੇ, ਬਹੁਤ ਛੋਟੀ ਸੋਚ ਲੈ ਕੇ ਜੀ ਰਿਹਾ, ਤੇ ਗੱਲਾਂ ਅਸੀਂ ਉਹਨਾਂ ਦੀਆਂ ਕਰਦੇ ਹਾਂ ਜਿਹਨਾਂ ਨੇ ਮੁਸਲਮਾਨਾਂ ਦੀ ਭਰੀ ਕਚਹਿਰੀ ਵਿੱਚ ਜਾ ਕੇ ਆਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਘਰ 'ਚ ਮੁਸਲਮਾਨ ਵੀ ਕੋਈ ਨਹੀਂ ਹੈਗਾ, ਜਾਂ ਤਾਂ ਕੀ ਹੈ ਵੀ ਸਾਡੇ ਘਰ 'ਚ ਮੈਂ ਹੀ ਸਿੱਖਿਆ, ਬਾਕੀ ਸਾਰੇ ਮੇਰੇ ਮਾਂ ਪਿਓ ਸਾਰੇ ਮੁਸਲਮਾਨ। ਸਾਡੇ ਘਰ ਧਰਮ ਗ੍ਰੰਥ ਪੜ੍ਹਦੇ ਕੋਈ ਨਹੀਂ, ਸਾਡੇ ਕੋਲ ਸਾਡੇ ਘਰ ਸਾਰੇ ਕੁਰਾਨ ਪੜ੍ਹਦੇ, ਨਹੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਪਰ ਅਸੀਂ ਦੂਜਿਆਂ ਦਾ ਭਾਰ ਚੁੱਕ ਕੇ ਤੁਰਦੇ ਹਾਂ। ਦੂਜਿਆਂ ਦੀ ਪਰਵਾਹ ਨਾ ਕਰੋ ਕੋਈ ਤੁਹਾਡੇ ਬਾਰੇ ਕੀ ਸੋਚਦਾ, ਆਪਣੇ ਨਿੱਜ ਬਾਰੇ ਸੋਚੋ, ਮੈਨੂੰ ਕੀ ਚੰਗਾ, ਇਹ ਜ਼ਿੰਦਗੀ ਮੇਰੀ ਆ, ਫੈਸਲੇ ਵੀ ਮੇਰੇ ਹੋਣਗੇ। ਮੈਂ ਅੱਜ ਵੀ ਕਿਸੇ ਦੇ ਘਰ ਗਿਆ ਸੀ, ਮੈਂ ਉੱਥੇ ਵੀ ਇਹ ਬੇਨਤੀ ਕਰਕੇ ਆਇਆ, ਗੁਰਬਾਣੀ ਦੇ ਇਸ ਸੰਕਲਪ ਨੂੰ ਪੜ੍ਹਨ ਦਾ ਮੈਨੂੰ ਇੰਨਾ ਕਿ ਮਤਲਬ ਸਮਝ ਆਉਂਦਾ, ਜਦੋਂ ਬਾਬੇ ਨੇ ਆਖਿਆ ਨਾ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਆਪਾਂ ਸਾਰੇ ਜਾਣੇ ਰੱਬ ਨੂੰ ਰਲ ਕੇ ਆਖੀਏ ਵੀ ਰੱਬ ਬਹੁਤ ਵੱਡਾ, ਰੱਬ ਨੇ ਰੱਬ ਹੀ ਰਹਿਣਾ, ਉਹ ਜਿੱਡਾ ਕਹਿਗਾ ਉਹਨੇ ਓਡਾ ਹੀ ਰਹਿਣਾ। ਜੇ ਆਪਾਂ ਸਾਰੇ ਰਲ ਕੇ ਆਖੀਏ ਵੀ ਰੱਬ ਹੈ ਹੀ ਨੀਗਾ, ਤਾਂ ਵੀ ਉਹਨੇ ਰੱਬ ਹੀ ਰਹਿਣਾ, ਤਾਂ ਵੀ ਉਹਨੇ ਛੋਟਾ ਨਹੀਂ ਹੋਣਾ। ਹੁਣ ਇਸ ਗੁਣ ਨੂੰ ਆਪਣੇ ਆਪਣੇ ਜੀਵਨ 'ਚ, ਜੇ ਅਸੀਂ ਰੱਬ ਦੇ ਬੰਦੇ ਹਾਂ ਤੇ ਇਹ ਗੁਣ ਜੀਵਨ 'ਚ ਲੈ ਕੇ ਆਈਏ, ਜੇ ਮੈਨੂੰ ਕੋਈ ਜੀ ਕਹਿ ਕੇ ਬੁਲਾਊਗਾ ਤਾਂ ਵੀ ਮੈਂ ਹੀ ਰਹਿਣਾ, ਤੇ ਜੇ ਮੈਨੂੰ ਕੋਈ ਤੂੰ ਕਹਿ ਕੇ ਬੁਲਾਊਗਾ ਤਾਂ ਵੀ ਮੈਂ ਹੀ ਰਹਿਣਾ, ਕਿਉਂਕਿ ਮੇਰੀ ਇੱਜ਼ਤ ਕਿਸੇ ਬੰਦੇ 'ਤੇ ਡਿਪੈਂਡ ਨਹੀਂ ਹੈਗੀ। ਮੈਂ ਕੋਈ ਪੱਖਾ ਥੋੜ੍ਹੀ ਹਾਂ ਅਤੇ ਤੁਸੀਂ ਬਟਨ ਦੱਬੋਗੇ ਤਾਂ ਮੈਂ ਚੱਲ ਪੈਂਦਾ, ਤੁਸੀਂ ਬੰਦ ਕਰੋਗੇ ਤਾਂ ਮੈਂ ਬੰਦ ਹੋ ਜਾਣਾ, ਮੈਂ ਬੰਦਾ ਵਾਂ। ਮੇਰੀ ਲਾਈਫ ਦਾ ਰਿਮੋਟ ਕੰਟਰੋਲ ਤੁਹਾਡੇ ਕੋਲ ਨਹੀਂ ਹੈਗਾ। ਤੁਸੀਂ ਕਦੇ ਸੋਚ ਕੇ ਵੇਖਿਆ, ਹਰ ਬੰਦਾ ਕਹਿੰਦਾ ਮੈਨੂੰ ਬਹੁਤ ਗੁੱਸਾ ਆਉਂਦਾ, ਨਹੀਂ ਗੁੱਸਾ ਆਉਂਦਾ ਨਹੀਂ ਹੈਗਾ, ਸਾਨੂੰ ਗੁੱਸਾ ਦਵਾਇਆ ਜਾਂਦਾ ਆ, ਅਸੀਂ ਤੇ ਰਿਐਕਸ਼ਨ ਦਿੰਦੇ ਹਾਂ। ਐਕਸ਼ਨ ਤਾਂ ਕਿਸੇ ਵੱਲੋਂ ਹੁੰਦਾ, ਸਾਨੂੰ ਕੋਈ ਧੱਕਾ ਮਾਰਦਾ ਤਾਂ ਗੁੱਸਾ ਆਉਂਦਾ, ਸਾਨੂੰ ਕੋਈ ਗੱਲ ਕਹਿੰਦਾ ਤਾਂ ਗੁੱਸਾ ਆਉਂਦਾ, ਇਹਦਾ ਮਤਲਬ ਕਿਸੇ ਨੇ ਐਕਸ਼ਨ ਕੀਤਾ ਤੇ ਮੈਂ ਉਹਦੇ ਇਵਜ਼ ਵਿੱਚ ਰਿਐਕਟ ਕੀਤਾ ਤਾਂ ਗੁੱਸਾ ਆਇਆ, ਗੁੱਸਾ ਆਇਆ ਨਹੀਂ ਗੁੱਸਾ ਦਵਾਇਆ ਗਿਆ। ਨਹੀਂ ਇਹਦਾ ਮਤਲਬ ਕੋਈ ਬੰਦਾ ਮੈਨੂੰ ਚਲਾ ਰਿਹਾ ਸੀ, ਨਹੀਂ ਮੈਂ ਹੁਣ ਕਿਸੇ ਦੇ ਮੁਤਾਬਕ ਨਹੀਂ ਚੱਲਣਾ, ਮੈਂ ਗੁੱਸਾ ਕਰਨਾ ਨਹੀਂ। ਕਹੀ ਜੋ ਕਬੀਰ ਸਾਹਿਬ ਨੂੰ, ਮੈਂ ਜਿਹੜੀ ਗੱਲ ਕਰਨ ਲੱਗਾ, ਕਬੀਰ ਸਾਹਿਬ ਨੂੰ ਸਤਸੰਗੀ ਆਣ ਕੇ ਕਹਿੰਦੇ ਕਬੀਰ ਜੀ ਤੁਸੀਂ ਸੰਗਤ ਵਿੱਚ ਬਿਜੀ ਰਹਿੰਦੇ ਜੇ, ਬਾਹਰ ਜਾ ਕੇ ਵੇਖੋ ਲੋਕ ਤੁਹਾਨੂੰ ਕੀ ਕੁਝ ਕਹਿੰਦੇ ਆ। ਕਹਿੰਦੇ ਕੀ ਕਹਿੰਦੇ? ਕਹਿੰਦੇ ਉਹ ਕਹਿੰਦੇ ਕਬੀਰ ਪਾਗਲ ਹੋ ਗਿਆ, ਲੋਕ ਕਹੇ ਕਬੀਰ ਬੋਰਾਨਾ, ਕਬੀਰ ਝੱਲਾ ਹੋ ਗਿਆ, ਕਬੀਰ ਪਾਗਲ ਹੋ ਗਿਆ। ਕਬੀਰ ਜੀ ਕਹਿੰਦੇ ਹੁਣ ਰਾਏ ਰਾਏ ਜਾਣ ਵਾਲੇ ਲੋਕ ਤੈਅ ਕਰਨਗੇ ਵੀ ਕਬੀਰ ਸਿਆਣਾ ਵਾ ਕਿ ਕਬੀਰ ਮੂਰਖ ਆ, ਕਬੀਰ ਨੂੰ ਨੀ ਪਤਾ ਵੀ ਉਹ ਕੌਣ ਆ, ਇਹ ਕਬੀਰ ਤੈਅ ਕਰੂਗਾ ਵੀ ਮੈਂ ਕੌਣ ਆ, ਲੋਕ ਨੀ ਤੈਅ ਕਰਨਗੇ। ਕਬੀਰ ਭਾਰ ਪਰਾਈ ਸਿਰ ਚਰੇ, ਚੱਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੇ, ਆਗੇ ਔਕਟ ਘਾਟ, ਅੱਗੇ ਅੱਗੇ ਡਰਾਉਣਾ ਰਸਤਾ ਆ, ਭਿਆਨਕ ਰਸਤਾ ਆ, ਖੰਨਿਓ ਤਿੱਖੀ ਵਾੜੋ ਨਿੱਕੀ ਵਾਲਾ ਰਸਤਾ ਆ। ਔਰ ਤੇਰੇ ਤੂੰ ਜਿਹੜਾ ਭਾਰ ਚੁੱਕ ਕੇ ਬੈਠਾ ਆ, ਤੈਨੂੰ ਆਪਣੇ ਭਾਰ ਤੋਂ ਡਰ ਨਹੀਂ ਲੱਗਦਾ? ਆਪਣੇ ਭਾਰੇ ਨਾ ਡਰੇ, ਤੈਨੂੰ ਆਪਣੇ ਭਾਰ ਤੋਂ ਕੋਈ ਡਰ ਨਹੀਂ ਲੱਗਦਾ? ਇੰਨਾ ਇੰਨਾ ਭਿਆਨਕ ਰਸਤਾ ਆ, ਇੰਨਾ ਛੋਟਾ ਰਸਤਾ ਆ, ਔਰ ਤੇਰੇ ਮਨ 'ਚ ਖੌਫ ਹੀ ਕੋਈ ਨਹੀਂ ਹੈਗਾ ਕਿ ਮੈਂ ਪੰਧ ਕਿਵੇਂ ਤੈਅ ਕਰਨਾ। ਛੇਤੀ ਉੱਠ, ਆਪਣੇ ਪੰਧ ਨੂੰ ਛੇਤੀ ਨਿਬੇੜਨ ਦੀ ਕੋਸ਼ਿਸ਼ ਕਰ। ਬਾਬਾ ਸ਼ੇਖ ਫਰੀਦ ਸਾਹਿਬ ਇਹਨੂੰ ਕਹਿੰਦੇ ਨੇ ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਸਵੇਰੇ ਸਵੇਰ ਜੀਵਨ ਦੇ ਪਹਿਲੇ ਪੈਰ ਵਿੱਚ ਜੀਵਨ ਦੇ ਸੰਬੰਧ ਨੂੰ ਸਮਾਪਤ ਕਰਨ ਦਾ ਯਤਨ ਕਰ। ਗਰੀਬ ਨਿਵਾਜ ਕਿਰਪਾ ਕਰਨ, ਕਬੀਰ ਸਾਹਿਬ ਜੀ ਨੇ ਜੋ ਉਪਦੇਸ਼ ਸਾਨੂੰ ਦਿੱਤਾ ਹੈ ਗੁਰਬਾਣੀ ਦੇ ਆਸ਼ੇ ਮੁਤਾਬਕ ਸੱਚਾਰਾ ਜੀਵਨ ਜੀ ਕੇ ਮਣਾ ਮੋਹੀ ਜਿਹੜਾ ਭਾਰ ਆਪਣੇ ਉੱਤੇ ਚੁੱਕ ਕੇ ਬੈਠੇ ਹਾਂ, ਬਾਬਾ ਕਬੀਰ ਜੀ ਨੂੰ ਕਹਿੰਦੇ ਨੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ, ਰੇਜਨ ਮਨ ਮਾਧੂ ਸਿਉ ਲਾਈਏ, ਚਤੁਰਾਈ ਨਾ ਚਤੁਰ ਭੁਜ ਪਾਈਏ, ਪਰ ਹਰ ਲੋਭ ਅਰ ਲੋਕਾਚਾਰ, ਇਹ ਭਾਰ ਆ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬੱਧੇ ਅਹੰਬੇਵ, ਮਿਲ ਪਾਥਰ ਕੀ ਕਰੇ ਸੇਵ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਚਲਾਕੀਆਂ ਦਾ, ਸਿਆਣਪਾਂ ਦਾ, ਲੋਕਾਚਾਰ ਦਾ, ਹੰਕਾਰ ਦਾ ਭਾਰ ਲਾ ਕੇ ਭੋਲੇ ਭਾਅ ਦੇ ਨਾਲ ਪ੍ਰੇਮ ਅਵਸਥਾ ਵਿੱਚ ਆਣ ਕੇ ਅਸੀਂ ਰੱਬੀ ਮਿਲਾਪ ਹਾਸਲ ਕਰ ਸਕਦੇ ਹਾਂ। ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਅਗਲੇ ਪ੍ਰੋਗਰਾਮ ਵਾਸਤੇ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼, ਉਹਨਾਂ ਦਾ ਢਾਡੀ ਜੱਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿਚਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਫਤਿਹ ਪ੍ਰਵਾਨੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध संघ जी सतगुरु कृपा करे तुसी कदम कदम चल के आए हो किरत कमाई विचो गुरु की गोलक विच तुसी अपनी तिद फुल पाया सतगुरु दर प्रवान करन तुहाडियां कीतियां होईयां अरदासां श्री गुरु ग्रंथ साहिब महाराज अपने दर प्रवान करन दरों चढ़दी कला वाला जीवन बख्शिश करन। हरेक मनुख ने सतगुरां दे चरणां च अरदास कीती है। ढाडी सिंह ने कवित पेश कीता है, रहना है आजाद सदा डरना नहीं किसे कोलों, दिल्ली ते लाहौर विच फेर चमकौर विच मौत नाल सीधा नाता जोड़िया शहीदां ने, संगल गुलामी वाला तोड़िया शहीदां ने। शहीद कौम का सरमाया ने। मैं एक दिन अगे जिक्र करदा सी, पांच शहीदां दी बाणी गुरु ग्रंथ साहिब च दर्ज वा, दो भगत शहीद वा, दो गुरु शहीद वा, ते दो भट्ट शहीद वा, इह छे बन जांदे आ, भट्ट भी शहीद वा दो। गुरु अमरदास महाराज दे चरणां च भट्ट रइये दा पुत भिखा ते टोडा इह गुरु अमरदास महाराज दे दर ते गोइंदवाल साहिब आए सी। भिखे दे बाप दा नौवां भाई रइया ते पछोकड़ इन्हां दा पैंदा हरियाणे च सुल्तानपुर पिंडवा जिला कलछेत्रवा। ये पांच छे भरा आ, भिखा टोडा गोखा चोखा मोखा। भट्ट जिहड़ा कीरत वा ये भिखे का पुत वा, ये भी शहीद वा भट्ट कीरत। आपां इतिहास सवेरे शुरू कीता सी कि दसवें पातशाह गुरु गोबिंद सिंह महाराज दिल्ली विच तशरीफ लैके बैठे ने। दुपहरे असीं ते चार बजे छड के गए इतिहास नूं कि कलगी वाले पातशाह महाराज जी ने निजामुद्दीन दे मकबरे दे खुले बेड़े विच एक पासे फौजां बहादुर शाह दियां, एक पासे फौजां गुरु गोबिंद सिंह महाराज जी दियां एक ऐदनामा लिखिया गया। कहिंदे तैनू राज भाग तख्त दे मालक बनावांगे जंग लड़के, तेरी मदद करांगे। बहादुर शाह नूं कहिंदे ने, औरंगजेब दा पोतवा बहादुर शाह। अज जिथे बैठ के ऐदनामा लिखिया जिहनूं तुसीं परनोट कहिंदे हो, उदों इहनूं हुंडी कहिंदे सी, वी हुंडी लिखी। मुसलमान कहिंदे सी ऐदनामा लिखिया। इहदे विच महाराज गुरु गोबिंद सिंह महाराज ने लिखवाया बहादुर शाह कोलों, कहिंदे जे तैनूं मंजूर है ते 17 बंदे साडे हवाले कर दे, तेरी असीं मदद करदे आ, तू पक्का परन कर, खुशकी खिसकी ना, जवान पक्की रखी। ये कहिंदा महाराज मैं जवान ते खड़ा, ऐस वेले मेरे कोल फौजी मदद नहीं हैगी। महाराज कहिंदे घबरा ना, ओ राजा जोधपुर दा, राजा जय सिंह दा भरा राजा विजय सिंह, ये तैनूं फौजां भी देवेगा, पैसे टके बोलो भी तेरी मदद करेगा। भाई जय सिंह वो आ राजा जय सिंह जिहदे घर विच अठवें पातशाह महाराज तशरीफ लैके गए, जिथे अज गुरद्वारा बनिया होया बंगला साहब, ये राजा जय सिंह दा बंगला सी जिहनूं अज आपां गुरद्वारा बंगला साहब कहिंदे। इहदा भरा आ विजय सिंह, इहदा पुत सी राम सिंह राजा, जिहड़ा तनो मनो गुरु तेग बहादुर महाराज दा श्रद्धालु सी। बूंदी कोटे दा राजा, उहदा नां है सरदार बुद्ध सिंह राणा। इहदे पिछे गोत पैंदी आ हांडा,
ਮਹਾਰਾਜ ਕਹਿਣ ਲੱਗੇ, ਆਵਾਜ਼ ਮਾਰੀ ਉਹਦੇ ਕਲਗੀ ਪੱਗ ਨੂੰ ਲੱਗੀ ਹੋਈ ਤੇ ਮਹਾਰਾਜ ਦੇ ਜਦੋਂ ਦਰਬਾਰ ਚ ਆਇਆ ਸੀ, ਜਦੋਂ ਮਹਾਰਾਜ ਦੇ ਕਲਗੀ ਲੱਗੀ ਦੇਖੀ, ਉਹਨੇ ਕਲਗੀ ਲਾਹ ਕੇ ਰੱਖੀ ਸਿਰ ਚ ਪਾ ਲਈ। ਜਿਹੜਾ ਇਹਦੇ ਨਾਲ ਬੋਡੀ ਗਾਰਡ ਗਿਆ ਸੀ ਉਹ ਕਹਿੰਦਾ ਰਾਜਾ ਸਾਹਿਬ ਲਾਹ ਕਾਹਦੇ ਲਈ? ਕਹਿੰਦਾ ਜਿਹਨੇ ਕਲਗੀਆਂ ਬਖਸ਼ੀਆਂ ਨਾ ਉਹਦੇ ਮੂਹਰੇ ਕਲਗੀ ਸੋਭਾ ਨਹੀਂ ਦਿੰਦੀ। ਦਸਮ ਪਾਤਸ਼ਾਹ ਦੇ ਦਰਬਾਰ ਚ ਫਿਰ ਕਲਗੀ ਲਾਹ ਕੇ ਉਹਨੇ ਨਮਸਕਾਰ ਕੀਤੀ ਸੀ। ਰਾਜਾ ਬੁੱਧ ਸਿੰਘ ਹੌਂਡਾ ਬੂੰਦੀ ਦਾ ਰਾਜਾ, ਮਹਾਰਾਜ ਨੇ ਆਵਾਜ਼ ਮਾਰੀ, ਸਾਹਮਣੇ ਪੇਸ਼ ਹੋ ਗਿਆ। ਮਹਾਰਾਜ ਕਹਿਣ ਲੱਗੇ, ਕਹਿੰਦੇ ਔਰੰਗਜ਼ੇਬ ਦਾ ਪੁੱਤ ਵਾ ਵੱਡਾ ਬਹਾਦਰ ਸ਼ਾਹ, ਇਹਦਾ ਨਾਂ ਆ ਪੂਰਾ ਮੁਹੰਮਦ ਮੁਅੱਜਮ ਸ਼ਾਹ। ਇਹਨੂੰ ਆ ਜਿਹੜਾ ਬਹਾਦਰ ਸ਼ਾਹ ਦਾ ਇਹਨੂੰ ਲਕਬ ਮਿਲਿਆ, ਜਿਹਨੂੰ ਆਪਾਂ ਖਿਤਾਬ ਕਹਿੰਦੇ ਹਾਂ, ਮੁਸਲਮਾਨ ਲਕਬ ਕਹਿੰਦੇ ਆ, ਇਹਨੂੰ ਲਕਬ ਮਿਲਿਆ ਸੀ। ਇਹਦੇ ਸਾਹਮਣੇ ਮਹਾਰਾਜ ਨੇ ਸ਼ਰਤਾਂ ਲਿਖ ਦਿੱਤੀਆਂ, ਇੱਕ ਗੰਗੂ, ਇੱਕ ਉਹ ਸਰਹੰਦ ਦਾ ਵਜ਼ੀਰ ਖਾਂ, ਜਲੰਧਰ ਦਾ ਨਜ਼ੀਮ ਖਾਂ, ਇੱਕ ਫਗਵਾੜੇ ਦਾ, ਇੱਕ ਰੋਪੜ ਦਾ, ਜਾਨੀ ਖਾਂ ਹੌਲਦਾਰ, ਮਾਨੀ ਖਾਂ ਸਿਪਾਹੀ, ਇਹ ਸਾਰੇ ਰਲਾ ਕੇ 17 ਬੰਦੇ ਬਣਦੇ ਸੀ। ਮਹਾਰਾਜ ਕਹਿਣ ਲੱਗੇ ਇਹ ਸਾਡੇ ਹਵਾਲੇ ਕਰਦੇ, ਇਹੀ ਸਾਡਾ ਤੇਰੇ ਬਾਪ ਨਾਲ ਸੀ। ਇਹਨੇ ਨਮਸਕਾਰ ਕੀਤੀ ਬਹਾਦਰ ਸ਼ਾਹ ਨੇ, ਆਪਣੇ ਪਿਤਾ ਔਰੰਗਜ਼ੇਬ ਦੀ ਮਾਫੀ ਮੰਗੀ। ਕਹਿੰਦਾ ਮਹਾਰਾਜ ਮੈਂ ਅਹਿਦਨਾਮਾ ਲਿਖਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਜੂ ਦੇ ਮੈਦਾਨ ਅੰਦਰ ਇਹਦੀ ਮਦਦ ਕੀਤੀ, ਨੂੰ ਤਖ਼ਤ ਦਵਾਇਆ। ਜਦੋਂ ਬਹਾਦਰ ਸ਼ਾਹ ਤਖ਼ਤ ਉੱਤੇ ਬੈਠਾ ਨਾ, ਜਾਜੂ ਦੇ ਮੈਦਾਨ 'ਚ ਇਹਦੀ ਜਿੱਤ ਹੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਲ ਹੋ ਕੇ ਜੰਗ ਲੜਿਆ, ਸ਼ਾਨਦਾਰ ਇਹਦੀ ਜਿੱਤ ਹੋਈ। ਇਹਨੇ ਸੁਨੇਹਾ ਭੇਜਿਆ ਮਹਾਰਾਜ ਨੂੰ, ਮੇਰੇ ਦਰਬਾਰ 'ਚ ਹਾਜ਼ਰ ਹੋਵੋ। ਆਮ ਜਦੋਂ ਕੋਈ ਬੰਦਾ ਰਾਜੇ ਦੇ ਦਰਬਾਰ ਚ ਪੇਸ਼ ਹੋਵੇ, ਉਹ ਕਲਗੀ ਲਾ ਕੇ, ਸ਼ਸਤਰ ਲਾ ਕੇ, ਘੋੜੇ ਤੋਂ ਉਤਰ ਕੇ ਫਿਰ ਦਰਬਾਰ ਚ ਜਾਂਦਾ ਸੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਾਤਸ਼ਾਹ ਦਰਬਾਰ ਚ ਬਹਾਦਰ ਸ਼ਾਹ ਦੇ ਪੇਸ਼ ਹੋਏ, ਕਲਗੀ ਲਾ ਕੇ, ਸ਼ਸਤਰ ਪਹਿਣ ਕੇ, ਘੋੜੇ ਤੇ ਚੜ੍ਹ ਕੇ ਪੇਸ਼ ਹੋਏ, ਇੱਕ ਚੰਦਨ ਦੀ ਚੌਂਕੀ ਸੱਜੇ ਹੱਥ ਬਹਾਦਰ ਸ਼ਾਹ ਨੇ ਰੱਖ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਲਾਕਾਤ ਕੀਤੀ। ਕਹਿੰਦਾ ਮਹਾਰਾਜ ਮੇਰੇ ਲਾਇਕ ਕੋ ਸੇਵਾ ਬਖਸ਼ੋ। ਮਹਾਰਾਜ ਕਹਿੰਦੇ ਸੇਵਾ ਤੇਰੇ ਅਹਿਦਨਾਮੇ 'ਚ ਲਿਖੀ ਹੋਈ ਹੈ, ਪਰ ਮਗਰੋਂ ਇਹ ਜਵਾਨ ਤੋਂ ਬੇਜਵਾਨ ਹੋ ਗਿਆ, ਇਹ ਜਵਾਨ ਤੇ ਨਹੀਂ ਖੜਾ ਰਿਹਾ, ਕਿਉਂਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਇਹ ਬੰਦਾ ਆ ਬਹਾਦਰ ਸ਼ਾਹ ਨੂੰ ਮਿਲਣ ਵਾਲਾ, ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦੇ ਪੋਤਵਾ ਔਰੰਗਜ਼ੇਬ ਦਾ ਜਿਹੜਾ ਵੀ ਬੰਦਾ ਸਿੰਘ ਬਹਾਦਰ ਦੇ ਮਗਰ ਪਿਆ, ਇਹਦਾ ਪੋਤਰਾ ਆ ਫਰਕਸੀਰ, ਜਿਹਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾਂ ਆ ਡੇਲਾ ਕੱਢਿਆ, ਗੁੱਟ ਵੱਢਿਆ, ਗਿੱਟਾ ਵੱਢਿਆ, ਇਹਦਾ ਦਿਲ ਕੱਢਿਆ, ਅੱਤ ਤਸੀਹੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਕਿਤੇ ਲੂ ਕੰਡੇ ਖੜ ਜਾਂਦੇ, ਇਹਦਾ ਪੋਤਰਾ ਬਹਾਦਰ ਸ਼ਾਹ ਦਾ ਕਿਤੇ ਖੜਾ ਨਹੀਂ ਸਟੈਂਡ ਤੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਕਿਸੇ ਪਾਸੇ ਅਹਿਦਨਾਮਾ ਕਿਸੇ ਬੰਨੇ ਕੰਢੇ ਨਾ ਲੱਗਾ, ਇਹਦਾ ਸਾਥ ਛੱਡ ਦਿੱਤਾ। ਇਹ ਕਹਿੰਦਾ ਮਹਾਰਾਜ ਤੁਸੀਂ ਚਲੇ ਜਾਣਾ, ਮੇਰਾ ਇੱਕ ਕੰਮ ਕਰਕੇ ਜਾਓ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਮਹਾਰਾਜ ਜਿੱਥੇ ਮੇਰਾ ਰਾਜ ਭਾਗ ਵਾ ਇੱਥੇ ਇੱਕ ਬੜਾ ਖੂੰਖਾਰ ਸ਼ੇਰ ਆਉਂਦਾ, ਬੜਾ ਨੁਕਸਾਨ ਕਰਦਾ। ਮਹਾਰਾਜ ਕਹਿਣ ਲੱਗੇ ਮਾਰਨਾ ਚਾਹੁੰਦਾ? ਕਹਿੰਦੇ ਹਾਂ। ਮਹਾਰਾਜ ਕਹਿਣ ਲੱਗੇ, ਰੋਸ਼ਨ ਸਿੰਘ ਨੂੰ ਆਵਾਜ਼ ਮਾਰੀ, ਕਹਿੰਦੇ ਰੋਸ਼ਨ ਸਿੰਘ ਆਹ ਕੰਮ ਕਰ ਚੱਲੀਏ, ਇਹਦੇ ਹੱਥ ਵਿੱਚ ਡੰਡਾ, ਚਰਨਾਂ ਧੂੜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਲਾ ਕੇ ਮੱਥੇ ਨੂੰ ਲਾਈ, ਫਤਿਹ ਗਜਾ ਕੇ ਮਾਰ ਕੇ ਪਲਾਕੀ। ਇਕੱਲਾ ਹੀ ਰੋਸ਼ਨ ਸਿੰਘ ਘੋੜੇ ਤੇ ਸਵਾਰ ਹੋ ਕੇ ਇੱਕ ਖੂਨਖਾਰ ਸ਼ੇਰ ਦਾ ਸ਼ਿਕਾਰ

0: ਆਗਿਆ ਪਾ ਕੇ ਭਾਈ ਰੋਸ਼ਨ ਸਿੰਘ ਉਹ ਬਟਾਲੇ ਦਾ ਰਹਿਣ ਵਾਲਾ ਹੁਸ਼ਿਆਰਪੁਰ ਇਹਦੇ ਨਾਨਕੇ ਆ। ਲੰਮਾ ਸਮਾਂ ਹੁਸ਼ਿਆਰਪੁਰ ਰਿਹਾ ਕਿਉਂਕਿ ਆਨੰਦਪੁਰ ਲਾਗੇ ਸੀ, ਇਸ ਕਰਕੇ ਇਸ ਧਰਤੀ 'ਤੇ ਟਿਕ ਆ ਰਹੇ ਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਲਿਆ ਕੇ ਸੁੱਟ ਦਿੱਤਾ। ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਇਹ ਇੱਦਾਂ ਦਿਆਂ ਯੋਧਿਆਂ ਨੇ ਤੈਨੂੰ ਰਾਜ ਤਖਤ ਲੈ ਕੇ ਦਿੱਤਾ, ਇਹ ਹੈ ਸੂਰਮਗਤੀ। ਜਦ ਕਿਸੇ ਪਾਸੇ ਨਾ ਬਹਾਦਰ ਸ਼ਾਹ ਖੜਾ ਹੋਇਆ ਤੇ ਮਹਾਰਾਜ ਇਹਦਾ ਸਾਥ ਛੱਡ ਕੇ ਤੇ ਵੱਖਰੇ ਹੋ ਗਏ। ਸਤਿਗੁਰ ਕਿਰਪਾ ਕਰੇ, ਇੱਕ ਵੱਖਰਾ ਪ੍ਰਸੰਗ ਹੈ, ਕੋਸ਼ਿਸ਼ ਕਰਾਂਗੇ ਤੁਹਾਡੇ ਸਨਮੁਖ ਰੱਖੀਏ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਸਾਨੂੰ ਵੀ ਸੋਝੀ ਬਖਸ਼ੇ, ਤੁਹਾਨੂੰ ਵੀ ਬਖਸ਼ੇ, ਤੁਹਾਡਾ ਬਾਣੀ ਨਾਲ ਪਿਆਰ ਪਵੇ, ਬਾਣੀ ਪੜ੍ਹਨੇ ਦੀ ਸੋਝੀ ਮਤ ਸਤਿਗੁਰੂ ਬਖਸ਼ਿਸ਼ ਕਰੇ। ਜਿੰਨੇ ਤੁਸੀਂ ਬੈਠੇ ਹੋ ਕੋਸ਼ਿਸ਼ ਕਰਿਆ ਕਰੋ, ਜਪਜੀ ਸਾਹਿਬ ਘੱਟ ਤੋਂ ਘੱਟ ਜ਼ਰੂਰ ਪੜ੍ਹੋ। ਤੁਹਾਨੂੰ ਮਾਂ ਬਾਪ ਨੇ ਭੇਜਿਆ ਲੱਖਾਂ ਰੁਪਈਆ ਲਾ ਕੇ, ਤੁਹਾਡੀਆਂ ਆਸਾਂ ਨੇ, ਅਰਦਾਸਾਂ ਵਾਹਿਗੁਰੂ ਦੇ ਉੱਤੇ ਨੇ, ਮਾਂ ਬਾਪ ਦੀਆਂ ਤੁਹਾਡੇ 'ਤੇ ਆਸਾਂ ਨੇ, ਉਹਨਾਂ ਦੀਆਂ ਆਸਾਂ 'ਤੇ ਖਰੇ ਉਤਰੋ। ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਬਾਹਰਲਿਆਂ ਮੁਲਕਾਂ 'ਚ ਹੈ ਨਹੀਂ, ਜੇ ਹੈ ਵੀ ਉਹ ਬਸ ਨਾਂ ਦੇ ਕਾਗਜ਼ਾਂ ਪੇਪਰਾਂ 'ਚ ਹੀ ਆ। ਇਸ ਕਰਕੇ ਆ ਸਮਰੱਥ ਗੁਰੂ ਬੈਠਾ ਜਿਹੜਾ ਸਾਰਿਆਂ ਦੀਆਂ ਅਰਦਾਸਾਂ ਸੁਣਦਾ। ਆਪਣੇ ਦਿਲ ਦੀ ਗੱਲ ਸਤਿਗੁਰੂ ਨੂੰ ਦੱਸੋ, ਕੋਸ਼ਿਸ਼ ਕਰੋ, ਜਦੋਂ ਆਉਂਦੇ ਆ ਥੋੜ੍ਹੀ ਬਹੁਤੀ ਜਿੰਨੀ ਕਰ ਸਕਦੇ ਸੇਵਾ ਕਰਿਆ ਕਰੋ। ਜਿਹਨੂੰ ਸਤਿਗੁਰਾਂ ਦੀ ਗੁਰਬਾਣੀ ਕਹਿੰਦੀ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਸ ਕਰਕੇ ਥੋੜ੍ਹੀ ਬਹੁਤੀ ਸੇਵਾ ਕਰਿਆ ਕਰੋ, ਬਿਨ ਸੇਵਾ ਤ੍ਰਿਗ ਹੱਥ ਪੈਰ, ਕਹਿੰਦੇ ਲਾਣ ਤਵਾ ਉਹਨਾਂ ਹੱਥਾਂ ਪੈਰਾਂ ਦੇ ਜਿਹੜੇ ਸੇਵਾ ਨਹੀਂ ਕਰਦੇ। ਸਤਿਗੁਰੂ ਕਿਰਪਾ ਕਰੇ, ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਕਰਨਾ ਉਹਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ। ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਿਰਪਾਲੂ ਸ਼ਹਿਨਸ਼ਾਹ ਜੀ ਕੀ ਮਿਹਰ ਸਿਰਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਗੁਰਬਾਣੀ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਬਖਸ਼ਿਸ਼ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਪੜੀ ਸੁਣੀ ਬਾਣੀ ਇਤਿਹਾਸ ਦੇ ਅਰਥ ਆਵਾਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਮਹਾਰਾਜ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੀ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰੇ ਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਰੰਭੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਬਖਸ਼ਿਸ਼ ਕਰਨੀ ਮਹਾਰਾਜ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਪਜੀਕਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ।

ਸਤਨਾਮ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਗੁਰਪੂਰੈ ਕਿਰਪਾ ਧਾਰੀ,

अगामा अगाद ऊच अपार जो तुद सेवै तिन भौ दुख नाहे गौर प्रसाद

ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋਂ ਧੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋਂ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰੈ ਸੋ ਹੋਇ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਗਉੜੀ ਮਹਲਾ ਤੀਜਾ। ਬ੍ਰਹਮਾ ਵੇਦ ਪੜ੍ਹੇ ਵਾਦ ਵਖਾਣੇ, ਅੰਤਰ ਤਾਮਸ ਵਾਪ ਨਾ ਪਛਾਣੇ, ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨ ਮੁਖ ਖਾਧੇ ਦੂਜੇ ਪਾਏ ਰਹਾਉ। ਗੁਰਮੁਖ ਪ੍ਰਾਣੀ ਅਪਰਾਧੀ ਸੀ ਦੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀ ਦੇ, ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀ ਦੇ। ਸਤਿਗੁਰ ਮਿਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕੈ ਮਨ ਪਾਏ। ਹਰ ਗੁਣ ਗਾਵੈ ਸਹਿਜ ਸੁਭਾਏ, ਬਿਨ ਗੁਰ ਸਾਚੇ ਪਰਮ ਭੁਲਾਏ। ਮਨ ਮੁਖ ਅੰਧੇ ਸਦਾ ਬਿਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ। ਜੰਮੂਆ ਨਾ ਜੋ ਹੈ ਹਰ ਕੀ ਸ਼ਰਨਾਈ, ਹਉਮੈ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ। ਸਤਿਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਇਨ ਬਿਧ ਕੁਸ਼ਲ ਤੇਰੇ ਮੇਰੇ ਮੀਤਾ। ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੈ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ। ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਪਾਈ, ਭਗਤੀ ਸੀਧੇ ਦਰਸ਼ੋ ਪਾ ਪਾਈ, ਨਾਨਕ ਰਾਮ ਨਾਮ ਵਡਿਆਈ। ਗਉੜੀ ਮਹਲਾ ਤੀਜਾ। ਤ੍ਰੈ ਗੁਣ ਵਖਾਣੈ ਪਰਮ ਨਾ ਜਾਏ, ਬੰਧਨ ਨਾ ਟੁਟੈ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੋਗ ਮਾਹਿ।
गोरमुख प्राणी परम गवाए, सहज तनि उपजै हर लिव लाए रहाउ। त्रै गुण काले की सरकारा, नाम ना चेतें उपावन हारा। मार जमै फिर वारो वारा, अंधे गुरु ते परम ना जाई। मूल छोड़ लागे दूजे पाई, बेका माता बिखमाए समाई। माया कर मूल चंत्र परमाए, हर जियो विसरिया दूजे पाए। जिस नजर करे सो परम गत पाए, अंतर साच बाहर साच वरताए। साच ना छपै जे को रखै छपाए, ज्ञानी बूझे सह सुभाए। गुरमुख साच रहे अलि बिलाए, हमें माया शब्द जलाए। मेरा प्रभु साचा मेल मिलाए, सतगुर दाता शब्द सुनाए। तावत रखे ठाकर रहाए, पूरे गुर ते सो जी पाए। आपे करता सृष्ट सिरज, जिन गोई तिस बिन दूजा अवर न कोई। नानक गुरमुख बूझे कोई, गौड़ी महला तीजा। नाम अमोलक गुरमुख पावे, नामो सेवे नाम सहज समावे। अमृत नाम रसना नित गावे, जिसनो कृपा करे सो हर रस पावे। अन दिन हृदय जपो जगदीशा, गुरमुख पावो परम पद सुखा रहाओ। हृदय सुख पया प्रगाश, गुरमुख गावे सच गुणतास। दसन दास नित हो मैं दास, गृह कुटुंब मैं सदा उदास। जीवन मुक्त गुरमुख होई, परम पदार्थ पावे सोई। त्रै गुण मिटे निर्मल होई, सहजे साच मिले प्रभु सोई। मोह कुटुंब स्यों प्रीत ना होए, जा हृदय वसिया सच सोए। गुरमुख मन बिदया अस्थिर होए, हुक्म पछाणे बूझे सच सोए।

ਸਤਿਗੁਰ ਤੇਜੋ ਮੂੰਹ ਫੇਰੇ ਤੇ ਵੇ ਮੁਖ ਬਰੇ ਦਿਸਨ ਅੰਦਨ ਬੱਧੇ ਮਾਰੀਅਨ ਫਿਰ ਵੇਲਾ ਨਾਲ ਹਨ ਹਰ ਹਰ ਰੱਖੋ ਕਿਰਪਾ ਧਾਰ ਸਤਸੰਗਤ ਮੇ ਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੂਹੇ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉਂ ਮਨੋ ਵਿਸਾਰੀਏ ਹਰ ਰੱਖੀਏ ਹਿਰਦੈ ਤਾਰ ਨਾਮ ਮਿਲੇ ਪਤ ਪਾਈਏ ਨਾਮ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਏ ਕਰਮ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੂੰਹ ਫੇਰੇ ਓਏ ਭਰਮ ਦੇ ਨਾ ਟਿਕਨ ਧਰਤੀ ਅਸਮਾਨ ਨਾ ਝੱਲਈ ਵਿਚ ਵਿਸ਼ਟਾ ਪਏ ਪਛਾਨ

ਨਿਰਨਪਟ ਮੈਂ ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਕਵਾਏ ਸ਼ਬਦ ਰਤੇ ਸੇ ਨਿਰਮਲੇ ਚੱਲੈ ਸਤਿਗੁਰ ਪਾਏ ਹਰ ਪ੍ਰਭ ਦਾਤਾ ਇਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸ਼ਰਨਾਗਤੀ ਜਿਉਂ ਪਾਵੈ ਤਿਵੇਂ ਛਡਾਏ।

ਹਮ ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖੀ ਅਕਾਲ, ਵਡਭਾਗੀ ਗੁਰਮੁਖ ਪਾਇਆ, ਜਨ ਨਾਨਕ ਨਾਮ ਸੰਭਾਲ।

ਜੇਤਾ ਸੁਨਣਾ ਤੇ ਤਾ ਨਾਮ, ਜੇਤਾ ਵੇਖਣ ਤੇ ਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ।

ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜਮਤੇ ਨਹੀਂ ਛੁਟੈ, ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਝੂਠ ਨ ਤੋਈ।

0: Sí. ਜਿਸ ਪਿਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕਉ ਨਾਨਕ ਗੁਰ ਜਗਤ ਤਰਾਇਆ ਗਉੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੈਂ ਪਰਮ ਗਤ ਪਾਈ ਗੁਰਪੂਰੈ ਮੇਰੀ ਪੈਜ ਰਖਾਈ ਗੁਰ ਕੇ ਬਚਨ ਧਿਆਇਓ ਮੈਂ ਨਾਉ ਗੁਰ ਪ੍ਰਸਾਦ ਮੈਂ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਪੇਖਿਓ ਸਭ ਰਾਮ
1: ਸੰਗ ਤਰਿਆ ਸਭ ਲੋਕ ਗੁਰ ਕਾ ਬਚਨ ਮੇਰੇ ਕਾਰਜ ਸਿੱਧ ਗੁਰ ਕੇ ਬਚਨ ਪਾਇਆ ਨਾਉ ਨਿਧ ਜਿਨ ਜਿਨ ਕਿੰਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਐ ਜਮ ਕੀ ਪਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਉੜੀ ਮਹੱਲਾ ਪੰਜਵਾਂ ਤਿਸ ਗੁਰ ਕਉ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇ ਨਿਤ ਮੱਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਰੋ ਤਿਸ ਗੁਰ ਕਉ ਚੁਲਾਵੋ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਬੈਰੀ ਸਭ ਮੀਤ ਜਿਨ ਗੁਰਮੁਖੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਲ ਕਲੇਸ਼ ਭਏ ਭ੍ਰਮ ਦੁਖ ਲਾਥਾ ਕਹੁ ਨਾਨਕ ਮੇਰਾ ਗੁਰ

ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰ ਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਅਰਾਧਾ ਚੋਰ ਕੀ ਨਿਆਈ ਜੰਪੁਰ ਬਾਧਾ ਲਾਖੇ ਅਡੰਬਰ ਬਹੁਤ ਵਿਸਤਾਰਾ ਨਾਮ ਬਿਨਾ ਝੂਠੇ ਪਸਾਰਾ ਹਰ ਕਾ ਨਾਮ ਸੋਈ ਜਨ ਦੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾ ਆਦਿ ਮਦ ਜੋ ਅੰਤ ਨਿਬਾਹ ਸੋ ਸਾਜਨ ਮੇਰਾ ਮਨ ਚਾਹ ਹਰ ਕੇ ਪ੍ਰੀਤ ਸਦਾ ਸੰਗ ਚੱਲ ਦਇਆਲ ਪੁਰਖ ਪੂਰਨ ਪ੍ਰਤਫਲ ਰਹਾ ਬਿਨ ਸਤਨਾਹੀ ਛੋੜ ਨਾ ਜਾਏ ਜਹਾਂ ਪੇਖਾਂ ਤਾਂ ਰਹਿਆ ਸਮਾਏ ਸੁੰਦਰ ਸੁਗੜ ਚਤੁਰ ਜੀਦਾ ਤਾ ਪਾਏ ਭੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਨੀਨੋ ਨਦਰ ਨਿਹਾਲ ਸਿਮਰ ਸਿਮਰ ਘਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖ ਵਾਲਾ ਕਹੁ ਨਾਨਕ ਹਰ ਹਰ ਪਤਚੀਨ ਸਰਬਸਨਾਮ ਭਗਤ ਕੋ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ ਸਹੀ ਹੋਏ ਭਗਤ ਜਨਾ ਕਿਰਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਨ ਸੁਨ ਪੰਥ ਡਰਾਉ ਬਹੁਤ ਪੈ ਹਾਰੀਆ ਮੈਂ ਥੱਕੀ ਓਟ ਸੰਤਾਂ ਲਿਹ ਉਭਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਮ ਨਿਮ ਲਾਗੋ ਪਾਏ ਦੇਹੁ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸਬਲ ਹਾਰੀਆ ਸਭ ਗੁਣ ਕਿਸ ਹੀ ਨਾਹੀ ਹਰ ਪੂਰ ਭੰਡਾਰੀਆ ਚੌਂਦਿਸ ਜਪੀਆ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਪੁਜਾ ਪੁਸਾਰ ਮੋਹ ਕੁਪਾਰੀਆ ਮੈਂ ਜੀਤਿਓ ਜਨਮੈ ਪਾਰ ਪੌਰ ਨਾ ਹਾਰੀਆ ਮੈਂ ਪਾਇਓ ਸਰਬਨ ਧਾਨ ਅਕਥ ਕਥਾਰੀਆ ਹਰ ਦਰਗਾਹ ਸੁਭਵੰਤ ਬਾਹਨ ਲੁਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਗਜਲ ਤਰੀਆ ਕਹੋ ਪੁਕਾਰੀਆ ਗੌੜੀ ਮਹੱਲਾ ਪੰਜਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਾਪ ਜਿਹਵਾ ਹਰ ਏਕ ਮੰਗੂ ਰਹਾਉ ਤਜ ਹਉ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ ਜੋ ਦੀਸਾ ਸੋ ਸੰਗ ਨ ਗਇਓ ਸਾਕਤ ਮੂੜ ਲੱਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨੈ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੌ ਨਿਧ ਪਾਵਹਿ ਤੁਲ ਸੁਖੋ ਨੈਨ ਅਲੋਭੋ ਸਾਧ ਜਨੋ ਹਿਰਦਹ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹਾਂ ਤੇ ਰਹਿਓ ਦੁਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰਾ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤੌਂਕਿਆ ਗੁਰ ਚੰਦਨ ਸੀਤਲਾਇਓ ਅਗਿਆਨ ਅੰਧੇਰਾ ਮਿਟ ਗਇਆ ਗੁਰ ਗਿਆਨ ਦੀਪ ਆਇਓ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨਾ ਧਰਮ ਸੁਚ ਪ੍ਰਭ ਗਏ ਪੂਜਾ ਅਪਾਇਓ ਪਉ ਖੰਡਨ ਦੁਖ ਭੰਜਨੋ ਭਗਤ ਵਸ਼ਲ ਹਰ ਨਾਇਓ ਅਨਾਥ ਨਾਥ ਕਿਰਪਾਲ ਦੀਨ ਸਮਰਥ ਸੰਤ ਉਠਾਇਓ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰਾ ਆਇਓ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਪੋਗਾ ਇਨ ਸੰਗ ਅੰਧ ਨ ਜਾਨੀ ਹੋ ਸੰਚੋਹੋ ਖਟਤਾ ਸਗਲੀ ਅਵਧ ਬੇਹਾਨੀ ਰਹਾਉ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਜੈ ਸਮਾਨੀ ਜੋਬਣ ਮੰਤੇ ਚਰ ਕੁਲੀਨਾ ਮਨ ਮੈਂ ਹੋਏ ਗੁਵਾਨੀ ਜੋ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਪਾਈ ਮੀਤ ਬੰਦਪ ਸਖੇ ਪਛੇ ਤਿੰਨੇਹੂ ਕਉ ਸੰਪਾਨੀ ਜਿਤ ਲਾਗੋ ਮਨ ਬਸ ਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮਕਾਰ ਇਹ ਬੰਧਨ ਬੰਧਾਨੀ ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੰਦ ਰਹਿਣ ਦੁਹੇ ਲੜੀਆਂ ਜੀਓ ਨੀਂਦ ਨਾ ਆਵੈ ਸਾ ਤਨ ਦੁਬਲੀਆਂ ਜੀਓ ਭਿਰ ਕਹਾਵੈ ਤਨ ਥੀ ਦੁਬਲ ਕੰਤ ਹਾਵੈ ਕੇਵ ਨੈਨੀ ਦੇਖੇ

ਸਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲਿਖੇ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾਹ ਤਨ ਮਿਲੇ ਮਿਲਾਈ ਬਿਨ ਫਿਰ ਨੀਂਦ ਨਾ ਆਵੇ ਮੁੰਦ ਨਮਾਨੜੀਆਂ ਜੀਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਉਰਤ ਹਰੇ ਨਾਹ ਬਿਨ ਕਰ ਵਾਸ ਨਾਹੀ ਪੁੱਛੋ ਸਖੀ ਸਹੇਲੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸਹ ਸੱਚ ਸੁਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੁਹ ਜਾਣਿਆ ਨਾਨਕ ਨਾਮ ਨਾ ਛੋਡੈ ਸਾਧਨ ਨਾਮ ਸਹਿਜ ਸਮਾਨੀਆ ਮਿਲ ਸਖੀ ਸਹੇਲੜੀ ਹੋ ਹਮ ਫਿਰ ਰਾਵੇਹਾ ਗੁਰਪੁੱਛ ਲਿਖੋ ਗੀਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ ਨਿਕਸ ਜਾਤੋ ਰਾਹਾ ਅਸਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੌਤਨ ਸ਼ਬਦ ਨੇਹੋ ਨਵੇਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਇਚ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੰਦ ਮਨ ਉਮਾਹੋ ਸਾਜਨ ਰਹੰਸ ਦੁਸ਼ਟ ਵਿਆਪੇ ਸਾਚ ਜਾਪ ਸੱਚ ਲਾਹੋ ਕਰ ਜੋੜ ਸਾਤਨ ਕਰੇ ਬੇਨਤੀ ਰਹਿਣ ਦਿਨ ਰਸ ਪਿੰਨੀਆਂ ਨਾਨਕ ਫਿਰ ਧਨ ਕਰ ਰਲੀਆਂ ਇਛ ਮੇਰੀ ਪੁੰਨੀਆਂ ਗੌੜੀ ਸ਼ੰਤ ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਇਹ ਕਲੜੀ ਬਨ ਮਾਹੇ ਕਿਉ ਧੀਰੇ ਕੀ ਨਾ ਬਿਨਾ ਬਾਰ ਬੇਪਰਵਾਹੇ ਤਣ ਨਾ ਬਾਜੋ ਰਹਿ ਨਾ ਸਕੈ ਬਿਖਮ ਰਹਿ ਨਿਕ ਹਨੇਰੀ ਆ ਨੈ ਨੀਂਦ ਆਵਾ ਪ੍ਰੇਮ ਭਾਵਾ ਸੁਣ ਬੇਨੰਤੀ ਮੇਰੀਆਂ ਬਾਜੋ ਪਿਆਰੇ ਕੋਏ ਨਾ ਸਾਰੇ ਇਹ ਕਲੜੀ ਕੁਰਲਾਏ ਨਾਨਕ ਸਾਹ ਤਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਫਿਰ ਛੋਡੜੀ ਜੀਓ ਕਮਨ ਮਿਲਾਵੇ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦ ਸੁਹਾਵਾ ਤਾਂ ਪਤ ਪਾਵਾ ਦੀਪਕ ਦੇ ਉਜਾਰ ਸੁਣ ਸਖੀ ਸਹੇਲੀ ਸਾਧ ਸੁਹੇਲੀ ਸੱਚੇ ਕੇ ਗੁਣ ਸਾਰਾ ਸਤਿਗੁਰ ਮੇਲੀ ਤਾਂ ਫਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾਹ ਤਨ ਤਾਂ ਫਿਰ ਰਾਵੇ ਜਾਂ ਤਿਸ ਕੈ ਮਨ ਪਹਾਣੀ ਮਾਇਆ ਮੋਹਣੀ ਨੀ ਘਰੀਆਂ ਜੀਓ ਕੂੜ ਮੁੱਠੀ ਕੂੜਿਆਰੇ ਕਿਉ ਖੁੱਲੇ ਗਲ ਜੇਬੜੀਆਂ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਪੁੰਨ ਦਾਨ ਅਨੇਕ ਨਾਵਨ ਕਿਉ ਅੰਤਰ ਮਲਤ ਹੋਵੈ ਨਾਮ ਬਿਨਾ ਗਤ ਕੋਈ ਨ ਪਾਵੈ ਹੱਠ ਨੇਕ ਗ੍ਰਹਿ ਬੇਬਾਣ ਨਾਨਕ ਸੱਚ ਕਰ ਸ਼ਬਦ ਸੰਜਪੈ ਤੁਬਤਾ ਮਹਿਲ ਕੇ ਜਾਣ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮੀਠਾ ਭਗਤ ਲਾਹਾ ਅਣ ਦਿਨੋ ਤਿਸ ਬਾਜ ਵੱਖਰ ਕੋਈ ਨਾ ਸੂਜੈ ਨਾਮ ਲੇਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰਾ ਪਾਇਆ ਨਾਨਕ ਨਾਮ ਮਹਾ ਰਸ ਮੀਠਾ ਗੁਰ ਪੂਰਾ ਸੱਚ ਪਾਇਆ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰਨਾ ਕੋਈ ਬਿਨ ਸੇਵੈ ਸੁਖ ਨ ਪਾਏ ਨਾਨਕ ਸਾਹ ਤਨ ਮਿਲੇ ਮਿਲਾਈ ਜਿਸਨੋ ਆਪ ਮਿਲਾਏ ਤਨ ਰਹਿਣ ਸੁਹੇਲੜੀਏ ਜੀਓ ਹਰ ਸੋ ਜਦ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਣਦਿਨ ਲਾਗਾ ਪਾਉ ਸੋ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ ਹਰ ਗੁਣ ਸਾਰੀ ਤਕ ਅੰਤ ਪਿਆਰੀ ਨਾਮੇ ਤਰੀ ਪਿਆਰੋ ਨਾਨਕ ਕਾਮ ਨਾਹ ਪਿਆਰੀ ਰਾਮ ਨਾਮ ਗਲਹਾਰੋ ਤਨ ਇਹ ਕਲੜੀ ਜੀਓ ਬਿਨ ਨਾਹ ਪਿਆਰੇ ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵੀ ਗੁੱਤੀ ਤਾਂ ਫਿਰ ਮੁੱਤੀ ਸਾਹ ਤਾਨ ਮੈਲ ਨਾ ਪਾਈ
ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਆਂਦਨ ਰਹੇ ਸਮਾਏ। ਨਾਨਕ ਕਾਮਨ ਸਦਾ ਰੰਗ ਰਾਤੀ, ਹਰ ਜੀਉ ਆਪ ਮਿਲਾਏ। ਤਾਂ ਮਿਲੀਐ ਹਰ ਮੇਲੈ ਜੀਉ, ਹਰਿ ਸਿਉ ਕਮਨ ਮਿਲਾਏ। ਬਿਨ ਗੁਰ ਪ੍ਰੀਤਮ ਆਪਣਾ ਜੀਉ, ਕੌਣ ਭਰਮ ਚੁਕਾਏ। ਗੁਰ ਭਰਮ ਚੁਕਾਏ ਇਉਂ ਮਿਲੀਐ ਮਾਏ, ਤਾਂ ਸਭ ਧਨ ਸੁਖ ਪਾਏ। ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮਗ ਨ ਪਾਏ। ਨਾਨਕ ਕਾਮਣ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ। ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਭਾਏ ਪਿਆਰੇ। ਗੌੜੀ ਮਹੱਲਾ ਤੀਜਾ, ਫਿਰ ਬਿਨ ਖਰੀ ਨਿਮਾਣੀ ਜੀਓ। ਬਿਨ ਪਿਰ ਕਿਉਂ ਜੀਵਾਂ ਮੇਰੀ ਮਾਏ, ਫਿਰ ਬਿਨ ਨੀਂਦ ਨ ਆਵੈ ਜੀਓ। ਕਾਪੜ ਤਨ ਨਾ ਸੁਹਾਈ, ਕਾਪਰ ਤਨ ਸੁਹਾਵਾ ਜ ਫਿਰ ਪਾਵਾ। ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ, ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ। ਗੁਰ ਸ਼ਬਦ ਮੇਲਾ ਤਾ ਫਿਰ ਰਾਵੀ, ਲਾਹਾ ਨਾਮ ਸੰਸਾਰੇ। ਨਾਨਕ ਕਾਮਣ ਨਾਹ ਪਿਆਰੀ, ਜਾ ਹਰ ਕੇ ਗੁਣ ਸਾਰੇ। ਸਾ ਤਨ ਰੰਗ ਮਾਣੇ ਜੀਓ, ਆਪਣੇ ਨਾਲ ਪਿਆਰੇ। ਅਹਿਨਸ ਰੰਗ ਰਾਤੀ ਜੀਓ, ਗੁਰ ਸ਼ਬਦ ਵਿਚਾਰੇ। ਗੁਰ ਸ਼ਬਦ ਵਿਚਾਰੇ ਹਉਮੈ ਮਾਰੇ, ਇਨ ਵਿਦ ਮਿਲੋ ਪਿਆਰੇ। ਸਤਨ ਸੁਹਾਗਣ ਸਦਾ ਰੰਗ ਰਾਤੀ, ਸਾਚਾ ਨਾਮ ਪਿਆਰੇ। ਆਪਣੇ ਗੁਰਮਿਲ ਰਹੀਐ ਅੰਮ੍ਰਿਤ ਗਹੀਐ, ਦੁਬਤਾ ਮਾਰ ਨਿਵਾਰੇ। ਨਾਨਕ ਕਾਮਣ ਹਰ ਵਰ ਪਾਇਆ, ਝੂਠੇ ਸਗਲੇ ਦੁੱਖ ਵਸਾਰੇ। ਕਾਮਣ ਪਿਰੋਂ ਭੁੱਲੀ ਜੀਓ, ਮਾਇਆ ਮੋਹ ਪਿਆਰੇ। ਝੂਠੀ ਝੂਠ ਲੱਗੀ ਜੀਓ, ਕੂੜ ਮੁੱਠੀ ਕੂੜਿਆਰੇ। ਕੂੜ ਨਿਵਾਰੇ ਗੁਰਮਤ ਤਾ ਸਾਰੇ, ਜੂਆ ਜਨਮ ਨਾ ਹਾਰੇ। ਗੁਰ ਸ਼ਬਦ ਸੇਵੇ ਸਜ ਸਮਾਵੈ, ਵਿੱਚੋਂ ਹੋਮਾ ਮਾਰੇ। ਹਰਿ ਕਾ ਨਾਮ ਹਿਰਦੈ ਵਸਾਏ, ਐਸਾ ਕਰੇ ਸਿੰਗਾਰੂ। ਨਾਨਕ ਕਾਮਨ ਸਹਿਜ ਸਮਾਣੀ, ਜਿਸ ਸਾਚਾ ਨਾਮ ਅਧਾਰੋ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵਾ ਅੰਨ ਨਾ ਪਾਣੀ। ਪਾਣੀ ਅੰਨ ਨਾ ਭਾਵਾ, ਮਰੀਐ ਹਾਵੈ। ਬਿਨ ਫਿਰ ਕਿਉਂ ਸੁਖ ਪਾਈਐ, ਗੁਰ ਆਗੈ ਕਰੋ ਬੇਨੰਤੀ। ਜੇ ਗੁਰ ਭਾਵਾ ਜਿਉਂ ਮਿਲੈ ਤਿਵੈ ਮਿਲ ਲਾਈਐ। ਆਪੇ ਮੇਲ ਲੈ ਸੁਖਦਾਤਾ, ਆਪ ਮਿਲਿਆ ਕਰ ਆਏ। ਨਾਨਕ ਕਾਮਨ ਸਦਾ ਸੁਹਾਗਨ, ਨਾ ਫਿਰ ਮਰੈ ਨਾ ਜਾਏ। ਆਪੇ ਮੇਲ ਲੈ ਸੁਖਦਾਤਾ, ਆਪ ਮਿਲਿਆ ਕਰ ਆਏ। ਨਾਨਕ ਕਾਮਨ ਸਦਾ ਸੁਹਾਗਨ, ਨਾ ਫਿਰ ਮਰੈ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਨਿਤਨੇਮ ਦੇ ਰੂਪ ਵਿੱਚ ਸਰਵਣ ਕਰ ਰਹੇ ਸੀ। ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ। ਇਹ

ਪਾਇ ਕੈ ਲਿਖਣਾ ਵਿਤਰਮ ਬਹਾਲਿਆ ਉਥੇ ਸੱਚੇ ਹਿਸ ਨਿਬੜੈ ਚੁਣਵਾਕੜੇ ਜਜਮਾਲਿਆ ਥਾਉ ਨ ਪੈਨ ਕੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾਇ ਰਤੇ ਸਜਣ ਗਏ ਹਾਰ ਗਏ ਠਗਣ ਵਾਲਿਆ ਲਿਖਣਾ ਵੈ ਤਰਮ ਬਹਾਲਿਆ ਲਿਖਣਾ ਵੈ

0: ਖੇਡੇ ਹੈ ਵਿਣਾਣੀ ਵਿਸਮਾਤ ਧਰਤੀ ਵਿਸਮਾਤ ਖਾਣੇ ਵਿਸਮਾਤ ਸਾਧ ਲੱਗਿਆ ਪ੍ਰਾਣੇ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਵਤ ਵਿਸਮਾਤ ਸਲਾਹ ਵਿਸਮਾਤ ਉਜੜ ਵਿਸਮਾਤ ਰਾਹ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਵੇਖਿਆ ਹਾਜਰਾਂ ਹਜੂਰ ਵੇਖ ਵਿੜਾਣ ਰਿਹਾ ਵਿਸਮਾਤ ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

0: ਭੈ ਵਿੱਚ ਪੌਣ ਹੈ ਸਦਵਾਉ, ਭੈ ਵਿੱਚ ਲੈ ਲਖ ਦਰਿਆਉ। ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਇੰਦ ਫਿਰੇ ਸਿਰ ਪਾਰ, ਭੈ ਵਿੱਚ ਰਾਜਾ ਤਨ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਅੰਤ, ਕੋ ਕਰੋੜੀ ਚਲਤ ਨਾਥ। ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆਡਾਣੇ ਅਕਾਸ। ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ। ਸਗਲੇ ਆਪੂ ਲਿਖਿਆ ਸਿਰ ਲੀਕ, ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ।

ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜਿਵੜਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੀਐ ਸਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ।

0: ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀ

ਪਿਆਰ ਸੱਚ ਨਾਮ ਜਾਕਾ ਕੀ ਆ ਸਗਲ ਜਹਾਨ। ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਬਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਹੇ ਪਾਰ। ਕੋਲੂ ਚਰਖਾ ਚੱਕੀ ਚੱਕ ਥਲ ਵਾਰ ਓਲੇ ਬਹੁਤ ਅਨੰਤ। ਲਾਟੂ ਮਧਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈ।

ਕਰ ਹੈ ਨਾਇ ਲੈ ਨਰਕ ਨਾ ਜਾਈਐ ਜੀ ਆਪਣੇ ਸਭ ਤੇ ਸਦਾ ਦੇਖਾ ਜੇ ਆਹ ਗਵਾਈਆ ਜੇ ਲੋੜਾ ਚੰਗਾ ਆਪਣਾ ਕਰਪੂਨੋ ਨੀ ਸਦਾਈਐ ਜੇ ਜਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿਣ ਪਰੀਆ ਪਾਈਐ ਕੋ ਰਹਿਣ ਪਰੀਆ ਪਾਈਐ।

ਮੁਸਲਮਾਨਾਂ ਸਿਫਤ ਸਰੀਅਤ ਭੜ ਭੜ ਕਰੇ ਵਿਚਾਰ ਬੰਦੇ ਸੇ ਜੇ ਭਵ ਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਅਪਾਰ ਤੀਰਥ ਨਾਵਾਰ ਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਨ ਤੇ ਹਵਨ ਜੇ ਤੇਲ।

ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਉਨਕੇ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ,

0: ਪਹਿਲਾ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੁੱਚਿਆ ਕੁੜਿਆ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੌਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੂਜੈ ਤਾਂ ਦਰਸੂਜੈ, ਗਿਆਨ ਵਿਹੂਣਾ ਕਰ ਕਤ ਲੂਜੈ, ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ।
1: ਹੋਮੈ ਇਹ ਜਾਤ ਹੋਮੈ ਕਰਮ ਕਮਾਏ, ਹੋਮੈ ਇਹ ਮੰਦਨਾ।

ਮੈਂ ਕੇਤਾ ਦੀਪਾ ਲੋਹਾ ਮੰਡਲਾ ਖੰਡਾ ਮਰਪੰਡਾ ਅੰਡ ਜੇ ਰਜੁਤ ਪਜਾ ਖਾਣੀ ਸੇਤ ਜਾ ਸੋ ਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਏ ਕਹਿ ਸਮਾਲੇ ਸਬਨਾਉ ਜਿਨ ਕਰਤਾ ਕਰਣਾ ਕੀਆ ਚਿੰਤਾ ਵੀ ਕਰਣੇ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਹਾਰੀ ਸਵਾਦ ਤਿਸ ਤਿਸ ਦਿਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ।

ਜਿਸ ਤੁੰਦੇ ਸਮਲੇ ਸੱਚ ਤੇ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਬਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ। ਵਿਣ ਨਾ ਆਵੇ ਕਿਛ ਥਾਏ ਨਾ ਪਾਏ, ਰਹਿ ਬਿਬਾਣੀ ਮੜੀ ਮਸਾਣੀ। ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੁਸ

ਮਸਤਕ ਲਾਈਏ, ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਲਗਤੇ ਆਈਏ, ਫਲ ਤੇ ਵੇਹੋ ਪਾਈਏ, ਜੇ ਵੇਹੀ ਕਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਤੇ ਨਾ ਦੀ ਪਾਈਏ।

ਸਲੋਕ ਮਹਲਾ ਪਹਿਲਾ। ਸਚ ਕਾਲ ਗੁਣ ਵਰਤਿਆ ਕਲ ਕਾਲ ਖਵੇ ਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ, ਜੇ ਕਹੋਏ ਤਾਂ ਉਗਵੈ ਰੁਤੂ ਰੁਤ ਹੋਏ, ਨਾਨਕ ਪਾਹੇ ਵਾਲਾ ਘੋਰੇ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈ ਐਸਨ ਪਾਓ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ।

ਪੌੜੀ ਤੁਰ ਕਰਮ ਜਿਨਕ ਦੁੱਧ ਪਾਇਆ ਤਿੰਨੀ ਖਸਮ ਤਿਆਇਆ ਇੰਨਾ ਜਨਤਾ ਕਹਿ ਬਸ ਕਿਛ ਨਾਹੀ ਦੁੱਧ ਵੇਖੀ ਜਗਤ ਪਾਇਆ ਇੱਕ ਨਾਰਾ ਤੂੰ ਮੇਲ ਲੈ ਕੱਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀਂ ਜਾਂ ਹੂੰ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਵ ਜਾਤ

ਮੈਂ ਛੇ ਸੱਚ ਰਹੇ ਸਭ ਕੁਛ ਸੱਚ ਸਮਾਵੈ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਿਆ ਪ੍ਰਾਸ਼ਤ ਜਾਹੇ ਨਾਨਕ ਤੋ ਮੁਖ ਅੰਤਰ ਪਾਈ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੂਆ ਨਾਉ ਖੁਦਾਈ ਅਲਹੋ ਪਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੈ ਗੁਣੈ ਤਿਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤੋ ਨਾਨਕ।

ਨੂੰ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨੇ ਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸਿਵਣ ਜਾ ਰਿਹਾ, ਸਤਿਗੁਰਾਂ ਬੋਇ ਥਾਂ ਵੇਲਾ ਕਿਨਾਂ ਵਿਚਾਰਿਆ।

0: ਸਤਮੁਚ ਉਹ ਜੇ ਆਵੈ ਆਸ ਕਰ ਜੈ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ ਮਿਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਉਪਰ ਕੋ ਨਿਵੈ ਨਾ ਕੋਏ ਧਰਤ ਰਾਜੂ ਤੋਲੀਐ ਨਿਵੈ ਸੁਗੋਰਾ ਹੋਏ ਅਪਰਾ ਦੇ ਦੂਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਸੁਤੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਈ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕ ਨਿਚੋ ਕਰਮੰ ਕਉ ਨਾਨਕ ਨੇਚੋ ਧਿਆਵੇ ਵਿਣ ਸਤਿਗੁਰੂ ਵਾਟ ਨ ਪਾਵੇ।

0: ਚਲਾਇੰਦਾ
1: ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਤੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ
0: ਆਸਾ ਮਹੱਲਾ ਚੌਥਾ।

0: ਪੌੜੀ ਤੁਰੇ ਪੁਰਾਣੇ ਪਾਉਣ ਵੇਗ ਹਰੰਗੀ ਹਰਮ ਸਵਾਰਿਆ ਕੋਠੇ ਮੰਡੋ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ਼ ਕਰਮਣ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ ਖਾਇਆ ਵੇਖ ਮਹਿਲਪਨ ਵਿਸਾਰਿਆ
1: ਦਰਿਆਈ ਜੋ ਬਨ ਹਰਿਆ ਦਰਿਆਈ ਜੋ ਬਨ ਹਰਿਆ।

0: ਸ਼ਲੋਕ ਮਹਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆਂ ਆਵਾਜ਼ ਨ ਕੋਏ, ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਏ, ਸੂਤਕ ਕਰ ਰੱਖੀਐ ਸੂਤਕ ਪਵੈ ਸੋਈ, ਨਾਨਕ ਸੂਤਕ ਬਿਨਾ ਉਤਰੈ ਗਿਆਨ ਉਤਾਰੈ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਏ ਪਰਤਨ ਰੂਪ, ਕੰਨੀ ਸੂਤਕ ਕੰਨ ਪਹਿਲਾ ਇਤਵਾਰੀ ਖਾਏ, ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਈ ਮਹੱਲਾ ਪਹਿਲਾ। ਸਭੋ ਸੂਤਕ ਭਰਮੈ ਦੂਜੇ ਲੱਗੇ ਜਾਏ, ਜੰਮਣ ਜੰਮਣ ਮਰਨਾ ਹੁਕਮ ਹੈ ਭਾਣੇ ਆਵਹਿ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿਤੌਨ ਰਿਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੂਝਿਆ ਤਿਨ ਸੂਤਕ।

ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਲਿਤ ਨਦਰੀ ਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥਰ ਵਿੱਚੋਂ ਮਾਰ ਘੜੀਆਂ ਵਰਿਆਈਆਂ ਸਹਿਤ ਉੱਠੇ ਨੌ ਨਿਦ ਪਾਈਆ

ਪਹਿਲਾ ਪਹਿਲਾ ਸੁੱਚਾ ਆਪ ਹੋਏ, ਸੁੱਚਾ ਬੈਠਾ ਹੈ। ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆ। ਲੱਗਾ ਆਪਣ ਸਲੋਕ ਕੋ ਹੱਥੀ ਜਾਏ ਸੁੱਟਿਆ, ਕਿਸੇ ਲੱਗਾ ਦੋ ਆਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤਾ ਹੋ ਆਪਾ ਪਵਿੱਤਰ,

0: ਚੇਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਇਸ ਦੀ ਹੈ, ਫਿੱਕੇ ਫਿੱਕੀ ਸੋਏ, ਫਿੱਕਾ ਇਧਰ ਗਏ ਛੁੱਟਿਆ, ਮੋ ਥੁੱਕਾ ਫਿੱਕਾ ਪਾਏ, ਫਿੱਕਾ ਮੂਰਖਾ ਕੀ ਹੈ, ਆਣੇ ਲੈ ਸਜਾਈ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਡਾਹੀ ਮੈਲ, ਜਿਨ ਪਟ ਅੰਦਰ ਬਾਰ ਗੁਦਣ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਏ ਪ੍ਰਵਾ।

ਪੌੜੀ ਆਪੇ ਹੀ ਕਰਨਾ ਕੀ ਉਹ ਕਲੇ ਆਪੇ ਹੀ ਤਾਰੀਆਂ ਦੇਖਿਆ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹੇ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਪੌੜੀ ਜਿਸ ਸੇਵੇਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨ ਕੀਚੇ ਦੇ ਲੰਮੀ ਨੂੰ ਤੁਨੇ ਹਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ ਕਿ ਚਲਾ ਹੀ ਉੱਪਰ ਕਾਲੀ।

ਸਲੋਕ ਮਹਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗੱਲ ਵਿਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ, ਆਪ ਗਵਾਏ ਸੇਵਾ ਕਰੇ ਤਾਂ ਕਛ ਪਾਏ ਮਾਣ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ।

ਵੇਖੋ ਇਹੋ ਨਿਆਓ ਮਹੱਲਾ ਦੂਜਾ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ, ਸਾਹਿਬ

ਪੌੜੀ ਚੱਕਰ ਲੱਗੇ ਚੱਕਰੀ ਜ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਵਜੋਂ ਪਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਿਆ ਤੇ ਅੰਦਰ ਪਾਏ ਵਜੋਂ ਗਵਾਏ ਅਗਲਾ ਮੁਹਿੰਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਭ।

0: ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ ਕੁੱਪ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਾਜੇ ਕਰੇ ਆਪ, ਜਾਏ ਪੇ ਰੱਖੇ ਆਪ।

0: ਥੋੜੀ ਵੱਡੇ ਕਿਆ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਇ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਈ ਸਾਈ ਕਾਰ ਕਮਾਵਣੀ ਤੁਰ ਛੋਟੀ ਤੇ ਨਾ ਪਾਏ ਨਾਨਕ ਕੀ ਬਾਹਰੀ ਹੋ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ
1: ਰਾਮ ਕਲੀ ਮਹੱਲਾ ਤੀਜਾ।

0: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮੰਨੀਵਾਂ ਮਤ ਉੱਚੀ ਮਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ। ਰਾਜ ਕਰੇਗਾ ਖਾਲਸਾ ਆਕੀ ਰਹਿਣ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹਲਾ ਪੰਜਵਾਂ, ਤੁਧ ਬਿਨ

करें सो होए तुद बिन

हम अज्ञान अल्प मत थोरी

ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋਏ, ਤੇਰਾ ਜ਼ੋਰ ਤੇਰੀ ਮਨ ਟੇਕ।

ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ

ਅਗੰਮ ਅਗਾਦ ਊਚ ਅਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ

0: रावण निदान गोविंद अनूप, सिमर सिमर सिमर जन सोए, नानक कर्म प्राप्त हुए। जिन जपिया तिस को बलिहार, तिस के संग तरै संसार। कहु नानक प्रभु लोचा पूर, संत जना की बांछों तूर। कहो नानक प्रभु लोचा पूर, संत जना की बांछों तूर। जुगो जुग अटल चवर शतर तख्त दे मालक, हाजरा हजूर जारा जहूर। शब्द गुरु बाणी के बोहित सच्चे सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है, आप सब गुरदेव की पावन हजूरी विच जुड़ बैठ के सतगुरां दी अमृतमई बाणी आसा की वार दे कीर्तन दे नाल सांझ बना रहे सी। सुआव साध संगत जी, समा है सतगुर सच्चे पातशाह जी दे अज दे पावन मुखवाक उपदेश दी विचार दे नाल जुड़न दा। पावन मुखवाक दा पाठ मैं आप संगत नूं सरवण कराया है। सुआव विचारां नूं आरंभण तों पहलां दर घर दी मर्यादा नूं मुख रखदिआं साहिब सतगुरु सच्चे पातशाह वल्लों बख्शी होई फतेह दे नाल सांझ पाईए जी। वाहिगुरु जी का खालसा, वाहिगुरु जी की फतेह। राग तलंग विच पंजवें पातशाह धन गुरु अर्जन साहब की रसना तो उचारण किया होया ये वाक गुरु ग्रंथ साहब जी दे अंक 723 अते 24 दे उत्ते सुभायमान है। शब्द का सिरलेख है तिलंग, जिहड़ा कि राग है। घर दूजा दूजे घर विच गाउण दी इहनूं तगीद है। कुल घर जिहड़े ने उह 17 ने, इहदा संबंध जिहड़ा है राग दे नाल है। महला पंजवां दा अर्थ है शरीर पंजवां। धन गुरु ग्रंथ साहिब महाराज की बाणी विच शब्द महला भी आया है, महला भी है। हुण इन्हां सारे शब्दां दे जिहड़े ने अर्थ उह वखरे वखरे ने। जिवें आपां इक शब्द वरतदे हां गुरु के महल, जाने कि जिहड़ी गुरु साहिब की पत्नी है उहदे लई शब्द वरत्या गया। इह गुरु नानक साहिब दे महल ने, इह गुरु अंगद साहिब दे महल ने। दूजा आपां कहिंदे आ महल, कोई टिकाणा कोई थां। जिवें इक शब्द आपां वरतदे हां साडे इतिहास दा है होला महला। उहदा अर्थ अपने आप विच इह है वी होले दा अर्थ है हल्ला करना, ते महला दा अर्थ हुंदा है उह टिकाणा उह थां जिथे उह हल्ला कीता जाणा। अज वी निहंग सिंह फौजां होला महला जिहड़ियां ने उह खेडदियां ने, जिथे दुनिया होली दे रंग दे विच अपने आप नूं रंगदियां ने, एक दूजे उत्ते चिक्कड़ उछालदियां ने। उत्थे सतगुरु महाराज ने इन्हां त्यौहारां नूं इन्हां दिनां नूं बदल के जिहड़ा है उह सूरमताई रंगत दित्ती। इतिहास ने दर्ज किया है भी जदों गुरु कलगीधर महाराज छोटे सन ਉਦੋਂ ਵੀ ਉਹ ਪਟਨਾ ਦੀ ਧਰਤੀ ਦੇ ਉੱਤੇ ਬੱਚਿਆਂ ਦੇ ਨਾਲ ਟੋਲੀਆਂ ਬਣਾ ਕੇ ਖੇਡਿਆ ਕਰਦੇ ਸਨ। ਹੁਣ ਉਹਨਾਂ ਬੱਚਿਆਂ ਵਿੱਚੋਂ ਹੀ ਕੁਝ ਬੱਚੇ ਜਿਹੜੇ ਸੀ ਉਹ ਹਾਕਮ ਬਣ ਜਾਂਦੇ, ਕੁਝ ਜਿਹੜੇ ਸੀ ਉਹਨਾਂ ਦੇ ਨਾਲ ਲੜਨ ਵਾਲੇ ਬਣ ਜਾਂਦੇ, ਕਿਉਂਕਿ ਦੇਸ਼ ਦਾ ਉਸ ਵਕਤ ਦਾ ਮਾਹੌਲ ਹੀ ਇੱਦਾਂ ਦਾ ਸੀ ਕਿ ਕਿੱਥੇ ਮੁਗਲੀਆ ਸਲਤਨਤ ਜਿਹੜੀ ਹੈ ਉਹ ਲੋਕਾਂ ਉੱਤੇ ਕਹਿਰ ਢਾ ਰਹੀ ਹੈ, ਜ਼ੁਲਮ ਢਾ ਰਹੀ ਹੈ, ਜਿੱਥੇ ਜਿਹੜੇ ਸਿਪਾਹੀ ਨੇ ਉਹਨਾਂ ਦੇ ਕੋਲੋਂ ਲੋਕ ਖੌਫ ਜ਼ਦਾ ਨੇ, ਉਹਨਾਂ ਦੇ ਕੋਲੋਂ ਲੋਕ ਪੀੜਤ ਨੇ, ਡਰਦੇ ਨੇ, ਅਹਿਲਕਾਰ ਜਿਹੜੇ ਨੇ। ਬੜਾ ਸਪਸ਼ਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਨਾਂ ਦੇ ਬਾਰੇ ਲਿਖਿਆ ਗਿਆ ਹੈ ਵੀ ਚਾਕਰ ਨਹਿੰਦਾ ਪਾਇਨ ਘਾਉ ਰੱਤ ਪਿੱਤ ਕੁੱਤਿਓ ਚੱਟ ਜਾਓ। ਜਿਹੜੇ ਚਾਕਰ ਨੇ ਉਹ ਹਾਕਮਾਂ ਦੀਆਂ ਨਹੁੰਾਂ ਬਣ ਕੇ ਲੋਕਾਂ ਨੂੰ ਵਲੁੰਦਰ ਰਹੇ ਨੇ, ਛਿੱਲ ਰਹੇ ਨੇ। ਜਿਵੇਂ ਇੱਕ ਤੇ ਤਾਕਤਵਰ ਧਿਰ ਹੈ, ਭਾਈ ਗੁਰਦਾਸ ਸਾਹਿਬ ਨੇ ਵੀ ਇਹ ਮੰਜ਼ਰ ਬਿਆਨ ਕੀਤਾ ਹੈ ਵੀ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਜਿਹੜੇ ਨੇ ਉਹ ਪਾਪ ਕਮਾਉਂਦੇ ਨੇ, ਇਹ ਖੇਡ ਐਸੀ ਬਣ ਗਈ ਵੀ ਜਿਵੇਂ ਕਿਸੇ ਬੰਦੇ ਨੇ ਵਾੜ ਕੀਤੀ ਹੋਵੇ ਖੇਤ ਦੇ ਆਲੇ ਦੁਆਲੇ, ਤੇ ਖੇਤ ਦੀ ਉਸ ਵਾੜ ਦਾ ਕੰਮ ਹੁੰਦਾ ਖੇਤ ਦੀ ਰਖਵਾਲੀ ਕਰਨੀ, ਤੇ ਖੇਡ ਉਲਟ ਹੋ ਗਈ ਵੀ ਜਿਹੜੀ ਵਾੜ ਹੈ ਉਹ ਖੇਤ ਨੂੰ ਖਾਣ ਲੱਗ ਪਏ। ਹੁਣ ਤੁਸੀਂ ਘਰ ਦੇ ਵਿੱਚ ਕੋਈ ਨੌਕਰ ਰੱਖਿਆ ਹੋਵੇ ਘਰ ਦੀ ਰਖਵਾਲੀ ਦੇ ਲਈ, ਤੇ ਉਹੀ ਘਰ ਨੂੰ ਲੁੱਟਣ ਲੱਗ ਪਵੇ, ਫਿਰ ਬੰਦਾ ਕਿੱਥੇ ਜਾਵੇਗਾ। ਹੁਣ ਉਹ ਚਾਹੇ ਧਾਰਮਿਕ ਵਾੜ ਸੀ, ਜਿਹਦਾ ਕੰਮ ਸੀ ਲੋਕਾਂ ਨੂੰ ਅਧਿਆਤਮਕ ਪੱਧਰ ਉੱਤੇ ਉੱਪਰ ਚੁੱਕਣਾ, ਉਹ ਵੀ ਵਾੜ ਲੋਕਾਂ ਨੂੰ ਖਾਣ ਲੱਗ ਪਈ। ਜਾਤਾਂ ਪਾਤਾਂ ਦੇ ਨਾਂ ਉੱਤੇ ਸਮਾਜਿਕ ਸ਼ੋਸ਼ਣ ਵੀ ਹੋ ਰਿਹਾ ਹੈ, ਪੰਡਿਤ, ਪੁਰੋਹਿਤ, ਮੌਲਵੀ, ਜੋਗੀ, ਇਹ ਤਿੰਨੇ ਜਿਹੜੇ ਨੇ ਉਜਾੜੇ ਦਾ ਕਾਰਨ ਬਣੇ ਹੋਏ ਨੇ। ਹੈਗੀ ਤੇ ਵਾੜ ਹੈ ਨਾ, ਹੁਣ ਬੰਦਾ ਧਰਮ ਦਾ ਆਸਰਾ ਕਿਉਂ ਲੈਂਦਾ ਹੈ? ਆਪਾਂ ਸਾਰੇ ਜੇ ਗੁਰੂ ਸਥਾਨ ਤੇ ਆਉਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਕਿਉਂ ਜਾਂਦੇ ਹਾਂ ਆਪਾਂ? ਇਹਦਾ ਮਤਲਬ ਹੁੰਦਾ ਹੈ ਵੀ ਸਾਡਾ ਜਿਹੜਾ ਡੋਲਦਾ ਹੋਇਆ ਮਨ ਹੈ ਉਹਨੂੰ ਧਰਵਾਸ ਮਿਲੇ ਵੀ ਅਸੀਂ ਗੁਰੂ ਦੇ ਕੋਲ ਚੱਲੇ ਹਾਂ, ਉੱਥੇ ਕੋਈ ਗੁਰੂ ਦੀ ਬਾਣੀ ਦੀ ਗੱਲ ਸੁਣਾਂਗੇ, ਗੁਰੂ ਦੀ ਵਿਚਾਰ ਸਾਨੂੰ ਬਲ ਦੇਵੇਗੀ। ਮਤਲਬ ਬੰਦੇ ਨੇ ਆਪਣੇ ਆਪ ਨੂੰ ਸੁਰੱਖਿਅਤ ਹੀ ਕਰਨਾ ਇਹਨਾਂ ਵਾੜ ਦੇ ਨਾਲ, ਇਹੋ ਹੀ ਹੁੰਦਾ ਨਾ ਪ੍ਰਯੋਜਨ। ਹੁਣ ਤੁਸੀਂ ਘਰ ਵਿੱਚ ਕੁਝ ਬੀਜਿਆ ਹੈ ਤੇ ਵਾੜ ਕਿਉਂ ਲਾਈ ਹੈ ਵੀ ਜਿਹੜੇ ਆਲੇ ਦੁਆਲੇ ਹੋਰ ਕੁੱਤੇ ਨੇ ਜਾਂ ਅਵਾਰਾ ਜਾਨਵਰ ਨੇ ਉਹ ਤੁਹਾਡੀ ਫਸਲ ਨੂੰ ਖਰਾਬ ਨਾ ਕਰ ਦੇਣ, ਪਰ ਜੇ ਵਾੜ ਹੀ ਖਰਾਬ ਕਰਨ ਲੱਗ ਪਵੇ ਤੇ ਫਿਰ ਗੱਲ ਜਿਹੜੀ ਹੈ ਉਹ ਵਿਗੜ ਜਾਂਦੀ ਹੈ। ਹੁਣ ਧਾਰਮਿਕ ਸਥਾਨਾਂ ਦੇ ਉੱਤੇ ਬੈਠੇ ਹੋਏ ਪੰਡਿਤ, ਪਾਂਧੇ, ਜੋਤਸ਼ੀ, ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕੋਈ ਡੇਰੇਦਾਰ ਹੈ ਜਿਹੜੇ ਗੁਰਮਤ ਤੋਂ ਉਲਟ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਹੁਣ ਲੋਕ ਉਹਨਾਂ ਕੋਲ ਜਾਂਦੇ ਨੇ ਪਰ ਉਹ ਲੋਕਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਨੇ। ਖੈਰ ਮੈਂ ਬੇਨਤੀ ਕਰਨ ਲੱਗਾ ਸੀ, ਰਾਜਨੀਤਿਕਾਂ ਨੇ ਸ਼ੋਸ਼ਣ ਕੀਤਾ ਲੋਕਾਂ ਦੇ ਅੰਦਰ, ਉਹਨਾਂ ਦੇ ਜੇਨ ਵਿੱਚ ਇੰਨੀ ਗੁਲਾਮੀ ਭਰੀ ਗਈ। ਸਤਿਗੁਰੂ ਮਹਾਰਾਜ ਨੇ, ਬਾਲ ਗੋਬਿੰਦ ਰਾਏ ਨੇ ਉਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਬੱਚਿਆਂ ਨੂੰ ਇੱਦਾਂ ਸੰਗਠਿਤ ਕਰਨਾ, ਫਿਰ ਇਹਨੂੰ ਵੱਡੇ ਪੱਧਰ ਉੱਤੇ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਗੁਰੂ ਸਾਹਿਬ ਨੇ ਜਿਹੜਾ ਇਹ ਹੋਲੇ ਮਹੱਲੇ ਦੀ ਇਹ ਮਰਿਆਦਾ ਜਿਹੜੀ ਹੈ ਉਹ ਸ਼ੁਰੂ ਕੀਤੀ। ਇਹ ਸਾਡੀ ਪਰੰਪਰਾ ਹੈ ਪੰਥਕ, ਅੱਜ ਵੀ ਉਹ ਜਿਹੜੀ ਹੈ ਉਹ ਚੱਲਦੀ ਹੈ। ਠੀਕ ਹੈ, ਉਹਦੇ ਵਿੱਚ ਕਈ ਵਾਰ ਆਪਾਂ ਵੇਖਦੇ ਹਾਂ ਵੀ ਰੰਗਾਂ ਵਾਲਾ ਜਿਹੜਾ ਹੈ ਉਹ ਤਮਾਸ਼ਾ ਜ਼ਿਆਦਾ ਹੋ ਗਿਆ, ਪਰ ਉਹਦਾ ਮੇਨ ਪ੍ਰਯੋਜਨ ਇਹੋ ਸੀ। ਸੋ ਹੁਣ ਇੱਕ ਮਹਿਲਾ ਦਾ ਅਰਥ ਹੈ ਇਸਤਰੀ, ਦੂਜਾ ਮਹੱਲਾ ਦਾ ਅਰਥ ਹੁੰਦਾ ਹੈ ਟਿਕਾਣਾ, ਥਾਂ ਜਿਹਨੂੰ ਆਪਾਂ ਕਹਿੰਦੇ ਹਾਂ। ਇੱਕ ਆਪਾਂ ਕਹਿੰਦੇ ਹਾਂ ਵੀ ਮਹਿਲ, ਜਿਵੇਂ ਰਾਜੇ ਦਾ ਮਹਿਲ ਹੋਵੇ ਉਹ ਵੀ ਟਿਕਾਣੇ ਤੋਂ ਹੀ ਹੈ, ਰਾਜੇ ਦਾ ਟਿਕਾਣਾ ਜਿਹੜਾ ਉਹ ਮਹਿਲ ਹੈ। ਸੋ ਇੱਥੇ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ ਉਹ ਹੈ ਤਿਲੰਗ ਮਹੱਲਾ ਪੰਜਵਾਂ। ਮਹੱਲਾ ਦਾ ਅਰਥ ਹੁੰਦਾ ਹੈ ਸਰੀਰ। ਹੁਣ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਦਾਂ ਡਿਫਰੈਂਸ਼ੀਏਟ ਕਰਕੇ ਵੇਖਣ ਦੀ ਲੋੜ। ਮਹੱਲਾ ਦਾ ਅਰਥ ਕੀ ਹੈ? ਸਰੀਰ, ਜਾਣੀ ਕਿ ਸਰੀਰ ਪਹਿਲਾ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ, ਸਰੀਰ ਦੂਜਾ ਗੁਰੂ ਅੰਗਦ ਸਾਹਿਬ, ਸਰੀਰ ਤੀਜਾ ਗੁਰੂ ਅਮਰਦਾਸ, ਸਰੀਰ ਚੌਥਾ ਗੁਰੂ ਰਾਮਦਾਸ, ਸਰੀਰ ਪੰਜਵਾਂ ਗੁਰੂ ਅਰਜਨ ਸਾਹਿਬ, ਇਹਦਾ ਹੀ ਸਰੀਰ ਨੌਵਾਂ ਗੁਰੂ ਤੇਗ ਬਹਾਦਰ ਸਾਹਿਬ, ਸਰੀਰ ਉਹ ਨੇ। ਸੋ ਮਹੱਲਾ ਦਾ ਅਰਥ ਇਹਨੂੰ ਆਮ ਤੌਰ ਉੱਤੇ ਕੁਝ ਵੀਰ ਜਿਹੜੇ ਨੇ ਉਹ ਇੱਦਾਂ ਵੀ ਪੜ੍ਹਾਉਂਦੇ ਨੇ ਵੀ ਮਹੱਲਾ, ਪਰ ਨਹੀਂ, ਇਹਦਾ ਜਿਹੜੀ ਇਹਦੀ ਪ੍ਰੋਨਾਉਂਸੀਏਸ਼ਨ ਹੈ, ਜਿਹੜਾ ਇਹਦਾ ਉਚਾਰਨ ਹੈ, ਉਹ ਸਾਨੂੰ ਕਰਨਾ ਚਾਹੀਦਾ ਹੈ ਮਹੱਲਾ। ਨਾ ਇਹਨੂੰ ਮਹਿਲਾ ਪੜ੍ਹਨਾ ਹੈ, ਨਾ ਇਹਨੂੰ ਮਹੱਲਾ ਪੜ੍ਹਨਾ ਹੈ। ਸੋ ਕਾਮਨ ਜਿਹਾ ਇਹਦਾ ਉਚਾਰਨ ਹੈ, ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਇਹਦੇ ਸਾਨੂੰ ਹੋਰ ਵੀ ਕਈ ਸੰਕੇਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਹੀ ਮਿਲ ਜਾਂਦੇ ਨੇ। ਹੁਣ ਜਿੱਥੇ ਇਕੱਲਾ ਮੰਮਾ ਹਾਹਾ ਲੱਲਾ ਲਿਖਿਆ ਹੈ ਉਹਨੂੰ ਜਿਹੜੇ ਵੀਰ ਮਹੱਲਾ ਉਚਾਰਨ ਕਰਦੇ ਨੇ ਉਹ ਮਹੱਲ ਨਹੀਂ ਉਚਾਰਨ ਕਰਦੇ, ਕਿਉਂਕਿ ਮਹੱਲ ਦਾ ਅਰਥ ਤੇ ਫਿਰ ਕੀ ਹੋ ਜਾਵੇਗਾ, ਮਹੱਲ ਦਾ ਅਰਥ ਬਣ ਜਾਵੇਗਾ ਜਿਹੜਾ ਰਾਜੇ ਦਾ ਮਹੱਲ ਹੁੰਦਾ ਹੈ। ਸੋ ਇਹਨੂੰ ਪੜ੍ਹਾਂਗੇ ਮਹੱਲ ਪੰਜਵਾਂ, ਮਹਿਲਾ ਪੰਜਵਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਜਿਹੜਾ ਹੈ ਉਹਦੀ ਰਹਾਉ ਵਾਲੀ ਪੰਕਤੀ ਵਿੱਚ ਵਿਚਾਰ ਅੰਕਿਤ ਕੀਤੇ ਨੇ, ਸਭ ਉੱਪਰ ਪਾਰ ਬ੍ਰਹਮ ਦਾ ਤਾਰ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਤੋਂ ਉੱਪਰ ਉਹ ਪਾਰ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ ਦਾ ਤਾਰ ਆਪ ਹੈ, ਹੋਰ ਕੋਈ ਨਹੀਂ ਹੈ। ਇੱਕੋ ਹੀ ਪਰਮੇਸ਼ਰ ਹੈ, ਇੱਕੋ ਹੀ ਖੁਦਾ ਹੈ, ਜਿਹਨੂੰ ਤੁਸੀਂ ਇੱਦਾਂ ਵੀ ਬਾਣੀ ਵਿੱਚੋਂ ਪੜ੍ਹਦੇ ਹੋ ਵੀ ਆਪ ਨਾਥ। ਨਾਥ ਦਾ ਅਰਥ ਹੁੰਦਾ ਮਾਲਕ, ਤੇ ਜੋਗੀ ਆਪਣੇ ਆਪ ਨੂੰ ਕੀ ਕਹਾਉਂਦੇ ਸੀ, ਨਾਥ ਕਹਾਉਂਦੇ ਸੀ। ਜਿਵੇਂ ਆਪਾਂ ਪੜ੍ਹਦੇ ਗੋਰਖਨਾਥ, ਜੋਗੀਆਂ ਦਾ ਜਿਹੜਾ ਸਿਰਮੌਰ ਗੁਰੂ ਹੈ ਉਹਦਾ ਨਾਂ ਹੈ ਗੋਰਖਨਾਥ। ਫਿਰ ਭੰਗਰਨਾਥ, ਉਹਨਾਂ ਦੇ ਨਾਵਾਂ ਨਾਲ ਇੱਦਾਂ ਨਾਥ ਸ਼ਬਦ ਜਿਹੜੇ ਨੇ ਉਹ ਲੱਗੇ ਹੋਏ ਮਿਲ ਜਾਂਦੇ ਨੇ ਵੀ ਅਸੀਂ ਮਾਲਕ ਹੋ ਗਏ। ਸਤਿਗੁਰੂ ਗੁਰੂ ਗਰੀਬ ਨਿਵਾਸ ਮਹਾਰਾਜ ਕਹਿੰਦੇ ਨੇ ਇੱਕੋ ਅਕਾਲ ਪੁਰਖ ਵਾਹਿ ਦੇ ਇੱਕ ਪਰਮੇਸ਼ਰ ਸੰਸਾਰ ਦਾ ਮਾਲਕ ਹੈ, ਹੋਰ ਕੋਈ ਨਹੀਂ। ਆਪ ਨਾਥ, ਅਗਲੀ ਪੰਕਤੀ ਕੀ ਹੈ, ਨਾਥੀ ਸਭ ਜਾਕੀ। ਨਾਥੀ ਦਾ ਅਰਥ ਹੁੰਦਾ ਨੱਥਣਾ, ਜਿਵੇਂ ਕਿਸੇ ਚੀਜ਼ ਨੂੰ ਨੱਥਿਆ ਜਾਂਦਾ ਨਾ। ਆ ਜਿਹੜੀਆਂ ਮੱਝਾਂ ਗਾਵਾਂ ਕਈ ਵਾਰ ਪਰੇਸ਼ਾਨ ਕਰਦੀਆਂ ਸੀ, ਜਿਹੜੇ ਬਲਦ ਝੋਟੇ ਪਰੇਸ਼ਾਨ ਕਰਦੇ ਸੀ, ਉਹਨੂੰ ਨੱਥ ਦਿੱਤਾ ਜਾਂਦਾ ਸੀ, ਉਹਦੇ ਨੱਕ ਵਿੱਚ ਨਕੇਲ ਪਾ ਕੇ ਉਹਨੂੰ ਨੱਥਿਆ ਜਾਂਦਾ ਸੀ, ਉਹਨੂੰ ਕਾਬੂ ਕਰਨਾ ਸੌਖਾ ਹੁੰਦਾ ਸੀ। ਮਹਾਰਾਜ ਕਹਿੰਦੇ ਨੇ ਇੱਦਾਂ ਹੀ ਹੁਕਮ ਦੀ ਨੱਥ ਪਾ ਕੇ ਸਾਰੇ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕੀ ਕੀਤਾ ਹੋਇਆ, ਨੱਥਿਆ ਹੋਇਆ, ਇਹਨੂੰ ਕਾਬੂ ਕੀਤਾ ਹੋਇਆ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਇੱਦਾਂ ਕਹਿ ਲਓ ਵੀ ਐਵਰੀਥਿੰਗ ਜਿਹੜੀ ਹੈ ਉਹਦੇ ਕੰਟਰੋਲ ਵਿੱਚ ਹੈ, ਉਹਦੇ ਹੁਕਮ ਤੋਂ ਕੁਝ ਵੀ ਬਾਹਰ ਨਹੀਂ। ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਹੁਕਮ ਦੀ ਪੌੜੀ ਵਿੱਚ ਸਾਰਾ ਕੁਝ ਇਹੋ ਹੀ ਹੈ। ਹੁਕਮੀ ਹੋਵਨ ਆਕਾਰ, ਜਿੰਨੇ ਆਕਾਰ ਨੇ ਇਹ ਉਹਦੇ ਹੁਕਮ ਵਿੱਚ ਨੇ, ਜਿੰਨੇ ਜੀਵ ਜੰਤੂ ਪੈਦਾ ਹੋਏ ਨੇ ਇਹ ਉਹਦੇ ਹੁਕਮ ਵਿੱਚ ਨੇ। ਕੀਤਾ ਪਸਾਓ ਏਕੋ ਕਵਾਓ, ਕਵਾਓ ਦਾ ਅਰਥ ਹੁੰਦਾ ਹੁਕਮ। ਜਿੰਨਾ ਪਸਾਰਾ ਹੈ ਨਾ ਸਾਰਾ ਉਹਦੇ ਹੁਕਮ ਵਿੱਚ ਹੀ ਹੈ, ਉਹਦੇ ਹੁਕਮ ਤੋਂ ਬਾਹਰ ਹੀ ਕੋਈ ਪਸਾਰਾ ਨਹੀਂ। ਕੀਤਾ ਪਸਾਓ ਏਕੋ ਕਵਾਓ, ਏਕੋ ਕਵਾਓ ਦਾ ਅਰਥ ਹੈ ਇੱਕ ਹੁਕਮ ਦੇ ਵਿੱਚ। ਜਿਵੇਂ ਇੱਦਾਂ ਕਹਿ ਲਓ ਵੀ ਕਹਿ ਦਿੱਤਾ ਹੋਵੇ ਕਿਸੇ ਨੇ ਵੀ ਹੋ ਜਾ ਤੇ ਸਾਰਾ ਕੁਝ ਹੋ ਗਿਆ। ਹਾਲਾਂਕਿ ਜਦੋਂ ਤੁਸੀਂ ਅਨਮਤ ਨੂੰ ਪੜ੍ਹੋਗੇ ਨਾ, ਜਿਵੇਂ ਇਸਲਾਮ ਨੂੰ ਪੜ੍ਹੋਗੇ, ਈਸਾਈਆਂ ਨੂੰ ਪੜ੍ਹੋਗੇ, ਤੇ ਉਹਨਾਂ ਦੇ ਵਿੱਚ ਜਿਹੜਾ ਹੈ ਕੁਝ ਖਿਆਲ ਵੱਖਰੇ ਨੇ, ਉਹਨਾਂ ਦੇ ਖਿਆਲ ਬਿਲਕੁਲ ਵੱਖਰੇ ਨੇ। ਉਹਨਾਂ ਨੇ ਇਹ ਆਖਿਆ ਵੀ ਰੱਬ ਨੇ ਸਾਰਾ ਕੁਝ ਸਿਰਜਦਿਆਂ ਵੱਖ ਵੱਖ ਆਰਡਰ ਜਾਰੀ ਕੀਤੇ ਵੀ ਇੱਕ ਦਿਨ ਉਹਨੇ ਆਖਿਆ ਇੱਦਾਂ ਹੋ ਜਾਵੇ, ਦੂਜੇ ਦਿਨ ਉਹਨੇ ਆਖਿਆ ਇੱਦਾਂ ਹੋ ਜਾਵੇ, ਤੀਜੇ ਦਿਨ ਇੱਦਾਂ ਹੋ ਜਾਵੇ। ਉਹਨਾਂ ਦੇ ਮਤਾਂ ਦੇ ਵਿੱਚ ਇਹੋ ਹੀ ਗੱਲ ਦਾ ਪ੍ਰਗਟਾਵਾ ਹੈ, ਚਾਹੇ ਉਹ ਇਸਲਾਮ ਵਾਲੇ ਨੇ ਚਾਹੇ ਉਹ ਕ੍ਰਿਸਚਨ ਨੇ, ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਇੱਕੋ ਹੀ ਹੋਏ ਨੇ, ਉਹਨਾਂ ਵਿੱਚ ਸਾਰੀ ਗੱਲ ਇੱਕੋ ਹੀ ਹੈ ਵੀ ਤਕਰੀਬਨ 6-7 ਦਿਨ ਲੱਗੇ, ਵੀਕਐਂਡ ਹੋ ਗਿਆ, ਸ਼ਨੀ ਐਤਵਾਰ ਦਾ ਸਮਾਂ ਆ ਗਿਆ। ਹਾਲਾਂਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਉਦੋਂ ਇਹ ਵੀਕ ਦਾ ਐਂਡ ਨਹੀਂ, ਐਤਵਾਰ, ਐਤਵਾਰ ਆਰੰਭ ਹੈ। ਕਿਉਂਕਿ ਸਾਡੇ ਸਾਹਿਤ ਵਿੱਚ ਜਿਹੜਾ ਭਾਰਤੀ ਕਲਚਰ ਹੈ, ਸਤਿਗੁਰੂ ਮਹਾਰਾਜ ਨੇ ਜਦੋਂ 7 ਵਾਰਾਂ ਦੀ ਗੱਲ ਕੀਤੀ ਹੈ ਤਾਂ ਉੱਥੇ ਸਭ ਤੋਂ ਪਹਿਲਾ ਵਾਰ ਕਿਹੜਾ ਹੈ, ਐਤਵਾਰ। ਤੇ ਇੱਥੇ ਕੀ ਹੈ, ਅਖੀਰਲਾ ਆਪਾਂ ਕਹਿੰਦੇ ਵੀਕ ਐਂਡ ਆ ਗਿਆ, ਵੀਕ ਦਾ ਐਂਡ ਆ ਗਿਆ, ਅਖੀਰ ਆ ਗਿਆ, ਵੀ ਰੱਬ ਇਹਦਾ ਬਣਾਉਂਦਾ ਗਿਆ। ਇੱਥੇ ਆਰੰਭ ਹੁੰਦਾ ਹੈ ਆਦਿਤ ਕਰੈ ਭਗਤ ਆਰੰਭ, ਆਦਿਤ ਮਤਲਬ ਐਤਵਾਰ, ਸਤਿਗੁਰ ਨੇ ਐਤਵਾਰ ਦਾ ਉਪਦੇਸ਼ ਦਿੱਤਾ, ਆਖਿਆ ਆਦਿਤ ਕਰੈ ਭਗਤ ਆਰੰਭ, ਹੁਣ ਐਤਵਾਰ ਦਾ ਵੀ ਉਪਦੇਸ਼ ਹੈ। ਆਪਾਂ ਕਈ ਵਾਰ ਇਹਨਾਂ ਚੱਕਰਾਂ 'ਚ ਪੈਂਦੇ ਹਾਂ ਜੀ ਮਹੀਨੇ ਦਾ ਮਹਾਰਾਜ ਨੇ ਉਪਦੇਸ਼ ਦਿੱਤਾ, ਮਹਾਰਾਜ ਨੇ ਐਤਵਾਰ ਦਾ ਵੀ ਉਪਦੇਸ਼ ਦਿੱਤਾ, ਹੁਣ ਅੱਜ ਸੋਮਵਾਰ ਹੈ ਤੇ ਸੋਮਵਾਰ ਦਾ ਉਪਦੇਸ਼ ਵੀ ਹੈਗਾ। ਹਰ ਦਿਨ ਦਾ ਉਹ ਹਰ ਤਰੀਕਾ ਮਹਾਰਾਜ ਨੇ ਵਰਤਿਆ ਹੈ ਸਾਡੇ ਸਾਨੂੰ ਅਧਿਆਤਮਕ ਪੱਧਰ ਤੇ ਉੱਪਰ ਚੁੱਕਣ ਲਈ, ਜਿਹੜਾ ਮਹਾਰਾਜ ਵਰਤ ਸਕਦੇ ਸੀ ਉਹ ਹਰ ਟੂਲ ਵਰਤਿਆ ਹੈ। ਰੁੱਤਾਂ ਵਰਤੀਆਂ ਨੇ, ਥਿੱਤਾਂ ਵਰਤੀਆਂ ਨੇ, ਤਰੀਕਾਂ ਵਰਤੀਆਂ ਨੇ, ਥਿੱਤਾਂ ਜਿਹਨੂੰ ਆਪਾਂ ਤਰੀਕ ਕਹਿੰਦੇ ਹਾਂ। ਹੁਣ ਜਦੋਂ ਐਤਵਾਰ ਦੀ ਗੱਲ ਕੀਤੀ, ਮੈਂ ਸੰਖੇਪ ਜੀ ਬੇਨਤੀ ਕਰਾਂਗਾ, ਮਹਾਰਾਜ ਨੇ ਆਖਿਆ ਆਦਤ ਕਰੇ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਭ, ਆਦਤ, ਆਦਤ ਮਤਲਬ ਐਤਵਾਰ। ਫਿਰ ਆਖਿਆ ਸੋਮਵਾਰ ਸਾ ਸਮਰਥ ਚਰੈ, ਹੁਣ ਸੋਮਵਾਰ ਦੀ ਗੱਲ ਕੀਤੀ, ਮੰਗਲਵਾਰ ਦੀ ਗੱਲ ਕੀਤੀ, ਮੰਗਲਵਾਰੇ ਲੇ ਮਹੀਤ, ਬੁੱਧਵਾਰ ਦੀ ਗੱਲ ਕੀਤੀ, ਬੁੱਧਵਾਰ ਬੁੱਧ ਕਰੈ ਪ੍ਰਕਾਸ਼, ਵੀਰਵਾਰ ਵੀਰ ਭਰਮ ਭੁਲਾਏ, ਹੁਣ ਵੀਰਵਾਰ ਦੀ ਗੱਲ ਕੀਤੀ ਸਤਿਗੁਰ ਨੇ। ਮਤਲਬ ਇਕੱਲੇ ਇਕੱਲੇ ਵਾਰ ਦੀ ਗੁਰਦੇਵ ਮਹਾਰਾਜ ਬਾਣੀ ਦੇ ਵਿੱਚ ਗੱਲ ਕਰਦੇ ਨੇ, ਜ਼ਿਕਰ ਕਰਦੇ ਨੇ ਬਾਣੀ ਦਾ। ਹੁਣ ਗੁਰਦੇਵ ਇੱਥੇ ਨੇ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਵਾਹਿਗੁਰੂ ਜੀ, ਉਹਨਾਂ ਆਖਿਆ ਸਭ ਉੱਪਰ ਪਾਰ ਬ੍ਰਹਮ ਦਾਤਾਰ, ਸਾਰਿਆਂ ਤੋਂ ਉੱਪਰ ਸਿਰਮੌਰ ਅਕਾਲ ਪੁਰਖ ਵਾਹਿਗੁਰੂ ਆਪ ਹੈ, ਹੋਰ ਕੋਈ ਨਹੀਂ। ਆਪ ਨਾਥ ਨਾਥੀ ਸਭ ਜਾ ਕੀ ਕੀਤਾ ਪਸਾਓ ਏਕੋ ਕਵਾਓ। ਕੋਈ ਐਸਾ ਨਹੀਂ ਹੈ ਵੀ ਇੱਕ ਦਿਨ ਉਹਨੇ ਆਖਿਆ ਹੋਵੇ ਵੀ ਅੱਜ ਜੰਗਲੀ ਜਾਨਵਰ ਬਣ ਜਾਣ, ਇੱਕ ਦਿਨ ਉਹਨੇ ਧਰਤੀ ਬਣਾਈ ਹੋਵੇ, ਇੱਕ ਦਿਨ ਉਹਨੇ ਪਾਣੀ ਬਣਾਇਆ ਹੋਵੇ, ਇੱਕ ਦਿਨ ਉਸ ਖੁਦਾ ਨੇ ਉਸ ਰੱਬ ਨੇ ਜਿਹੜਾ ਹੈ ਉਹ ਬੰਦੇ ਨੂੰ ਸਾਜਿਆ ਹੋਵੇ, ਇੱਕ ਦਿਨ ਉਹਨੇ ਆਰਾਮ ਕੀਤਾ ਹੋਵੇ। ਆਖਿਆ ਨਹੀਂ, ਕੀਤਾ ਪਸਾਓ ਏਕੋ ਕਵਾਓ। ਤੇ ਜਿਹੜੇ ਲੋਕ ਇਹਨਾਂ ਚੀਜ਼ਾਂ ਵਿੱਚ ਫਸੇ ਸੀ ਉਹਨੂੰ ਮਹਾਰਾਜ ਨੇ ਸਮਝਾਇਆ, ਥਿੱਤ ਵਾਰ ਨਾ ਜੋਗੀ ਜਾਣਾ, ਰੁੱਤ ਮਾਂ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣਾ ਸੋਈ। ਕਿਵ ਕਰ ਆਖਾਂ ਕਿਵਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖੇ ਸਭ ਕੋ ਆਖਣ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂਕਾ ਹੋਵੇ। ਮਹਾਰਾਜ ਨੇ ਆਖਿਆ ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੇ। ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ, ਸੈਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਮਹਾਰਾਜ ਕੀ ਆਖਿਆ, ਅਗਰ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ, ਇਹ ਆਖੋ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਰਚਨਾ ਕਿੱਡੀ ਬੇਅੰਤ ਹੈ, ਤੂੰ ਕਿੱਡਾ ਵੱਡਾ ਹੈ, ਇਹ ਤੂੰ ਆਪ ਜਾਣਦਾ, ਅਸੀਂ ਕੀ ਆਖੀਏ, ਸਾਡਾ ਕੋਈ ਜ਼ੋਰ ਨਹੀਂ। ਜ਼ੋਰ ਤਾਕਤ ਸਿਰਫ ਤੇਰੀ ਹੈ, ਜਾਣਦਾ ਤੂੰ ਆਪਣੇ ਆਪ ਨੂੰ ਹੈ। ਇਸੇ ਕਰਕੇ ਤੇ ਮੰਗਲਾ ਚਰਨ ਵਿੱਚ ਮੂਲ ਮੰਤਰ ਵਿੱਚ ਸਤਿਗੁਰ ਨੇ ਇੱਕ ਸ਼ਬਦ ਰੱਖਿਆ ਸਾਧ ਸੰਗਤ ਜੀ, ਉਹਨੂੰ ਕਹਿੰਦੇ ਨੇ ਸਹਿ ਭੰਗ। ਸਹਿ ਭੰਗ ਦਾ ਹੁੰਦਾ ਹੈ ਅਰਥ ਹੁੰਦਾ ਹੈ ਜਿਹੜਾ ਆਪਣੇ ਆਪ ਤੋਂ ਹੈ। ਹੁਣ ਜਿਹੜਾ ਆਪਣੇ ਆਪ ਤੋਂ ਹੈ ਉਹ ਕਦੋਂ ਹੋਇਆ ਸਾਨੂੰ ਉਹਦੇ ਬਾਰੇ ਕੀ ਪਤਾ, ਉਹਨੇ ਕਦੋਂ ਇਸ ਸੰਸਾਰ ਦੀ ਸਿਰਜਣਾ ਕੀਤੀ, ਇਹ ਬੰਦੇ ਦੇ ਆਪਣੇ ਅੰਦਾਜ਼ੇ ਹੋ ਸਕਦੇ ਨੇ ਵੀ ਅੱਜ ਤੋਂ 5,000 ਸਾਲ ਪਹਿਲਾਂ ਸੰਸਾਰ ਬਣਿਆ, 10,000 ਸਾਲ ਪਹਿਲਾਂ ਸੰਸਾਰ ਬਣਿਆ, 20,000 50 ਬੰਦਾ ਜਿੰਨੇ ਮਰਜ਼ੀ ਅੰਦਾਜ਼ੇ ਲਾ ਸਕਦਾ ਹੈ, ਇੰਨੇ ਯੁੱਗ ਪਹਿਲਾਂ ਸੰਸਾਰ ਬਣਿਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਕੋਈ ਐਸਾ ਬੰਦਾ ਦਾਵਾ ਨਹੀਂ ਕਰ ਸਕਦਾ, ਕੋਈ ਐਸੀ ਤਰੀਕ ਥਿੱਤ ਵਾਰ ਦਿਨ ਨਹੀਂ ਹੈ ਜਿੱਥੋਂ ਇਹ ਗੱਲ ਆਖੀ ਜਾਵੇ ਵੀ ਸੰਸਾਰ ਇਸ ਦਿਨ ਪ੍ਰਾਰੰਭ ਹੋਇਆ। ਆਪਾਂ ਤਾਂ ਇਹੋ ਹੀ ਕਹਿ ਸਕਦੇ ਹਾਂ ਵੀ ਸਾਜਣ ਵਾਲਾ ਵਾਹਿਗੁਰੂ ਹੈ ਤੇ ਸਭ ਤੋਂ ਵੱਡਾ ਉਹ ਆਪ ਹੈ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤੀ ਰਹਾਓ ਵਾਲੀ ਪੰਕਤੀ ਵਿੱਚ, ਸਭ ਉੱਪਰ ਪਾਰ ਬ੍ਰਹਮ ਦਾਤਾਰ। ਦਾਤਾਰ ਦਾ ਅਰਥ ਹੁੰਦਾ ਜਿਹੜਾ ਦਾਤਾਂ ਦੇਣ ਵਾਲਾ ਹੈ। ਅੱਛਾ, ਉਹ ਦਾਤਾਂ ਉਦੋਂ ਵੀ ਦਿੰਦਾ ਸੀ ਜਦੋਂ ਦੁਨੀਆਂ ਦੇ ਵਿੱਚ ਕੋਈ ਬੰਦਾ ਆਪਣੇ ਆਪ ਨੂੰ ਰੱਬ ਹੋਣ ਵਾਲਾ ਨਹੀਂ ਸੀ ਆਇਆ। ਉਹਦੇ ਬਾਰੇ ਹੁਣ ਜਪਜੀ ਸਾਹਿਬ ਚ ਕਿੰਨੇ ਅਸੀਂ, ਮੈਂ ਸਮਝਦਾ ਹੁੰਦਾ ਅਸੀਂ ਜਪਜੀ ਸਾਹਿਬ ਨੂੰ ਹੀ ਸਮਝ ਲਈਏ ਇਹਨਾਂ ਤੇ ਗੱਲ ਸੌਖੀ ਸਮਝ ਲੱਗ ਜਾਵੇਗੀ, ਸਾਨੂੰ ਪਤਾ ਲੱਗ ਦੇਂਦਾ ਦੇ ਲੈਂਦੇ ਥੱਕ ਪਾਏ ਵੀ ਜਿਹਨੂੰ ਤੂੰ ਕਹਿ ਰਿਹਾ ਨਾ ਵੀ ਉਹ ਦੇਣ ਵਾਲਾ ਹੈ। ਬਾਬੇ ਨੇ ਆਖਿਆ ਉਹ ਤੇ ਜੇ ਕੱਲ ਆਇਆ, ਦੇਣ ਵਾਲਾ ਤੇ ਪਰਮੇਸ਼ਰ ਹੈ ਜਿਹਦੇ ਦਿੱਤਿਆਂ ਤੋਟ ਨਹੀਂ ਆਉਂਦੀ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦਿੰਦਾ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਉਹ ਵਾਹਿਗੁਰੂ ਕਦੋਂ ਦਾ ਦਿੰਦਾ ਆ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਹੇ। ਆਖਿਆ ਲੈਣ ਵਾਲੇ ਥੱਕ ਜਾਂਦੇ ਨੇ, ਉਹਨਾਂ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਦੇਣ ਵਾਲਾ ਕਦੀ ਵੀ ਥੱਕਦਾ ਨਹੀਂ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਫਿਰ ਕਦੋਂ ਤੋਂ ਵੀ ਜਿਹਨੂੰ ਤੁਸੀਂ ਮੰਨਦੇ ਹੋ ਵੀ ਆਹ ਦਾਤਾ ਹੈ, ਉਹ ਤੇ ਅਜੇ 100 ਸਾਲ ਪਹਿਲਾਂ ਹੋ ਸਕਦਾ ਆਇਆ ਹੋਵੇ, 50 ਸਾਲ ਪਹਿਲਾਂ ਆਇਆ ਹੋਵੇ, 70 ਸਾਲ ਪਹਿਲਾਂ ਆਇਆ ਹੋਵੇ, ਤੇ ਹੋ ਸਕਦਾ ਤੁਹਾਨੂੰ 10 ਦਿਨ ਪਹਿਲਾਂ ਕੋਈ ਐਸਾ ਮਿਲਿਆ ਹੋਵੇ ਜਿਹਦੇ ਵੱਲ ਵੇਖ ਕੇ ਤੁਸੀਂ ਕਹਿ ਦਿੱਤਾ ਹੋਵੇ ਵੀ ਇਹ ਦਾਤਾ ਹੈ। ਬਾਬੇ ਨੇ ਆਖਿਆ ਮੇਰਾ ਦਾਤਾ ਤੇ ਉਹ ਹੈ ਜਿਹੜਾ ਜੁੱਗਾਂ ਜੁੱਗਾਂ ਤੋਂ ਦਿੰਦਾ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁੱਗਾਂ ਜੁਗੰਤਰ ਖਾਹੀ ਖਾਹੇ। ਆਖਿਆ ਜੁੱਗਾਂ ਜੁੱਗਾਂ ਤੋਂ ਜਿਹਦੇ ਦਿੱਤੇ ਹੋਈਆਂ ਵਸਤੂਆਂ ਨੂੰ ਲੋਕ ਭੋਗਦੇ ਆ ਰਹੇ ਨੇ, ਸੋ ਦਾਤਾ ਕਿਹੜਾ ਹੋਇਆ। ਸਭ ਉੱਪਰ ਪਾਰ ਬ੍ਰਹਮ ਦਾ ਤਾਰ। ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਤੇਰੀ ਟੇਕ, ਮੈਨੂੰ ਟੇਕ ਤੇਰੀ ਹੈ, ਤੇਰੀ ਟੇਕ ਤੇਰਾ ਆਧਾਰ, ਆਸਰਾ ਵੀ ਤੇਰਾ ਟੇਕ ਵੀ ਤੇਰੀ। ਇਹਦੇ ਸਿਮਿਲਰ ਜਿਹੇ ਅਰਥ ਨੇ ਦੋਵਾਂ ਸ਼ਬਦਾਂ ਦੇ। ਭਗਤ ਜੀ ਨੇ ਬਾਣੀ ਵਿੱਚ ਆਖਿਆ ਸੀ ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਸ਼ਕੀਨ ਤੇਰਾ ਨਾਮ ਹੈ ਆਧਾਰਾ, ਮੈਨੂੰ ਟੇਕ ਤੇਰੀ ਹੈ, ਮੈਨੂੰ ਆਸਰਾ ਤੇਰਾ ਹੈ, ਕਿਉਂਕਿ ਸਭ ਤੋਂ ਵੱਡਾ ਤੂੰ ਹੈ। ਪਹਿਲਾ ਬੋਲ ਇਹ ਸੀ ਰਹਾਓ ਵਾਲੀ ਪੰਕਤੀ। ਰਹਾਓ ਦਾ ਅਰਥ ਹੁੰਦਾ ਹੈ ਠਹਿਰਨਾ, ਵਿਚਾਰਨਾ, ਰੁਕਣਾ। ਤੁਧ ਬਿਨ ਦੂਜਾ ਨਾਹੀ ਕੋਏ, ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਗੁਣ ਇਹ ਹੈ ਵੀ ਹੋਰ ਤੇਰੇ ਵਰਗਾ ਕੋਈ ਨਹੀਂ ਹੈ। ਮਹਾਰਾਜ ਕਿਤੇ ਹੋਇਆ ਹੋਵੇ, ਅਗਰ ਨਾ ਕੋ ਹੋਆ, ਨਾ ਤੇ ਸੰਸਾਰ ਦੇ ਲੋਕੋ ਅੱਜ ਤੱਕ ਕੋਈ ਹੋਇਆ। ਦੇਖੋ ਦੋ ਗੱਲਾਂ ਬਾਬੇ ਨੇ ਆਖੀਆਂ, ਗੁਣ ਇਹੋ, ਗੁਣ ਇਹੋ ਦਾ ਮਤਲਬ ਹੈ ਤੇਰੇ ਵਿੱਚ ਸਭ ਤੋਂ ਵੱਡਾ ਗੁਣ ਇਹੋ ਹੀ ਹੈ। ਮਹਾਰਾਜ ਕਿਹੜਾ? ਅੱਗੇ ਉਹਨੂੰ ਵਿਖਿਆਨ ਕੀਤਾ, ਗੁਣ ਇਹੋ ਹੋਰ ਨਾਹੀ ਕੋਏ। ਹੋਰ ਨਾਹੀ ਦਾ ਕੋਏ, ਹੋਰ ਨਾਹੀ ਕੋਏ ਦਾ ਅਰਥ ਹੈ ਤੇਰੇ ਵਰਗਾ ਹੋਰ ਨਹੀਂ ਹੈ ਕੋਈ, ਇਹ ਤੇਰਾ ਗੁਣ ਹੈ। ਦੁਨੀਆਂ ਵਿੱਚ ਆਪਾਂ ਵੇਖਦੇ ਹਾਂ ਇਸ ਬੰਦੇ ਵਰਗਾ ਆਹ ਨਹੀਂ ਤੇ ਆ, ਦੁਨੀਆਂ ਵਿੱਚ ਆਪਣੇ ਕੋਲ ਆਪਸ਼ਨਸ ਹੁੰਦੀਆਂ ਨੇ ਹਰ ਬੰਦੇ ਦੀਆਂ। ਜਦੋਂ ਬੰਦਾ ਮਾਪ ਤੋਲ ਕਰਦਾ ਹੈ ਤੇ ਇਹ ਗੱਲ ਕਹਿ ਦਿੰਦਾ ਹੈ ਵੀ ਜੇ ਆਹ ਨਹੀਂ ਤੇ ਆ, ਅਸੀਂ ਕਿਤੇ ਕੋਈ ਛਕਣ ਜਾਈਏ, ਬੰਦਾ ਕਹਿੰਦਾ ਚਲੋ ਜੇ ਆਹ ਚੀਜ਼ ਨਹੀਂ ਹੈਗੀ ਤੇ ਆਹ ਦੇ ਦਿਓ, ਆਹ ਮੁੰਡਾ ਨਹੀਂ ਤੇ ਆਹ ਕੁੜੀ ਨਹੀਂ ਤੇ ਆਹ ਸਹੀ, ਆਹ ਘਰ ਨਹੀਂ ਤੇ ਆਹ ਸਹੀ। ਆਪਸ਼ਨਸ ਨੇ ਨਾ, ਅਵੇਲੇਬਿਲਟੀ ਹੈਗੀ ਹੈ। ਆਹ ਮੁਲਕ ਨਹੀਂ ਤੇ ਆਹ ਸਹੀ, ਆਹ ਸ਼ਹਿਰ ਨਹੀਂ ਤੇ ਆਹ ਸਹੀ। ਪਰ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਵੀ ਜੇ ਰੱਬ ਨਹੀਂ ਤੇ ਆ ਫਲਾਨਾ ਬਾਬਾ ਹੀ ਸਹੀ, ਨਾ। ਸਤਿਗੁਰੂ ਮਹਾਰਾਜ ਨੇ ਆਖਿਆ ਗੁਣ ਇਹੋ, ਤੇਰੇ ਵਿੱਚ ਸਭ ਤੋਂ ਵੱਡਾ ਗੁਣ ਹੀ ਇਹ ਹੈ ਵੀ ਹੋਰ ਨਾ ਹੀ ਕੋਏ, ਨਾ ਕੋ ਹੋਆ, ਨਾ ਕੋ ਹੋਏ। ਆਖਿਆ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਆ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੂੰ ਹੈ ਉਹ ਕਰਤਾਰ, ਜੋ ਕਰਦਾ ਉਹ ਹੀ ਹੁੰਦਾ ਹੈ। ਤੂੰ ਕਰਤਾਰ ਅਸ਼ੋ ਵਾਹਿਗੁਰੂ, ਏਡਾ ਬੇਅੰਤ, ਏਡਾ ਵੱਡਾ, ਏਡਾ ਅਸੀਮ। ਉਹਦੇ ਬਾਰੇ ਤਲੰਗ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਇੱਕ ਬੋਲ ਹੋਰ ਹੈ। ਆਖਿਆ ਮਹਾਰਾਜ ਤੂੰ ਮਿੱਟੀ ਵਿੱਚ ਵੀ ਚੇਤਨਤਾ ਭਰ ਦਿੱਤੀ, ਖਾਕ ਨੂਰ ਕਰਦੰ। ਤੂੰ ਕੀ ਕੀਤਾ? ਖਾਕ ਦਾ ਅਰਥ ਕੀ ਹੁੰਦਾ ਹੈ ਜੀ? ਮਿੱਟੀ। ਹੁਣ ਮਿੱਟੀ ਜਿਹੜੀ ਹੈ ਉਹ ਅਚੇਤਨ ਹੈ। ਆਖਿਆ ਇਹਦੇ ਵਿੱਚ ਵੀ ਤੂੰ ਚੇਤਨ ਜੋਤ ਮਿਲਾ ਦਿੱਤੀ। ਜਿਵੇਂ ਬੰਦੇ ਦਾ ਸਰੀਰ ਮਿੱਟੀ ਹੈ, ਪਰ ਇਹਦੇ ਵਿੱਚ ਇੱਕ ਜੋਤ ਟਿਕੀ ਹੋਈ ਹੈ। ਦੋ ਚੀਜ਼ਾਂ, ਮਿੱਟੀ ਤੇ ਜੋਤ ਦਾ ਮੇਲ ਕਰਾ ਦਿੱਤਾ, ਤੁਰਦਾ ਫਿਰਦਾ ਬੰਦਾ ਬਣ ਗਿਆ। ਸਤਿਗੁਰੂ ਮਹਾਰਾਜ ਨੇ ਆਖਿਆ ਖਾਕ ਨੂਰ ਕਰਦੰ। ਹੇ ਭਾਈ, ਚੇਤਨ ਜੋਤ ਅਤੇ ਅਚੇਤਨ ਮਿੱਟੀ ਨੂੰ ਮਿਲਾ ਕੇ ਪਰਮਾਤਮਾ ਨੇ ਜਗਤ ਜਹਾਨ ਬਣਾ ਦਿੱਤਾ। ਉਹਨੇ ਮਿੱਟੀ ਨੂੰ ਤੇ ਜੋਤ ਨੂੰ ਮਿਲਾ ਕੇ ਇਹ ਜਿਹੜਾ ਸੰਸਾਰ ਅਸੀਂ ਵੇਖ ਰਹੇ ਇਹਨੂੰ ਬਣਾ ਦਿੱਤਾ। ਉਹ ਵਾਹਿਗੁਰੂ ਏਡਾ ਤਾਕਤਵਰ, ਖਾਕ ਨੂਰ ਕਰਦੰ, ਆਲਮ ਦੁਨੀਆ ਏ, ਅਸਮਾਨ ਜ਼ਮੀਂ ਦਰਖਤ ਆਬ, ਪੈਦਾਇਸ਼ ਖੁਦਾ ਏ। ਬਾਬੇ ਨੇ ਆਖਿਆ ਅਸਮਾਨ, ਧਰਤੀ, ਰੁੱਖ, ਪਾਣੀ, ਇਹ ਜਿੰਨਾ ਕੁਝ ਵੀ ਹੈ ਇਹ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਹੈ। ਉਸ ਤੋਂ ਬਿਨਾਂ ਹੋਰ ਕਿਸੇ ਦੀ ਰਚਨਾ ਨਹੀਂ। ਬੇਸ਼ੱਕ ਕੋਈ ਧਰਮਾਂ ਮਜ਼ਹਬਾਂ ਵਾਲੇ ਕਲੇਮ ਕਰੀ ਜਾਣ ਵੀ ਫਲਾਨੇ ਨੇ ਧਰਤੀ ਬਣਾ ਦਿੱਤੀ, ਉਹਨੇ ਧਰਤੀ ਬਣਾ ਦਿੱਤੀ, ਉਹਨੇ ਸੂਰਜ ਬਣਾ ਦਿੱਤਾ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਨਹੀਂ, ਇਸ ਚੇਤਨ ਜੋਤ ਅਤੇ ਅਚੇਤਨ ਮਿੱਟੀ ਦੇ ਵਿੱਚ ਇਹਨਾਂ ਦੋਵਾਂ ਨੂੰ ਮਿਲਾ ਕੇ, ਜਿਵੇਂ ਇੱਕ ਭੈਣ ਆਟੇ ਨੂੰ ਤੇ ਪਾਣੀ ਨੂੰ ਰਲਾ ਕੇ ਅੱਗ ਤੇ ਧਰ ਕੇ ਸਵਾਦਿਸ਼ਟ ਪਦਾਰਥ ਰੋਟੀਆਂ ਤਿਆਰ ਕਰ ਦਿੰਦੀ ਹੈ ਨਾ, ਵਨ ਸੋਨੇ ਬ੍ਰੈਡ ਤਿਆਰ ਕਰ ਲੈਂਦੀ ਹੈ, ਇਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਤਿਆਰ ਕੀਤਾ, ਚੇਤਨ ਤੇ ਅਵਚੇਤਨ ਨੂੰ ਰਲਾ ਕੇ। ਸੋ ਇਹ ਬਚਨ ਚੇਤੇ ਰੱਖ ਲਿਓ। ਖਾਕ ਨੂਰ ਕਰ ਦੰਗਾਲਮ ਦੁਨੀਆ ਏ, ਸਤਿਗੁਰ ਨੇ ਕਿਹਾ ਅਸਮਾਨ ਜ਼ਮੀਂ, ਅਸਮਾਨ ਹੋ ਗਿਆ, ਜ਼ਮੀਂ, ਜ਼ਮੀਂ ਦਾ ਅਰਥ ਕੀ ਹੁੰਦਾ ਹੈ? ਜ਼ਮੀਨ। ਅਸਮਾਨ ਜ਼ਮੀਂ ਦਰਖਤ ਆ ਜਿਹੜੇ ਦਰਖਤ ਨਜ਼ਰ ਆਉਂਦੇ ਨੇ ਆਬ, ਆਬ ਕਹਿੰਦੇ ਨੇ ਪਾਣੀ ਨੂੰ, ਆਬ ਪੈਦਾਇਸ਼ ਖੁਦਾਏ, ਇਹ ਪੈਦਾਇਸ਼ ਕਿਹਦੀ ਹੈ? ਖੁਦਾ ਦੀ, ਖੁਦਾਏ ਦੀ। ਦੁੱਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ। ਜ਼ੋਰ ਦਾ ਅਰਥ ਕੀ ਹੁੰਦਾ ਹੈ? ਜ਼ੋਰ ਦਾ ਅਰਥ ਹੁੰਦਾ ਹੈ ਸਾਧ ਸੰਗਤ ਦੀ ਤਾਕਤ। ਬਾਬੇ ਨੇ ਆਖਿਆ ਇਹ ਅਕਾਲ ਪੁਰਖ ਵਾਹਿਗੁਰੂ, ਤੇਰੀ ਹੀ ਮੈਨੂੰ ਤਾਕਤ ਹੈ, ਤੇਰਾ ਜ਼ੋਰ, ਤੇਰੀ ਮਨ ਟੇਕ। ਤੇ ਸਾਡੇ ਮਨ ਵਿੱਚ ਸਹਾਰਾ ਵੀ ਕਿਹਦਾ ਹੈ? ਤੇਰਾ ਹੀ ਹੈ, ਤੇਰੇ ਤੋਂ ਬਿਨਾਂ ਨਹੀਂ। ਤੇਰਾ ਜ਼ੋਰ, ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ, ਹੇ ਨਾਨਕ, ਸਦਾ ਉਸ ਇੱਕ ਪਰਮਾਤਮਾ ਨੂੰ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਦਰ ਵਸਾ ਕੇ ਰੱਖ, ਸਦਾ ਉਹਨੂੰ ਜਪਿਆ ਕਰ, ਉਸ ਵੱਡੇ ਨੂੰ। ਅਗਲਾ ਬੋਲ, ਹੈ ਤੂੰ ਹੈ, ਆਖਿਆ ਤੂੰ ਹੀ ਹੈ, ਤੂੰ ਹੋਵਨਹਾਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਹੀ ਹੈ। ਹੈ ਤੂੰ ਹੈ, ਤੂੰ ਹੋਵਨਹਾਰ, ਅਗੰਮ, ਅਗਾਧ, ਊਚ, ਅਪਾਰ, ਤੇਰੇ ਵਿੱਚ ਸਾਰੇ ਗੁਣ ਨੇ, ਤੂੰ ਅਗੰਮ ਹੈ। ਤੇਰੇ ਤੱਕ ਇਸ ਲੱਤਾਂ ਰਾਹੀਂ ਗਮਨ ਨਹੀਂ ਕੀਤਾ ਜਾ ਸਕਦਾ, ਤੂੰ ਅਪਹੁੰਚ ਹੈ, ਤੂੰ ਅਗਾਧ ਬੋਧ ਹੈ। ਅਗੰਮ, ਅਗਾਧ, ਊਚ, ਊਚ ਦਾ ਮਤਲਬ ਹੁੰਦਾ ਵੱਡਾ, ਉੱਚਾ। ਅਪਾਰ, ਅਪਾਰ ਦਾ ਅਰਥ ਹੁੰਦਾ ਜਿਹਦਾ ਪਾਰਲਾ ਬੰਨਾ ਨਹੀਂ ਪਾਇਆ ਜਾ ਸਕਦਾ। ਅਗੰਮ, ਅਗਾਧ, ਊਚ, ਅਪਾਰ। ਸਤਿਗੁਰ ਨੇ ਅਗਲੀ ਪੰਕਤੀ ਬੜੀ ਅਹਿਮ ਰੱਖੀ, ਆਖਿਆ ਜੋ ਤੁਧ ਸੇਵੈ, ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਤੈਨੂੰ ਸੇਵਦੇ ਨੇ, ਜਿਹੜੇ ਤੈਨੂੰ ਚੇਤੇ ਕਰਦੇ ਨੇ, ਜੋ ਤੁਧ ਸੇਵੈ ਤਿੰਨ ਭਉ ਦੁੱਖ ਨਾਹੇ, ਆਖਿਆ ਉਹਨਾਂ ਦੇ ਡਰ ਖਤਮ ਹੋ ਜਾਂਦੇ ਨੇ, ਉਹਨਾਂ ਦੇ ਦੁੱਖ ਚਲੇ ਜਾਂਦੇ ਨੇ ਜਿਹੜੇ ਤੈਨੂੰ ਸੇਵਦੇ ਨੇ। ਜੇ ਤੁਸੀਂ ਦੁਨੀਆਂ ਦੇ ਕਿਸੇ ਬੰਦੇ ਨੂੰ ਖੁਦਾ ਮੰਨ ਕੇ ਉਹਦੀ ਸੇਵਾ ਕਰੋਗੇ, ਡਰ ਨਹੀਂ ਦੂਰ ਹੋ ਸਕਦੇ, ਪਰ ਜੇ ਤੁਸੀਂ ਅਕਾਲ ਪੁਰਖ ਦੀ ਸੇਵਾ ਕਰੋਗੇ ਤੇ ਮਹਾਰਾਜ ਕਹਿੰਦੇ ਨੇ ਤੁਹਾਡੇ ਡਰ ਚਲੇ ਜਾਣਗੇ, ਭਉ ਚਲੇ ਜਾਣਗੇ। ਜਿਨ ਨਿਰਭਉ, ਜਿਨ ਹਰ, ਨਿਰਭਉ ਤੇ ਆਇਆ ਜੀ ਤਿਨਕਾ ਭਉ ਸਭ ਗਵਾਸੀ। ਸਤਿਗੁਰ ਨੇ ਆਖਿਆ ਜਿਨਨੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਲਿਆ, ਉਹਨਾਂ ਦੇ ਜੀਵਨ ਵਿੱਚੋਂ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਗਏ, ਉਹ ਫਿਰ ਕਿਸੇ ਵਹਿਮਾਂ ਭਰਮਾਂ ਵਿੱਚ ਨਹੀਂ ਰਹਿੰਦੇ। ਹੁਣ ਡਰ ਜਿਹੜਾ ਹੈ, ਡਰ ਕਿਉਂ ਆਰੰਭ ਹੁੰਦਾ ਸਾਡੇ ਅੰਦਰ, ਅਸੀਂ ਡਰਦੇ ਕਿਉਂ ਆ? ਤੇ ਮਹਾਰਾਜ ਕਹਿੰਦੇ ਨੇ ਸਮੁੱਚੇ ਡਰ ਸਮਾਪਤ ਹੋ ਜਾਣਗੇ ਜਿਸ ਦਿਨ ਤੂੰ ਇਹ ਮੰਨਣਾ ਸ਼ੁਰੂ ਕਰ ਦਿੱਤਾ ਵੀ ਸਭ ਤੋਂ ਉੱਪਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਅਜੇ ਤੂੰ ਰੱਬ ਨੂੰ ਸਿਰਮੌਰ ਨਹੀਂ ਮੰਨ ਰਿਹਾ। ਸਿੰਘ ਸ਼ਰਨ ਕਤ ਜਾਹੀ ਹੈ ਜੋ ਜੰਬੂ ਗ੍ਰਸ ਹੈ। ਬਾਬੇ ਨੇ ਉਦਾਹਰਣ ਦਿੱਤੀ ਬਾਣੀ ਦੇ ਵਿੱਚ, ਆਖਿਆ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਤੋਂ ਹੀ ਤੁਹਾਨੂੰ ਡਰ ਲੱਗੀ ਜਾ ਰਿਹਾ। ਤੇ ਸ਼ੇਰ ਕੌਣ ਹੈ? ਸ਼ੇਰ ਹੈ ਅਕਾਲ ਪੁਰਖ ਵਾਹਿਗੁਰੂ ਆਪ, ਗੁਰੂ ਆਪ ਸਾਡਾ, ਇਹ ਸ਼ੇਰ ਹੈ। ਜਿਹੜਾ ਇਹਦੀ ਸ਼ਰਨ ਵਿੱਚ ਆ ਗਿਆ ਉਹਨੂੰ ਕਿਸੇ ਕਿਸਮ ਦਾ ਕੋਈ ਭਉ ਡਰ ਨਹੀਂ ਵਿਆਪਦਾ, ਤੇ ਜਿਹੜਾ ਇਹਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ ਉਹਨੂੰ ਸਦਾ ਹੀ ਡਰ ਵਿਆਪਦਾ ਰਹਿੰਦਾ। ਉਹਨੂੰ ਕਹਿੰਦੇ, ਉਹਨੂੰ ਇਹ ਲੱਗਦਾ ਵੀ ਫਲਾਨਾ ਬੰਦਾ ਮੈਨੂੰ ਕੁਝ ਕਰ ਨਾ ਦੇਵੇ, ਕੋਈ ਤੰਤਰ ਮੰਤਰ ਨਾ ਕਰ ਦੇਵੇ, ਕੋਈ ਜੰਤਰ ਨਾ ਚਲਾ ਦੇਵੇ। ਭਾਈ ਤੁਸੀਂ ਤਾਂ ਡਰਦੇ ਹੋ ਤੰਤਰਾਂ ਮੰਤਰਾਂ ਜੰਤਰਾਂ ਤੋਂ ਕਿਉਂਕਿ ਤੁਸੀਂ ਵੱਡੇ ਖੁਦਾ ਦੀ ਸ਼ਰਨ ਵਿੱਚ ਅਜੇ ਆਏ ਨਹੀਂ, ਤਾਂ ਤੁਹਾਨੂੰ ਡਰ ਲੱਗਦਾ। ਤੁਸੀਂ ਘਰੋਂ ਵੀ ਨਿਕਲਦੇ ਹੋ ਤੇ ਡਰ ਲੱਗਦਾ ਹੈ ਵੀ ਰੱਬਾ ਅੱਜ ਕਿਤੇ ਨੁਕਸਾਨ ਨਾ ਹੋ ਜਾਵੇ, ਕਿਉਂਕਿ ਤੁਸੀਂ ਵੱਡੇ ਸਤਿਗੁਰ ਦੀ ਸ਼ਰਨ ਵਿੱਚ ਆਏ ਨਹੀਂ। ਤੇ ਜਿਸ ਦਿਨ ਤੁਸੀਂ ਵੱਡੇ ਸਤਿਗੁਰ ਦੀ ਸ਼ਰਨ ਵਿੱਚ ਆਓਗੇ, ਉਹਦੇ ਹੁਕਮ ਵਿੱਚ ਆ ਜਾਓਗੇ, ਫਿਰ ਤੁਹਾਨੂੰ ਹੋਇਆ ਨੁਕਸਾਨ ਵੀ ਉਹਦੇ ਭਾਣੇ ਵਿੱਚ ਇੱਦਾਂ ਹੀ ਲੱਗਣ ਲੱਗ ਪਵੇਗਾ ਵੀ ਇਹਦੇ ਵਿੱਚ ਵੀ ਮੇਰਾ ਕੁਝ ਭਲਾ ਹੀ ਹੈ, ਕਿਉਂਕਿ ਉਹ ਮਾੜਾ ਤੇ ਕਰਦਾ ਕੋਈ ਨਹੀਂ। ਅਜੇ ਆਪਾਂ ਡਰ ਵਿੱਚ ਤਾਂ ਹਾਂ ਕਿਉਂਕਿ ਆਪਾਂ ਆਪਣੇ ਆਪ ਨੂੰ ਵੱਡੇ ਸਮਝਦੇ ਹਾਂ। ਜਦੋਂ ਬੰਦਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਉਹਨੂੰ ਢਹਿ ਜਾਣ ਦਾ ਹਮੇਸ਼ਾ ਹੀ ਡਰ ਰਹਿੰਦਾ ਹੈ। ਕੋਈ ਬੰਦਾ ਆਪਣੇ ਆਪ ਨੂੰ ਵੱਡਾ ਸਮਝੇ ਉਹਨੂੰ ਢਹਿ ਜਾਣ ਦਾ ਡਰ ਰਹੇਗਾ ਨਾ ਸਦਾ ਹੀ, ਤੇ ਜਿਹੜਾ ਸਮਝਦਾ ਮੈਂ ਹੈ ਹੀ ਕੱਖ ਨਹੀਂ ਉਹਨੂੰ ਡਰ ਕਿਹਦਾ। ਅੱਛਾ ਜੀ, ਡਿੱਗਣ ਦਾ ਡਰ ਕਿਹਨੂੰ ਰਹਿੰਦਾ? ਜਿਹੜਾ ਅਸਮਾਨ ਦੇ ਵਿੱਚ ਹੋਵੇ, ਜਿਹੜਾ ਬੈਠਾ ਹੀ ਭੁੰਜੇ ਹੈ, ਉਹਨੂੰ ਕਦੀ ਵੀ ਸੱਟ ਲੱਗਣ ਦਾ ਡਰ ਨਹੀਂ ਵਿਆਪਦਾ। ਭੁੰਜੇ ਬੰਦੇ ਬੈਠੇ ਨੂੰ ਕਾਹਦਾ ਡਰ ਹੈ? ਹੁਣ ਭੁੰਜੇ ਦਾ ਅਰਥ ਹੈ ਜਿਹੜਾ ਨਿਮਰਤਾ ਵਿੱਚ ਹੈ, ਜਿਹੜਾ ਟਿਕਾ ਵਿੱਚ ਹੈ, ਉਹਨੂੰ ਕੋਈ ਡਰ ਨਹੀਂ ਵਿਆਪਦਾ। ਡਰ ਹਮੇਸ਼ਾ ਉਹਨੂੰ ਵਿਆਪੇਗਾ ਜਿਹੜਾ ਉੱਚਾ ਉੱਡੇਗਾ। ਤੇ ਮੈਂ ਇਹ ਸਮਝ ਲਿਆ ਵੀ ਸਭ ਤੋਂ ਉੱਚਾ ਤੇ ਮੇਰਾ ਵਾਹਿਗੁਰੂ ਆਪ ਹੈ, ਅਕਾਲ ਪੁਰਖ ਆਪ ਹੈ। ਇਸ ਕਰਕੇ ਸਤਿਗੁਰ ਨੇ ਆਖਿਆ ਜਿਨ ਨਿਰਭਉ, ਜਿਨ੍ਹਾਂ ਨੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਲਿਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਉਹਨਾਂ ਦੇ ਸਾਰੇ ਹੀ, ਉਹਨਾਂ ਨੂੰ ਕੋਈ ਫਿਕਰ ਨਹੀਂ ਵੀ ਮੱਥੇ ਉੱਤੇ ਕਾਲਾ ਟਿੱਕਾ ਲਾਈਏ ਕਿ ਨਾ ਲਾਈਏ। ਜਿੱਦਣ ਨੁਕਸਾਨ ਹੋਣ ਤੇ ਆਉਂਦਾ ਹੈ, ਉੱਦਣ ਕਾਲੇ ਟਿੱਕੇ ਲੱਗੇ ਵੀ ਹੋਣ ਤੇ ਤਾਂ ਵੀ ਹੋ ਜਾਂਦਾ ਹੈ। ਜੇ ਬੰਦੇ ਨੂੰ ਏਦਾਂ ਲੱਗਦਾ ਹੈ ਨਾ, ਹੁਣ ਜਿੱਦਣ ਨੁਕਸਾਨ ਹੋਣਾ ਹੈ, ਕਾਲੇ ਟਿੱਕੇ ਲੱਗਿਆਂ ਤੋਂ ਵੀ ਹੋ ਜਾਣਾ, ਤੇ ਜਿੱਦਣ ਨਹੀਂ ਹੋਣਾ ਨਾ, ਜਿੱਦਣ ਨਹੀਂ ਹੋਣਾ, ਉੱਦਣ ਸਿਰ ਦਾ ਇੱਕ ਵਾਲ ਵੀ ਕਾਲਾ ਨਾ ਹੋਵੇ ਤੇ ਤਾਂ ਵੀ ਨੁਕਸਾਨ ਨਹੀਂ ਹੋਣਾ। ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਸਾਹਿਬ ਨੇ ਆਖਿਆ ਜੋ ਤੁਦ ਸੇਵੈ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਤੇਰੀ ਸੇਵਾ ਕਰਦੇ ਨੇ, ਜਿਹੜੇ ਤੈਨੂੰ ਧਿਆਉਂਦੇ ਨੇ, ਜੋ ਤੁਦ ਸੇਵੈ ਤਿੰਨ ਭਉ ਦੁੱਖ ਨਾਹੇ। ਉਹਨਾਂ ਦੇ ਜੀਵਨ ਵਿੱਚੋਂ ਭਉ, ਡਰ, ਦੁੱਖ ਸਮਾਪਤ ਹੋ ਗਏ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਨਾਨਕ ਗੁਣ ਗਾਹੇ। ਉਹ ਹੇ ਨਾਨਕ, ਗੁਰੂ ਦੀ ਕਿਰਪਾ ਦੁਆਰਾ ਉਹ ਗੁਣ ਗਾਉਂਦੇ ਰਹਿੰਦੇ ਨੇ। ਅਗਲਾ ਬੋਲ, ਹੁਣ ਡਰ ਕਿੱਥੋਂ ਆਉਣਾ ਹੈ? ਕਿਉਂਕਿ ਜੋ ਦੀਸੈ ਸੋ ਤੇਰਾ ਰੂਪ। ਡਰ ਕਿੱਥੋਂ ਆਵੇਗਾ? ਜਦੋਂ ਮੈਨੂੰ ਇਹ ਪਤਾ ਲੱਗ ਗਿਆ ਵੀ ਸਾਰਿਆਂ 'ਚ ਭਾਈ ਰੱਬ ਵੱਸਦਾ, ਤੇ ਫਿਰ ਡਰਨਾ ਕਿਹਦੇ ਕੋਲੋਂ ਹੈ? ਅਜੇ ਮੈਨੂੰ ਇੱਦਾਂ ਲੱਗਦਾ ਹੈ ਵੀ ਫਲਾਨੇ 'ਚ ਥੋੜ੍ਹਾ ਰੱਬ ਵੱਸਦਾ। ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਸਭ ਮਾਹੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ? ਜਦੋਂ ਉਹ ਤੋਂ ਬਿਨਾਂ ਕੋਈ ਹੈ ਹੀ ਨਹੀਂ, ਫਿਰ ਮੰਦਾ ਕਿਹਨੂੰ ਕਹਿਣਾ ਹੈ? ਜੋ ਦੀਸੈ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਅਨੂਪ ਦਾ ਅਰਥ ਹੁੰਦਾ ਸਾਧ ਸੰਗਤ ਜੀ ਸੁੰਦਰ। ਮਹਾਰਾਜ ਨੇ ਆਖਿਆ ਮੇਰਾ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਗੁਣਾਂ ਦਾ ਖਜ਼ਾਨਾ ਤੇ ਬਹੁਤ ਸੁੰਦਰ ਹੈ। ਗੁਣ ਨਿਧਾਨ ਗੋਬਿੰਦ ਅਨੂਪ। ਅਗਲਾ ਬੋਲ ਹੈ ਸਿਮਰ ਸਿਮਰ ਸਿਮਰ ਜਨ ਸੋਏ। ਜਿਹੜੇ ਸੇਵਕ ਨੇ ਉਹਨੂੰ ਸਿਮਰਦੇ ਨੇ, ਉਹਨੂੰ ਚੇਤੇ ਕਰਦੇ ਨੇ, ਉਹਨੂੰ ਯਾਦ ਕਰਦੇ ਨੇ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਕਰਮ ਦਾ ਅਰਥ ਹੁੰਦਾ ਜੀ ਬਖਸ਼ਿਸ਼। ਆਖਿਆ ਜਿਨ੍ਹਾਂ ਨੇ ਉਹਨੂੰ ਸਿਮਰਿਆ, ਗੁਰੂ ਦੀ ਮੱਤ ਲੈ ਕੇ, ਉਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ, ਉਹ ਬਖਸ਼ਿਸ਼ ਦੇ ਪਾਤਰ ਬਣ ਗਏ। ਅਖੀਰਲੀਆਂ ਤੁਕਾਂ ਨੇ ਜਿਨ ਜਪਿਆ ਤਿਸ ਕੋ ਬਲਿਹਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੇ ਜਪਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਹੋਂ ਕੁਰਬਾਨੈ ਜਾਊਂ ਮਿਹਰਬਾਨਾ, ਲੈਣ ਜੋ ਤੇਰਾ ਨਾਉਂ। ਜਿਹੜਾ ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਲੈਂਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ, ਵਾਰੇ ਜਾਣਾ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਅੱਛਾ, ਉਹਨਾਂ ਵਿੱਚ ਸਮਰੱਥਾ ਇੰਨੀ ਹੈ, ਜਿਨ੍ਹਾਂ ਨੇ ਜਪਿਆ ਉਹ ਆਪਣੇ ਨਾਲ ਹੋਰਨਾਂ ਨੂੰ ਵੀ ਤਾਰ ਦਿੰਦੇ ਨੇ। ਅਸੀਂ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਿਉਂ ਕਰਦੇ ਹਾਂ? ਕਿਉਂਕਿ ਉਹਨਾਂ ਨੇ ਜਪਿਆ ਤੇ ਸਾਨੂੰ ਵੀ ਤਾਰਨ ਦੀ ਸਮਰੱਥਾ ਰੱਖਦੇ ਨੇ। ਉਹਨਾਂ ਵਿੱਚ ਇੰਨੀ ਤਾਕਤ ਹੈ। ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ, ਉਹਨਾਂ ਦੀ ਸੰਗਤ ਕਰਕੇ। ਹੁਣ ਇਹਦਾ ਅਰਥ ਇੱਕ ਇਹ ਵੀ ਹੈ, ਜਿਹੜੇ ਨਹੀਂ ਜਪਦੇ ਜੇ ਉਹਨਾਂ ਦੀ ਸੰਗਤ ਵਿੱਚ ਪਓਗੇ ਤੇ ਡੁੱਬੋਗੇ, ਜਿਹੜੇ ਜਪਦੇ ਨੇ ਜੇ ਉਹਨਾਂ ਦੀ ਸੰਗਤ ਵਿੱਚ ਪਓਗੇ ਤੇ ਤਰ ਜਾਓਗੇ। ਇਹ ਤੇ ਮਰਜ਼ੀ ਸਾਡੀ ਹੈ ਨਾ। ਹੁਣ ਕਬੀਰ ਨੇ ਜਪਿਆ, ਕਬੀਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੈਠੇ ਨੇ, ਬਾਬਾ ਫਰੀਦ ਜੀ ਨੇ ਜਪਿਆ, ਰਵਿਦਾਸ ਜੀ ਨੇ ਜਪਿਆ, ਜਿੰਨੇ ਮਹਾਂਪੁਰਖ ਨੇ ਇਹਨਾਂ ਨੇ ਜਪਿਆ। ਜੇ ਤੇ ਇਹਨਾਂ ਦੀ ਸੰਗਤ ਵਿੱਚ ਪਾਓਗੇ ਤੇ ਤਰ ਜਾਓਗੇ। ਤੇ ਵੇਖੋ ਗੁਰੂ ਨੇ ਸਾਡੇ ਉੱਤੇ ਪਰਉਪਕਾਰ ਕੀ ਕੀਤਾ, ਸਾਰੇ ਮਹਾਂਪੁਰਖ ਇੱਥੇ ਲਿਆਣ ਕੇ ਬਿਠਾ ਦਿੱਤੇ, ਕਹਿੰਦੇ ਲਓ ਸੰਗ ਕਰੀ ਜਾਓ ਜਪੀ ਜਾਓ, ਸੰਗ ਕਰੀ ਜਾਓ ਜਪੀ ਜਾਓ। ਲਓ ਇਹ ਹੁਣ ਇੱਦਾਂ ਹੋ ਸਕਦਾ ਵੀ ਸਾਡੇ ਲਈ ਘਰੇ ਹੀ ਹਰ ਸਹੂਲਤ ਪ੍ਰੋਵਾਈਡ ਕਰਾ ਦੇ। ਹੁਣ ਤਾਂ ਵੇਖੋ ਗੁਰੂ ਨਾਨਕ ਨੂੰ ਕਬੀਰ ਲੱਭਣਾ ਪਿਆ, ਉਹਨਾਂ ਨੂੰ ਪ੍ਰਚਾਰ ਫੇਰੀਆਂ ਕਰਕੇ ਕਬੀਰ ਲੱਭਣਾ ਪਿਆ, ਰਵਿਦਾਸ ਲੱਭਣਾ ਪਿਆ ਉਹਨਾਂ ਨੂੰ। ਪਰ ਸਾਨੂੰ ਤੇ ਕਬੀਰ ਨਹੀਂ ਨਾ ਲੱਭਣਾ ਪਿਆ, ਸਾਨੂੰ ਤੇ ਮਿਲ ਗਿਆ। ਤੇ ਸਾਡੇ ਤੋਂ ਭਾਗਾਂ ਵਾਲਾ ਹੋਰ ਕਿਹੜਾ ਹੋ ਸਕਦਾ, ਸਾਨੂੰ ਰਵਿਦਾਸ ਲੱਭਣਾ ਥੋੜਾ ਪਿਆ, ਸਾਨੂੰ ਮਿਲ ਗਿਆ। ਭਾਈ ਲਹਿਣੇ ਨੂੰ ਨਾਨਕ ਲੱਭਣਾ ਪਿਆ, ਪਰ ਸਾਨੂੰ ਨਾਨਕ ਗੁਰੂ ਕਲਗੀ ਧਰ ਮਹਾਰਾਜ ਨੇ ਇਹ ਕਹਿ ਕੇ ਦੇ ਦਿੱਤਾ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ, ਪਰ ਸਾਨੂੰ ਇਸ ਚੀਜ਼ ਦੀ ਸਾਰ ਕੋਈ ਨਹੀਂ ਹੁੰਦੀ, ਅਸੀਂ ਐਵੇਂ ਭੜਕਦੇ ਫਿਰਦੇ ਹਾਂ ਵੀ ਗੁਰੂ ਨੇ ਸਾਡੀ ਝੋਲੀ, ਸਾਨੂੰ ਕੋਈ ਚੀਜ਼ ਸੌਖਾ ਤੇ ਹੁੰਦਾ। ਹੁਣ ਮੰਨ ਲਓ ਵੀ ਜਿਹੜੇ ਬੱਚੇ ਨੂੰ ਘਰ ਦੇ ਵਿੱਚ ਸਾਰੀ ਸਹੂਲਤ, ਹੁਣ ਪਿਤਾ ਨੇ ਘਾਲਣਾ ਘਾਲੀ ਹੋਵੇ, ਜਿਹੜੇ ਬੱਚੇ ਨੂੰ ਘਰ ਵਿੱਚ ਸਾਰੀ ਸਹੂਲਤ ਮਿਲਦੀ ਹੋਵੇ ਉਹ ਫਿਰ ਵੀ ਵਿਗੜਿਆ ਹੋਵੇ ਤੇ ਫਿਰ ਕੀ ਕਰਾਂਗੇ ਵੀ ਸਾਨੂੰ ਸਾਨੂੰ ਕੋਈ ਚੀਜ਼ ਸਾਨੂੰ। ਹੁਣ ਗੁਰੂ ਨਾਨਕ ਸਾਹਿਬ ਪਾਕਪਟਨ ਜਾਂਦੇ ਨੇ, ਸ਼ੇਖ ਫਰੀਦ ਸਾਹਿਬ ਪਹਿਲਾਂ ਹੋਏ ਨੇ, ਸ਼ੇਖ ਬ੍ਰਹਮ ਨੂੰ ਮਿਲਦੇ ਨੇ, ਜਾ ਕੇ ਉਹਨਾਂ ਦੀ ਬਾਣੀ ਲਿਆਉਂਦੇ ਨੇ, ਰਵਿਦਾਸ ਮਹਾਰਾਜ ਦੀ ਵੱਲ ਉਹ ਜਾਂਦੇ ਨੇ, ਉੱਥੋਂ ਉਹਨਾਂ ਦੀ ਬਾਣੀ ਲਿਆਉਂਦੇ ਨੇ, ਫਿਰ ਕਬੀਰ ਸਾਹਿਬ ਜਿੰਨੇ ਭਗਤ ਨੇ ਉਹ ਇੱਦਾਂ ਲੈ ਕੇ ਆਉਂਦੇ ਨੇ, ਗੁਰੂ ਅਮਰਦਾਸ ਲੱਭਦੇ ਨੇ ਕੋਈ ਸੱਚੇ ਗੁਰੂ ਨੂੰ, ਉਹਨਾਂ ਨੂੰ ਗੁਰੂ ਅੰਗਦ ਲੱਭਦਾ। ਤੇ ਸਾਨੂੰ ਤੇ ਥਾਲੀ 'ਚ ਪਰੋਸ ਕੇ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਵੀ ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ। ਇਸ ਕਰਕੇ ਇਸ ਗੱਲ ਇਸ ਪੁਆਇੰਟ ਵੱਲੇ ਧਿਆਨ ਦਿਓ ਵੀ ਸਾਨੂੰ ਕੁਝ ਵੀ ਲੱਭਣਾ ਨਹੀਂ ਮਿਲ ਗਿਆ, ਸਾਨੂੰ ਥਾਲੀ 'ਚ ਪਰੋਸ ਕੇ ਮਹਾਰਾਜ ਨੇ ਦੇ ਦਿੱਤਾ। ਬਾਬੇ ਨਾਨਕ ਨੂੰ ਉਹਨੂੰ ਪੁੱਛਿਆ ਨਾ ਜਦੋਂ ਸਿੱਧਾਂ ਨੇ ਵੀ ਤੁਸੀਂ ਕੀ ਲੱਭਣ ਤੁਰੇ ਹੋ, ਉਹਨਾਂ ਨੇ ਆਖਿਆ ਅਸੀਂ ਗੁਰਮੁਖਾਂ ਨੂੰ ਲੱਭਣ ਤੁਰੇ ਹਾਂ, ਸਾਨੂੰ ਤੇ ਗੁਰਮੁਖ 35 ਮਿਲ ਗਏ, ਸਾਨੂੰ ਤੇ ਸੌਖਾ ਹੋ ਗਿਆ ਕੰਮ, ਹੁਣ ਇਹਨਾਂ ਨਾਲ ਸੰਗ ਅਸੀਂ ਕਰਨਾ। ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ। ਨਾਨਕ ਜੀ ਕਹਿੰਦੇ ਨੇ ਮੇਰੀ ਇੱਛਾ ਲੋਚਾ ਪੂਰੀ ਕਰੋ, ਸੰਤ ਜਨਾ ਕੀ ਬਾਂਛੋਂ ਧੂਰ, ਮੈਂ ਤੇਰੇ ਸੇਵਕਾਂ ਦੀ ਧੂੜ ਮੰਗਦਾ। ਸੋ ਉਹ ਸੇਵਕ ਅੱਜ ਸਾਡੇ ਕੋਲ ਨੇ, ਇਹਨਾਂ ਦੀ ਧੂੜ ਅਸੀਂ ਵੀ ਮੱਥੇ ਨੂੰ ਲਾਈਏ ਜੀ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਅਤੇ ਇਸ ਦੀ ਵਿਚਾਰ ਸਾਂਝੀ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਔਰ ਤਿੰਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਹੁਣ ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਇਹ ਸਮੁੱਚਾ ਹੀ ਪ੍ਰੋਗਰਾਮ IPTV ਬੋਕਸ ਉੱਤੇ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਹੇਠ ਬਣੇ YouTube ਚੈਨਲ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਆਪ ਜੀ ਘਰ ਵਿੱਚ ਬੈਠ ਕੇ ਵੀ ਇਸ ਦਾ ਆਨੰਦ ਮਾਣ ਸਕਦੇ ਹੋ। ਤੋ ਸਰਵਣ ਕਰਦੇ ਹਾਂ ਕਥਾ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਪਾਸੋਂ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ,

संध्या प्रात इशनान कराही।

महारस पीजै जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते वालिये कुल आलम दसा पातशाहियां दी जोत साहब सचे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सजे दवाना दियां हाजरियां भर रहे सन्मान योग सत्कार योग सतसंगी जनों सतगुरां दी बड़ी अपार बख्शिश मरामत होई है। आप सब गुरुदेव दी हजूरी विच जुड़ बैठ के मेरे तो पहला गुरु घर के रागी सिंह पासों सतगुरां दी अमृतमई बाणी दे कीर्तन सरवण कर रहे सी। सो समा है लड़ीवार चल रही गुरु ग्रंथ साहब दी मुबारक बाणी दी कथा विचार दा विचारां नूं आरंभण तो पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो आओ फतेह दी सांझ करिए जी। वाहिगुरु जी का खालसा वाहिगुरु जी की फतेह। मुबारक शब्द भगत बाणी गौड़ी राग विच बाबा कबीर साहब दा गुरु ग्रंथ साहब जी दे अंक 324 दे उत्ते सुभायमान है। कबीर साहब ने इस पावन शब्द विच कुछ धार्मिक कर्मकांड उन्हां दा जिक्र किया है, कुछ भेखां दा जिक्र किया है। ते ये आख्या है भी भाई तुहाडी जिहड़ी गत है, तुहाडा जिहड़ा पार उतारा है, जे तुसी अकाल पुरख वाहिगुरु उस रमे हुए परमेश्वर दे विच अपने आप नूं रंगदे नहीं हो तां तुहाडा खेड़ा नहीं छुटना। सो उन्होंने आख्या सब तो सरमौर ते सिखरली गल इहो ही है कि प्रभु दे नाम विच उस राम दे नाम दे विच जे बंदा अपने आप नूं रंग लवे उहदे विच रत्या जावे ते जे कोई मनुख अकाल पुरख वाहिगुरु दे नाम दे नाल प्यार नहीं करदा, उहदे नाल मुहब्बत नहीं करदा, ते फिर भावें उह जिन्ना मर्जी चलाक होवे उह धर्मराज दे वस विच पै जांदा। कोई भी सियाणप कोई भी चलाकी जिहड़ी है उह कम नहीं आउंदी। हुण एक ते धर्मराज है जिहड़ा बंदे दे लेखां दा हिसाब किताब करदा। हिंदुइज़म दे विच इस चीज़ नूं मन्निया जांदा है कि बंदा मौत तों बाद एक कोई कचहरी लगी है, कोई दीवान लगा है जिथे एक धर्मराज बैठा है जिहड़ा बंदे दे कर्मां दा हिसाब किताब करदा, कोई चित्रगुप्त है। सो इदां दी शब्दावली गुरु ग्रंथ साहिब दे विच वी बहुत वार वरती गई है। पर असी बाणी विचों ये भी पढ़ते हैं भी एक धर्मराज है जिहड़ा बंदे दे अंदर भी बैठा होया है। आसा की वार विच गुरु पातशाह दा एक बोल है, उत्थे आपां पढ़दे नानक जी उपाए कै लिख नावें धर्म बहालिया। इहदा अर्थ है भी जी नूं पैदा करके जीव नूं पैदा करके एक धर्म राजा उहदे अंदर भी बैठा होया। उह धर्म धर्म दा अर्थ न्याम ही हुंदा, धर्म गुरु भी है, धर्म परमेश्वर भी है, धर्म राजा वह भी है जिहड़ा साडा हिसाब किताब रखता। हुण एक हिसाब किताब एक जिहड़ा लेखा जोखा इहने बंदे दे अंदर जमा हुंदा जांदा। जिवें हुण ते कुछ गल्लां समझणियां बड़ियां सौखियां हो गईआं, हुण आ कैमरे आ गए CCTV, ये बंदे की मूवमेंट नूं भी कैप्चर कर लेंदे ने, उहदे अंदर सारा हिसाब किताब रह जांदा भी जे बंदा लंघिया
ਉਹਨਾਂ ਨੇ ਚੀਜ਼ ਨੂੰ ਕੈਪਚਰ ਕਰ ਲਿਆ ਵੀ ਇੱਥੋਂ ਦਾ ਬੰਦਾ ਗੁਜ਼ਰ ਗਿਆ। ਹੁਣ ਇਹ ਨਹੀਂ ਹੈ ਵੀ ਉਹਨੇ ਕੋਈ ਬੜੀ ਵੱਡੀ ਕੋਈ ਲਿਸਟ ਇੱਦਾਂ ਦੀ ਤਿਆਰ ਕਰ ਲਈ, ਕੋਈ ਫਾਈਲਸ ਏਡੀਆਂ ਵੱਡੀਆਂ ਤਿਆਰ ਕਰ ਲਈਆਂ ਕਿਤੋਂ ਲੈ ਕੇ, ਵੀ ਉਹਦੇ ਵਿੱਚ ਰੈਕਡ ਰਹਿ ਗਿਆ। ਬੰਦਾ ਵੀ ਸੰਸਾਰ ਵਿੱਚ ਆਣ ਕੇ ਜੋ ਜੋ ਕਰਦਾ ਉਹਦਾ ਇੱਕ ਰੈਕਡ, ਉਹਦਾ ਲੇਖਾ ਜੋਖਾ ਉਹਦੇ ਅੰਦਰ ਇੱਕ ਬਣਦਾ ਜਾਂਦਾ। ਉਸ ਲੇਖੇ ਜੋਖੇ ਦੇ ਆਧਾਰ ਤੇ ਬੰਦਾ ਦੁੱਖ ਵੀ ਭੋਗਦਾ ਰਹਿੰਦਾ, ਪਰੇਸ਼ਾਨ ਵੀ ਹੁੰਦਾ ਰਹਿੰਦਾ। ਲੇਖਾ ਵੀ ਦੋ ਤਰ੍ਹਾਂ ਦਾ ਲਿਖਿਆ ਜਾ ਸਕਦਾ, ਚੰਗਾ ਵੀ ਤੇ ਮਾੜਾ ਵੀ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਗੱਲ ਬੜੀ ਡੰਕੇ ਦੀ ਚੋਟ ਤੇ ਕਹੀ ਹੈ ਵੀ ਭਾਈ ਜੋ ਤੁਸੀਂ ਕਰਦੇ ਹੋ ਨਾ ਉਹ ਲਿਖਿਆ ਜਾ ਰਿਹਾ ਤੇ ਤੁਹਾਨੂੰ ਉਹਦਾ ਫਲ ਭੁਗਤਣਾ ਪਵੇਗਾ, ਤੁਸੀਂ ਭੁਗਤ ਵੀ ਰਹੇ ਹੋ। ਚਲੋ ਮੌਤ ਤੋਂ ਬਾਅਦ ਤੇ ਆਪਾਂ ਗੱਲ ਛੱਡੀਏ, ਉਹ ਤੇ ਆਪਾਂ ਵੇਖਿਆ ਕਿਸੇ ਨੇ ਵੀ ਨਹੀਂ, ਪਰ ਜੋ ਤੁਸੀਂ ਹੁਣ ਵੀ ਭੁਗਤ ਰਹੇ ਹੋ ਨਾ ਇਹ ਵੀ ਕੋਈ ਲੇਖਾ ਜੋਖਾ ਹੀ ਹੈ ਜਿਹਦਾ ਤੁਸੀਂ ਹਿਸਾਬ ਕਿਤਾਬ ਭੁਗਤ ਰਹੇ ਹੋ। ਜਿਹਾ ਬੀਜਾ ਸੋ ਲੁਣੈ, ਮਤਲਬ ਜੋ ਤੁਸੀਂ ਵੱਢ ਰਹੇ ਹੋ ਨਾ ਹੁਣ ਵੀ ਜੋ ਲੁਣ ਰਹੇ ਹੋ, ਲੁਣ ਦਾ ਅਰਥ ਹੁੰਦਾ ਵੱਢਣਾ। ਜੇ ਮੈਂ ਇਹ ਕਹਿ ਰਿਹਾ ਇਸ ਮੂਮੈਂਟ ਤੇ ਵੀ, ਜੇ ਮੈਂ ਇਹ ਕਹਿ ਰਿਹਾ ਜੀ ਮੈਂ ਦੁਖੀ ਹਾਂ ਤੇ ਉਹਦਾ ਰੀਜ਼ਨ ਕੀ ਹੈ ਵੀ ਮੈਂ ਕੁਝ ਨਾ ਕੁਝ ਬੀਜਿਆ ਐਸਾ ਹੋਇਆ ਹੈ। ਛੱਡੀਏ ਵੀ ਮੌਤ ਤੋਂ ਬਾਅਦ ਕੀ ਹੋਣਾ, ਇਹ ਤੇ ਗੱਲ ਹੀ ਵੱਖਰੀ ਹੈ ਨਾ। ਸਤਿਗੁਰ ਨੇ ਆਖਿਆ ਤੇਰੇ ਕਰਮ, ਕਰਮਾਂ ਦਾ ਖੇਤ ਹੈ, ਜਿਹਾ ਬੀਜਿਆ ਸੋ ਲੁਣੈ ਕਰਮਾਂ ਸੰਦੜਾ ਖੇਤ। ਫਿਰ ਗੁਰਦੇਵ ਨੇ ਕਿੰਨੇ ਬਚਨ ਐਸੇ ਰੱਖੇ ਵੀ ਬੀਜੈ ਬਿਖ ਮੰਗੈ ਅੰਮ੍ਰਿਤ, ਵੀ ਬੰਦੇ ਨੇ ਜ਼ਿੰਦਗੀ ਵਿੱਚ ਬੀਜਿਆ ਜ਼ਹਿਰ ਹੈ ਤੇ ਮੰਗ ਕਾਹਦੀ ਰੱਖਦਾ ਉਹ, ਅੰਮ੍ਰਿਤ ਦੀ ਰੱਖਦਾ, ਏਦਾਂ ਨਹੀਂ ਹੋ ਸਕਦਾ। ਬੀਜੈ ਮਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਸਤਿਗੁਰ ਨੇ ਆਖਿਆ ਨਿਆ ਕੈਸਾ ਹੈ, ਅਸੀਂ ਕੋਈ ਕੰਮ ਹੀ ਨਾ ਕੀਤਾ ਹੋਵੇ, ਜੋਬ ਹੀ ਨਾ ਕੋਈ ਕੀਤੇ ਹੋਵੇ ਤੇ ਬੰਦਾ ਆਖੇ ਜੀ ਮੈਨੂੰ ਤਨਖਾਹ ਜਿਹੜੀ ਹੈ ਉਹ ਹਰ ਰੋਜ਼ ਸ਼ਾਮਾਂ ਨੂੰ ਚਾਹੀਦੀ ਹੈ, ਕੁਝ ਤੇ ਕਰਮ ਕਰਨਾ ਹੀ ਪਵੇਗਾ ਨਾ, ਫੇਰ ਹੀ ਮਿਲੇਗੀ ਨਾ। ਤੇ ਇੱਕ ਹੋਰ ਖਿਆਲ ਕਰਿਓ, ਹੁਣ ਮੈਂ ਜਿਹੜੀ ਉਦਾਹਰਨ ਦੇਣ ਲੱਗਾ ਵੀ ਬੰਦੇ ਨੇ ਕੰਮ ਕੀਤਾ, ਕੰਮ ਨਾ ਕੀਤਾ ਹੋਵੇ ਤੇ ਤਨਖਾਹ ਨਹੀਂ ਮਿਲੇਗੀ, ਪਰ ਮੈਂ ਕਹਿੰਦਾ ਕੰਮ ਨਾ ਕੀਤਾ ਹੋਵੇ ਤਾਂ ਵੀ ਤਨਖਾਹ ਮਿਲੇਗੀ ਤੁਹਾਨੂੰ। ਇੱਕ ਤੇ ਆ ਵੀ ਕੰਮ ਕੀਤਾ ਤੇ ਤੁਹਾਨੂੰ ਸ਼ਾਮਾਂ ਨੂੰ ਕੁਝ ਡਾਲਰ ਮਿਲਣਗੇ, ਕੁਝ ਰੁਪਈਏ ਮਿਲਣਗੇ। ਇੱਕ ਹੈ ਵੀ ਤੁਸੀਂ ਕੰਮ ਨਹੀਂ ਵੀ ਕੀਤਾ ਤੇ ਤਾਂ ਵੀ ਤਨਖਾਹ ਮਿਲੇਗੀ, ਉਹ ਕਿਹੜੀ ਮਿਲੇਗੀ? ਉਹ ਮਿਲੇਗੀ ਗਰੀਬੀ ਦੀ, ਕੰਗਾਲੀ ਦੀ, ਭੁੱਖਮਰੀ ਦੀ, ਮਿਲਗੀ ਨਾ ਨਾਲ ਦੀ ਨਾਲ ਉਹ ਵੀ, ਫਿਰ ਵੀ ਮਿਲਿਆ ਸਾਨੂੰ ਕੁਝ ਨਾ ਕੁਝ, ਆਪਾਂ ਕੀਤਾ ਕੁਝ ਨਹੀਂ ਸੀ। ਇੱਥੇ ਜ਼ਰੂਰੀ ਨਹੀਂ ਹੈ ਵੀ ਫਲ ਕੁਝ ਕਰਨ ਦਾ ਹੀ ਮਿਲੇ, ਕੁਝ ਨਾ ਕਰਨ ਦਾ ਵੀ ਫਲ ਮਿਲਦਾ। ਹੁਣ ਬੱਚਾ ਸਕੂਲ ਗਿਆ ਪੜ੍ਹਿਆ, ਉਹਨੂੰ ਉਹਦਾ ਫਲ ਮਿਲਿਆ ਨਾ, ਜੇ ਉਹ ਨਹੀਂ ਜਾਵੇ ਨਹੀਂ ਪੜ੍ਹਿਆ ਤੇ ਉਹਨੂੰ ਉਹਦਾ ਵੀ ਫਲ ਮਿਲਿਆ, ਫਲ ਤੇ ਉਹਦਾ ਹੀ ਮਿਲਿਆ। ਕਿਸਾਨ ਨੇ ਫਸਲ ਬੀਜੀ ਉਹਨੂੰ ਉਹਦਾ ਵੀ ਫਲ ਮਿਲਿਆ, ਉਹਨੇ ਕੁਝ ਨਹੀਂ ਬੀਜਿਆ ਤੇ ਉਹਨੂੰ ਉਹਦਾ ਵੀ ਫਲ ਮਿਲਿਆ, ਫਲ ਤੈਅ ਹੈ ਇਹ ਮਿਲੇਗਾ। ਸੋ ਸਤਿਗੁਰ ਨੇ ਆਖਿਆ ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ। ਫਿਰ ਬਾਬੇ ਨੇ ਆਖਿਆ ਬੀਜੈ ਬਿਖ ਮੰਗੈ ਅੰਮ੍ਰਿਤ, ਤੁਸੀਂ ਬੀਜੀ ਜੀਵਨ ਵਿੱਚ ਬਿਖ ਹੈ, ਜ਼ਹਿਰ ਬੀਜਿਆ ਏ, ਤੁਸੀਂ ਮੰਗ ਅੰਮ੍ਰਿਤ ਦੀ ਕਰ ਰਹੇ ਹੋ, ਸੁੱਖਾਂ ਦੀ ਕਰ ਰਹੇ ਹੋ, ਟਿਕਾ ਦੀ ਕਰ ਰਹੇ ਹੋ, ਕਿੱਦਾਂ ਟਿਕਾ ਆਵੇਗਾ? ਨਹੀਂ ਆ ਸਕਦਾ। ਗੁਰਦੇਵ ਮਹਾਰਾਜ ਨੇ ਇੱਕ ਸ਼ੇਖ ਫਰੀਦ ਸਾਹਿਬ ਦਾ ਆਪਾਂ ਬੋਲ ਪੜ੍ਹਦੇ ਹਾਂ, ਬਹੁਤਿਆਂ ਨੂੰ ਯਾਦ ਵੀ ਹੈ, ਫਰੀਦਾ ਲੋੜੈ ਦਾਖ ਬਿਜੌਰੀਆਂ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਭਾਈ ਤੂੰ ਲੋੜਦਾ ਹੈ ਬਿਜੌਰ ਦੀਆਂ ਦਾਖਾਂ, ਤੇ ਬੀਜਿਆ ਕੀ ਹੋਇਆ? ਕਿੱਕਰ ਬੀਜੈ ਜੱਟ, ਬੀਜੀਆਂ ਕਿੱਕਰਾਂ ਨੇ, ਕਿੱਕਰਾਂ ਨੂੰ ਕੰਡੇ ਲੱਗਦੇ ਨੇ, ਕਿੱਕਰ ਬੀਜੈ ਜੱਟ। ਹੁਣ ਦੁਨੀਆਂ ਦੇ ਵਿੱਚ ਕੋਈ ਬੰਦਾ ਕਿੱਕਰਾਂ ਦੇ ਬੀਜ ਬੀਜ ਕੇ ਤੇ ਭਾਵੇਂ ਐਲਾਨੀਆਂ ਤੌਰ ਤੇ ਇਹ ਗੱਲ ਕਹਿ ਦੇਵੇ ਵੀ ਭਾਈ ਮੈਂ ਤੇ ਸਮਾ ਲੈਣ ਦੋ ਕੋਈ ਦੋ ਚਾਰ ਮਹੀਨੇ ਤੁਹਾਨੂੰ ਮੈਂ ਅੰਗੂਰ ਖਵਾਵਾਂਗਾ, ਬਿਜੌਰ ਦੀਆਂ ਦਾਖਾਂ ਖਵਾਵਾਂਗਾ, ਐਲਾਨੀਆਂ ਤੌਰ ਤੇ ਬੰਦੇ ਉੱਤੇ ਵਿਸ਼ਵਾਸ ਵੀ ਕਰ ਲੈਣ, ਭਰੋਸਾ ਵੀ ਕਰ ਲੈਣ, ਲੋਕ ਕਹਿਣ ਵੀ ਬੱਲੇ ਬੱਲੇ। ਪਰ ਜਦੋਂ ਸਮਾਂ ਆਉਣਾ, ਕਈ ਵਾਰ ਤੁਸੀਂ ਵੇਖੋ ਧਰਤੀ 'ਚੋਂ ਨਿੱਕੀਆਂ ਨਿੱਕੀਆਂ ਕੁਰੰਬਲਾਂ ਫੁੱਟਦੀਆਂ, ਉਹ ਜਦੋਂ ਕੁਰੰਬਲ ਫੁੱਟੀ ਹੁੰਦੀ, ਜਿਹੜਾ ਤੁਹਾਨੂੰ ਪਤਾ ਜਿਹੜੇ ਜਦੋਂ ਆਪਾਂ ਝੋਨੇ ਦੀ ਪਨੀਰੀ ਵੀ ਲਾਉਂਦੇ ਹਾਂ ਨਾ, ਤੇ ਜਦੋਂ ਪਨੀਰੀ ਛੋਟੀ ਛੋਟੀ ਹੁੰਦੀ ਆ ਤੇ ਵੇਖਣ ਨੂੰ ਉਹ ਵੀ ਘਾਰ ਗਈ ਲੱਗਦੀ ਆ, ਵੇਖਣ ਨੂੰ ਉਹ ਵੀ ਘਾਰ ਗਈ ਲੱਗਦੀ ਆ, ਪਰ ਜਦੋਂ ਜਦੋਂ ਵੱਡੀ ਹੁੰਦੀ ਜਾਂਦੀ ਹੈ ਫਿਰ ਆਪਾਂ ਨੂੰ ਪਤਾ ਲੱਗਦਾ ਨਹੀਂ ਇਹ ਘਾਹ ਨਹੀਂ ਹੈ, ਇਹ ਕੋਈ ਚੀਜ਼ ਹੋਰ ਹੈ।
ਹੁਣ ਕੋਈ ਬੰਦਾ ਘਾਹ ਜਿਹੜਾ ਹੈ ਉਹ ਪੁੱਟ ਕੇ ਉਹਨੂੰ ਪਾਣੀ ਦੇ ਕੇ ਤੇ ਇੱਦਾਂ ਲਾ ਦੇਵੇ ਤੇ ਉਹ ਗੋਨੇ ਵੀ ਪੈਣਾ, ਤੁਸੀਂ ਕਿੰਨਾ ਕੁ ਚਿਰ ਮਨ ਨੂੰ ਧਰਵਾਸਾ ਦਓਗੇ ਵੀ ਹੁਣ ਮਹੀਨਾ ਦੇ ਲਓਗੇ, 10 ਦਿਨ, 20 ਦਿਨ, ਕੋਈ 30 ਦਿਨ, ਕੋਈ 1.5 ਮਹੀਨਾ, 2 ਮਹੀਨੇ, ਜਦੋਂ ਉਹਨੇ ਬਾਹਰ ਆਉਣਾ ਨਾ ਫਿਰ ਸਾਰੀਆਂ ਗੱਲਾਂ ਪਾਸੇ ਹੋ ਜਾਣੀਆਂ, ਸਾਰਾ ਕੁਝ ਪਾਸੇ ਹੋ ਜਾਣਾ, ਫਿਰ ਉਹਨੇ ਪ੍ਰਗਟ ਹੋ ਜਾਣਾ। ਨਿੱਕੇ ਨਿੱਕੇ ਬੀ ਪੁੰਗਰੇ ਖੇਤਾਂ ਦੇ ਵਿੱਚ, ਤੇ ਕੋਈ ਸਿਆਣਾ ਬੰਦਾ ਲੰਘਿਆ ਜਾ ਰਿਹਾ ਸੀ, ਉਹ ਕਹਿੰਦਾ ਖੇਤ ਵਿੱਚ ਬੀ ਪੁੰਗਰਿਆ, ਤੂੰ ਕਹਿੰਦਾ ਵੀ ਇਹ ਬਜੌਰ ਦੀਆਂ ਦਾਖਾਂ ਨੇ, ਇਹ ਉਹ ਅੰਗੂਰ ਨੇ, ਪਰ ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਇਹ ਅੰਗੂਰ ਦੀਆਂ ਵੇਲਾਂ ਨਹੀਂ ਹੈਗੀਆਂ, ਇਹ ਉਹ ਦਾਖਾਂ ਦੇ ਬੂਟੇ ਨਹੀਂ ਹੈਗੇ। ਬੰਦਾ ਕਹਿੰਦਾ ਨਹੀਂ ਨਹੀਂ ਦਾਖਾਂ ਦੇ ਹੀ ਨੇ, ਜਦੋਂ 6 ਮਹੀਨੇ ਸਾਲ ਪਵੇਗਾ ਉਦੋਂ ਜਦੋਂ ਪ੍ਰਗਟ ਹੋ ਗਿਆ ਫਿਰ ਕੰਡੇ ਹੀ ਨੇ ਨਾ, ਕਿਉਂਕਿ ਧਰਤੀ ਨੇ ਝੂਠ ਨਹੀਂ ਬੋਲਣਾ। ਧਰਤੀ ਇੰਨੀ ਬੇਅੰਤ ਹੈ ਵੀ ਤੁਸੀਂ 1 ਗੁਣਾ ਪਾਓ, ਉਹਨੇ 4 ਗੁਣਾ ਕਰਕੇ ਤੁਹਾਨੂੰ ਚੀਜ਼ਾਂ ਵਾਪਸ ਕਰ ਦੇਣੀਆਂ, ਉਹਨੇ ਝੂਠ ਨਹੀਂ ਬੋਲਣਾ। ਇਸ ਕਰਕੇ ਅਸੀਂ ਜੋ ਵੀ ਹਾਂ, ਜਿੰਨੇ ਦੁੱਖ ਭੋਗ ਰਹੇ ਹਾਂ, ਜਿਹੜੀ ਵੀ ਸਿਚੁਏਸ਼ਨ ਦੇ ਵਿੱਚ ਹੈਗੇ ਹਾਂ, ਉਹ ਸਿਚੁਏਸ਼ਨ ਦਾ ਰੀਜ਼ਨ, ਉਹਦਾ ਕਾਰਨ ਇਹੋ ਹੀ ਹੈ ਵੀ ਅਸੀਂ ਜੋ ਬੀਜਿਆ ਹੈ ਉਹ ਆਪਾਂ ਵੱਢ ਰਹੇ ਹਾਂ। ਫਿਰ ਇੱਥੇ ਇੱਕ ਸਵਾਲ ਹੋਰ ਵੀ ਹੈ ਵੀ ਕੀ ਇਹਦਾ ਫਿਰ ਹੱਲ ਵੀ ਕੋਈ ਹੈ, ਇਹਦਾ ਸੋਲਿਊਸ਼ਨ ਵੀ ਕੋਈ ਹੈ? ਹੱਲ ਵੀ ਹੈਗਾ, ਸੋਲਿਊਸ਼ਨ ਵੀ ਹੈਗਾ ਇਹਦਾ। ਸੋਲਿਊਸ਼ਨ ਕੀ ਹੈ ਵੀ ਤੁਸੀਂ ਜੋ ਬੀਜਿਆ ਹੈ ਵੱਢਣਾ ਤੇ ਤੁਹਾਨੂੰ ਪਵੇਗਾ। ਕਈ ਵਾਰ ਇੱਦਾਂ ਹੁੰਦਾ ਨਾ ਵੀ ਜੇ ਬੰਦਾ ਅਣਜਾਣ ਪੁਣੇ ਵਿੱਚ ਤੁਰਿਆ ਜਾਵੇ, ਕੰਡੇ ਖਿਲਰੇ ਹੋਣ ਤੇ ਤੁਹਾਡੇ ਪੈਰਾਂ ਨੂੰ ਉਹਨੇ ਲਹੂ ਲੁਹਾਣ ਕਰ ਦੇਣਾ, ਪਰ ਸਿਆਣਾ ਬੰਦਾ ਫਿਰ ਮੱਤ ਲੈਂਦਾ ਵੀ ਭਾਈ ਇਹ ਧੁਣ ਬਚਿਆ ਕਿਵੇਂ ਜਾਵੇ, ਤੇ ਕੋਈ ਜੁਗਤ ਵਾਲਾ ਬੰਦਾ ਦੱਸਦਾ ਵੀ ਇਹਨੂੰ ਬਚਣ ਦਾ ਤਰੀਕਾ ਹੁਣ ਤੈਨੂੰ ਆਹ ਕੰਮ ਕਰਨਾ ਪੈਣਾ ਵੀ ਜੇ ਕੰਡੇ ਨੇ ਪੈਰੀਂ ਜੁੱਤੀ ਪਾ ਲਾ ਤਾਂ ਤੂੰ ਬਚ ਸਕਦਾ, ਵੀ ਕੰਡੇ ਤੇ ਨਹੀਂ ਚੁਗੇ ਜਾਣੇ ਉੱਥੋਂ, ਰਹਿਣਾ ਤੇ ਉਹਨੇ ਉੱਦਾਂ ਹੀ ਹੈ। ਸਿਆਣਾ ਬੰਦਾ ਫਿਰ ਤਰੀਕਾ ਇਹ ਦੱਸਦਾ, ਉਹ ਕਵੇਗਾ ਵੀ ਵੇਖੋ ਇੰਨੀ ਹੁਣ ਤੈਨੂੰ ਪੀੜ ਤੇ ਚੱਲਣੀ ਪੈਣੀ ਹੈ ਕਿਉਂਕਿ ਹੈ ਜੋ ਕੰਡੇ ਨੇ, ਪਰ ਉਹਦਾ ਤਰੀਕਾ ਹੈਗਾ ਵੀ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ ਪੁੱਟ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢ। ਅੱਜ 1 ਪੁੱਟੇਗਾ, ਕੱਲ ਨੂੰ 2 ਪੁੱਟੇਗਾ, 4 ਪੁੱਟੇਗਾ, ਹੌਲੀ ਹੌਲੀ ਇਹ ਚੀਜ਼, ਇਹ ਖੇਤ ਸਾਫ਼ ਹੋ ਜਾਵੇਗਾ। ਫਿਰ ਇਹਦੇ ਵਿੱਚ ਬਿਜਾਈ ਕਰ, ਪੁੱਟਦਿਆਂ ਪੁੱਟਦਿਆਂ ਵੀ ਹੁਣ ਸਾਨੂੰ ਲੱਗੇਗਾ ਖੇਤ ਖਾਲੀ ਹੈ, ਪਰ ਚੇਤਾ ਰੱਖੋ ਜਿਹਨੇ ਬਿੱਖ ਦੇ ਬੂਟੇ ਖੇਤ ਦੇ ਵਿੱਚੋਂ ਪੁੱਟ ਦਿੱਤੇ ਨਾ, ਖੇਤ ਖਾਲੀ ਨਹੀਂ ਹੈਗਾ, ਉਹਦੇ ਵਿੱਚ ਹੁਣ ਬਿੱਖ ਨਹੀਂ ਹੈਗਾ, ਹੁਣ ਤੁਹਾਡਾ ਤੁਹਾਨੂੰ ਉੱਥੇ ਕੋਈ ਮੌਤ ਨਹੀਂ ਦੇ ਸਕਦਾ ਭਾਵੇਂ ਵੇਖਣ ਨੂੰ ਖੇਤ ਖਾਲੀ ਲੱਗੇ। ਇੱਦਾਂ ਹੀ ਬੁਰਾਈਆਂ ਨੂੰ ਪੁੱਟਦੇ ਜਾਈਏ ਜੀਵਨ ਵਿੱਚੋਂ। ਸਤਿਗੁਰ ਨੇ ਆਖਿਆ ਬੰਦਾ ਚਲਾਕੀਆਂ ਕਰੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਉਹਨਾਂ ਨੇ ਆਖਿਆ ਬੰਦਾ ਚਲਾਕੀਆਂ ਕਰੇ ਜੇ ਉਹ ਰੱਬ ਦੇ ਨਾਮ ਦਾ ਉਪਾਸ਼ਕ ਨਹੀਂ ਹੈਗਾ, ਤੇ ਉਹਨੂੰ ਧਰਮ ਰਾਜੇ ਦੇ ਵੱਸ ਵਿੱਚ ਪੈਣ ਤੋਂ ਕੋਈ ਨਹੀਂ ਬਚਾ ਸਕਦਾ। ਤੇ ਮੈਂ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ ਵੀ ਧਰਮ ਰਾਜਾ ਸਾਡੇ ਅੰਦਰ ਵੀ ਹੈ, ਅਸੀਂ ਅੰਦਰੋਂ ਹੀ ਦੁੱਖ ਭੋਗ ਰਹੇ ਹਾਂ। ਬਾਣੀ ਨੇ ਵੀ ਆਖਿਆ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਵੇਂ ਸਤਿਗੁਰੂ ਕਹਿੰਦੇ ਨੇ ਮੈਨੂੰ ਧਰਮ ਰਾਏ ਤੋਂ ਕੋਈ ਉਹਦਾ ਫਿਕਰ ਨਹੀਂ ਹੈਗਾ। ਫਿਕਰ ਕਿਹਨੂੰ ਹੁੰਦਾ ਹੈ? ਫਿਕਰ ਉਹਨੂੰ ਹੁੰਦਾ ਹੈ ਜਿਸ ਬੰਦੇ ਨੇ ਕੋਈ ਅਪਰਾਧ ਜਾਂ ਗੁਨਾਹ ਕਮਾਏ ਹੋਣ। ਜਿਹਨੇ ਕੋਈ ਗੁਨਾਹ ਨਹੀਂ ਕਮਾਇਆ ਉਹਨੂੰ ਧਰਮ ਰਾਜੇ ਤੋਂ ਵੀ ਕੋਈ ਡਰ ਨਹੀਂ ਲੱਗਦਾ। ਦੂਜੀ ਗੱਲ ਹੈ ਵੀ ਜਿਹਨੇ ਗੁਰੂ ਸਿਆਣਾ ਧਾਰਨ ਕਰ ਲਿਆ ਜੀਵਨ ਦੇ ਵਿੱਚ, ਉਹਨੂੰ ਫਿਰ ਉਹਦੇ ਧਰਮ ਰਾਜ ਵੀ ਕਾਗਜ਼ ਪਾੜ ਦਿੰਦਾ ਵੀ ਨਹੀਂ, ਹੁਣ ਇਹਨੂੰ ਦੁੱਖ ਨਹੀਂ ਆਪਾਂ ਦੇ ਸਕਦੇ ਕਿਉਂਕਿ ਗੁਰੂ ਵਾਲਾ ਹੋ ਗਿਆ, ਇਹਨੂੰ ਗੁਰੂ ਦੀ ਮੱਤ ਆ ਗਈ। ਤਾਂ ਤੇ ਕਬੀਰ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ ਸਾਡੇ ਉੱਤੇ, ਆਪਾਂ ਨਾਲ ਨਾਲ ਇਸ ਸ਼ਬਦ ਨੂੰ ਵਿਚਾਰਦੇ ਹਾਂ। ਜੋ ਪੈ ਰਾਮ ਰਾਮ ਰਤ ਨਾਹੀ, ਰਤ ਦਾ ਅਰਥ ਹੁੰਦਾ ਜੀ ਮੋਹ, ਪਿਆਰ। ਆਖਿਆ ਜੇ ਤੂੰ ਰਾਮ ਦੇ ਪਿਆਰ ਵਿੱਚ ਨਹੀਂ ਹੈਗਾ, ਰੱਬੀ ਮੁਹੱਬਤ ਵਿੱਚ ਨਹੀਂ ਹੈਗਾ, ਤੇ ਸਭ ਉਹ ਸਾਰੇ ਜਾਣੇ ਜਿਹੜੇ ਰੱਬੀ ਮੁਹੱਬਤ ਤੋਂ ਸੱਖਣੇ ਨੇ। ਮੁਹੱਬਤ ਤੋਂ ਸੱਖਣਾ ਬੰਦਾ ਤੇ ਵੈਸੇ ਹੀ ਕਿਸੇ ਕੰਮ ਦਾ ਨਹੀਂ ਹੁੰਦਾ। ਜਿਹਦੇ ਦਿਲ ਵਿੱਚ ਮੁਹੱਬਤ ਨਹੀਂ ਹੈਗੀ, ਜਿਹਦੇ ਦਿਲ ਵਿੱਚ ਪ੍ਰੇਮ ਨਹੀਂ ਹੈਗਾ, ਉਹ ਬੰਦਾ ਇਹ ਥੋੜ੍ਹਾ ਉਹ ਤੇ ਪੱਥਰ ਹੈ। ਜਿਹੜਾ ਖਲਕਤ ਨੂੰ ਪਿਆਰ ਨਹੀਂ ਕਰਦਾ, ਜਿਹੜਾ ਰੱਬ ਦੇ ਬਣਾਏ ਇਹਨਾਂ ਮੂਰਤੀਆਂ ਜੀਵਾਂ ਨੂੰ ਪਿਆਰ ਨਹੀਂ ਕਰਦਾ, ਉਹ ਕਾਹਦਾ ਬੰਦਾ ਹੈ? ਉਹ ਤੇ ਬੰਦਾ ਘਲਾਉਣ ਦਾ ਹੱਕਦਾਰ ਹੀ ਨਹੀਂ ਹੈਗਾ। ਤੇ ਰੱਬੀ ਨਾਮ ਦਾ ਪ੍ਰੇਮ ਤੇ ਸਭ ਤੋਂ ਉੱਚਾ ਹੈ।
ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕੈ ਜਾਹੀ। ਆਖਿਓ ਧਰਮ ਰਾਜੇ ਦੇ ਵਸ ਵਿੱਚ ਪੈ ਰਹਿੰਦੇ ਨੇ ਤੇ ਫਿਰ ਧਰਮ ਰਾਜਾ ਉਹਨਾਂ ਨੂੰ ਦੁੱਖ ਦਿੰਦਾ ਰਹਿੰਦਾ। ਅੱਛਾ ਇੱਕ ਵਚਨ ਹੋਰ 12 ਤੇ ਵਧੀਕ ਵਿੱਚ ਮੇਰੇ ਖਿਆਲ ਆਉਂਦਾ ਏ। ਹੁਣ ਉਹਦੀ ਨਾ ਇੱਕ ਪੰਕਤੀ ਲੈ ਕੇ ਕਈ ਰਾਂ ਮੈਂ ਵੇਖਿਆ ਵੀ ਜਿਹੜੇ ਸਾਡੇ ਅਣਜਾਣ ਗ੍ਰੰਥੀ ਸਿੰਘ ਨੇ ਪਤਾ ਨਹੀਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਜਾਂ ਲੋਕਾਂ ਨੂੰ ਖੁਸ਼ ਕਰਨ ਲਈ ਉਹ ਪੰਕਤੀ ਪੜ੍ਹਦੇ ਨੇ। ਤੁਹਾਨੂੰ ਵੀ ਸ਼ਾਇਦ ਯਾਦ ਹੋਵੇਗੀ ਵੀ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਇਕ ਹੈ ਜਾਹੀ, ਉਹ ਪੰਕਤੀ ਇਹ ਪੜ੍ਹਦੇ ਨੇ। ਅਤੇ ਪੜ੍ਹੀ ਪਤਾ ਕਦੋਂ ਜਾਂਦੀ ਹੈ, ਜਦੋਂ ਮੌਤ ਹੁੰਦੀ ਨਾ ਬੰਦੇ ਦੀ, ਮੌਤ ਹੁੰਦੀ ਹੈ ਤੇ ਹੁਣ ਮੰਨ ਲਓ ਪਰਿਵਾਰ ਨੇ ਲਿਆਣ ਕੇ ਬਿਸਤਰਾ ਰੱਖਿਆ, ਮੰਜੇ ਰੱਖੇ ਨੇ, ਕੋਈ ਜੁੱਤੀਆਂ ਰੱਖੀਆਂ, ਕੋਈ ਭਾਂਡੇ ਥਾਲ ਇੱਦਾਂ ਦੀਆਂ ਚੀਜ਼ਾਂ ਪਰਿਵਾਰ ਨੇ ਲਿਆਣ ਕੇ ਰੱਖੀਆਂ, ਉਹਨੂੰ ਫਿਰ ਇੱਦਾਂ ਪ੍ਰੈਜੈਂਟ ਕਰਦੇ ਨੇ ਉਸ ਪੰਗਤੀ ਨੂੰ ਲੈ ਕੇ ਵੀ ਆਹ ਜਿਹੜਾ ਹੁਣ ਪੁੰਨ ਦਾਨ ਬੀਜਿਆ ਗਿਆ ਵੀ ਹੁਣ ਇਹ ਧਰਮ ਰਾਜੇ ਦੇ ਕੋਲ ਜਾਵੇਗਾ ਬੰਦਾ, ਮਤਲਬ ਇਹ ਮੁਕਤ ਹੋ ਜਾਵੇਗਾ। ਇੱਦਾਂ ਉਸ ਪੰਗਤੀ ਨੂੰ ਇੱਦਾਂ ਵਰਤਿਆ ਜਾਂਦਾ। ਹੁਣ ਜਦੋਂ ਸ਼ਬਦ ਸ਼ੁਰੂ ਹੁੰਦਾ ਹੈ ਉੱਥੇ ਗੱਲ ਹੀ ਕੋਈ ਹੋਰ ਹੈ, ਜਦੋਂ ਸਲੋਕ ਪ੍ਰਾਰੰਭ ਹੁੰਦਾ ਉੱਥੇ ਗੱਲ ਹੀ ਕੋਈ ਬਾਬੇ ਨੇ ਹੋਰ ਆਖੀ ਹੈ, ਤੇ ਗੱਲ ਉਹ ਚੱਲ ਰਹੀ ਹੈ ਜਿਹੜੀ ਗੱਲ ਇੱਥੇ ਕਬੀਰ ਸਾਹਿਬ ਨੇ ਆਖੀ ਹੈ ਵੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਇਕ ਹੈ ਜਾਹੀ। ਰੱਬੀ ਮੁਹੱਬਤ ਤੋਂ ਬੰਦਾ ਸੱਖਣਾ ਧਰਮ ਰਾਜੇ ਦੇ ਵਸ ਵਿੱਚ ਪਿਆ ਹੋਇਆ ਆਤਮਕ ਦੁੱਖ ਅੰਦਰੋਂ ਦੁੱਖ ਭੋਗਦਾ ਰਹਿੰਦਾ, ਉੱਥੇ ਵੀ ਗੱਲ ਇਹੋ ਹੀ ਹੈ। ਪਰ ਪੰਕਤੀ ਇੱਕ ਚੁੱਕ ਲਈ ਵੀ ਪੁੰਨ ਦਾਨ ਜੋ ਬੀਜਦੇ, ਭਾਈ ਜਿਹਨੇ ਪੁੰਨ ਦਾਨ ਬੀਜ ਦਿੱਤਾ ਉਹ ਧਰਮ ਰਾਜੇ ਦੇ ਕੋਲ ਹੁਣ ਚਲਿਆ ਗਿਆ, ਉਹਦੀ ਦਰਗਾਹ ਦੇ ਵਿੱਚ ਚਲਿਆ ਗਿਆ। ਤੇ ਬਚਨ ਉਹ ਪ੍ਰਾਰੰਭ ਹੁੰਦਾ ਹੈ, ਮਹਾਰਾਜ ਕਹਿੰਦੇ ਮਨਮੁਖ ਚੰਚਲ ਮਤ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਮਨਮੁਖ ਦੀ ਮਤ ਚੰਚਲ ਹੁੰਦੀ, ਚੰਚਲ ਕਿਹੜੀ ਮਤ ਹੁੰਦੀ, ਜਿਹੜੀ ਟਿਕਾ ਵਿੱਚ ਨਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਹਾਂ, ਚੰਚਲ ਮਤ। ਜਿਵੇਂ ਬੱਚਾ ਹੁੰਦਾ ਨਾ, ਛੋਟਾ ਬੱਚਾ, ਮੋਸਟਲੀ ਉਹ ਟਿਕਦਾ ਨਹੀਂ, ਉਹਨੂੰ ਤੁਸੀਂ ਟਿਕਾ ਨਹੀਂ ਸਕਦੇ, ਇੱਕ ਥਾਂ ਤੇ ਉਹ ਬਹਿ ਨਹੀਂ ਸਕਦਾ। ਮਨਮੁਖ ਦੀ ਮਤ ਵੀ ਚੰਚਲ ਹੁੰਦੀ ਹੈ, ਉਹ ਟਿਕ ਨਹੀਂ ਸਕਦੀ ਕਦੀ ਵੀ। ਮਨਮੁਖ ਚੰਚਲ ਮਤ ਹੈ ਅੰਤਰ ਬਹੁ ਚਤੁਰਾਈ। ਮਹਾਰਾਜ ਨੇ ਆਖਿਆ ਉਹਦੇ ਅੰਦਰ ਚਤੁਰਾਈਆਂ ਹੁੰਦੀਆਂ ਨੇ। ਮਨਮੁਖ ਬੰਦਾ ਕੀ ਹੁੰਦਾ, ਚਲਾਕ ਹੁੰਦਾ। ਅੱਛਾ ਰੱਬ ਵੀ ਭੋਲੇ ਬੰਦਿਆਂ ਦਾ ਹੁੰਦਾ, ਚਲਾਕ ਬੰਦਿਆਂ ਦਾ ਰੱਬ ਵੀ ਨਹੀਂ ਹੁੰਦਾ। ਜਿਹੜਾ ਬੰਦਾ ਭੋਲਾ ਹੈ ਨਾ, ਰੱਬ ਉਹਦਾ ਹੈ, ਚਲਾਕਾਂ ਦਾ ਰੱਬ ਕਦੀ ਨਹੀਂ ਹੁੰਦਾ। ਤੇ ਮਨਮੁਖ ਦੀ ਮਤ ਚੰਚਲ ਹੈ, ਚਤੁਰਾਈ ਹੈ। ਤੇ ਸਤਿਗੁਰ ਨੇ ਆਖਿਆ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ, ਕੀਤਾ ਕਰਤਿਆ ਜੋ ਉਹਨੇ ਕੀਤਾ ਸੀ, ਚਲਾਕੀਆਂ ਨਾਲ ਜਿਹੜੇ ਜਿਹੜੇ ਉਹਨੇ ਕੰਮ ਕੀਤੇ ਸੀ, ਕੀਤਾ ਕਰਤਿਆ ਬਿਰਥਾ ਗਿਆ। ਬਿਰਥਾ ਦਾ ਅਰਥ ਹੁੰਦਾ ਹੈ ਜੀ ਵਿਅਰਥ। ਉਹਨੇ ਕੀਤਾ ਦੇ ਆਪਣੇ ਵੱਲੋਂ ਬਹੁਤ ਕੁਝ, ਪਰ ਸਾਰਾ ਕੁਝ ਕੀ ਚਲਿਆ ਗਿਆ, ਵਿਅਰਥ ਹੀ ਚਲਿਆ ਗਿਆ। ਅੱਛਾ ਕਈ ਬੰਦਿਆਂ ਦਾ ਭਲਾ ਵੀ ਭਲਾ ਨਹੀਂ ਜੇ ਹੁੰਦਾ, ਕੋਈ ਬੰਦਾ ਜਿਹੜਾ ਹੈ ਉਹ ਭਲਾ ਵੀ ਕਰੇ ਤੇ ਉਹ ਤੁਹਾਡਾ ਭਲਾ ਨਹੀਂ ਹੁੰਦਾ। ਤੇ ਬੰਦਾ ਆਮ ਨਹੀਂ ਕਹਿੰਦਾ, ਕਹਿੰਦਾ ਇਹ ਦੋ ਕੰਮੋਂ ਤੂੰ ਨਾ ਹੀ ਕਰਦਾ ਤੇ। ਅੱਛਾ ਕਈ ਬੰਦਿਆਂ ਦੀ ਨਾ ਤੁਹਾਨੂੰ ਸਪੋਰਟ ਵੀ ਮਾਰ ਜਾਂਦੀ, ਬੰਦਾ ਬੜਾ ਨੇਕ ਹੋਵੇ, ਤੁਹਾਡੀ ਸਪੋਰਟ ਵਿੱਚ ਆਣ ਕੇ ਕੋਈ ਗਲਤ ਬੰਦਾ ਖਲੋਤਾ ਹੋਵੇ ਜਿਹਦਾ ਆਪਣਾ ਕਰੈਕਟਰ ਕੋਈ ਨਾ ਹੋਵੇ, ਤੇ ਉਹ ਆਖੇ ਜੀ ਇਹ ਬੰਦਾ ਬਹੁਤ ਵਧੀਆ, ਤੁਸੀਂ ਆਖੋਗੇ ਇਹਦੀ ਸਪੋਰਟ ਨਹੀਂ ਲੈਣੀ ਮੈਂ, ਕਿਉਂਕਿ ਜਦੋਂ ਇਹ ਮੇਰਾ ਗਵਾਹ ਬਣ ਗਿਆ। ਝੂਠੇ ਗਵਾਹ ਮਰਾ ਜਾਂਦੇ ਨੇ ਨਾ ਬੰਦੇ ਨੂੰ। ਪਹਿਲਾਂ ਜ਼ਮਾਨੇ 'ਚ ਇੱਕ ਗੱਲ ਚੱਲਦੀ ਹੁੰਦੀ ਸੀ, ਉਹ ਕਈ ਝੂਠੀਆਂ ਗਵਾਹੀਆਂ ਦਿੰਦੇ ਹੁੰਦੇ ਸੀ, ਇੱਦਾਂ ਕਚਹਿਰੀਆਂ ਦੇ ਬਾਹਰ ਉਹਨਾਂ ਬੈਠੇ ਹੋਣਾ, ਕੋਰਟ ਦੇ ਬਾਹਰ ਉਹਨਾਂ ਬੈਠੇ ਹੋਣਾ, ਤੇ ਉਹਨਾਂ ਨੂੰ ਇੱਦਾਂ ਹੋਣਾ ਵੀ ਤੁਸੀਂ ਝੂਠੀ ਗਵਾਹੀ ਦੇਣੀ ਹੈ, 100-200 ਰੁਪਇਆ ਲੈ ਕੇ ਉਹਨਾਂ ਨੇ ਜਾ ਕੇ ਖਲੋ ਜਾਣਾ, ਹੁਣ ਕਿਸੇ ਨੂੰ ਸਜ਼ਾ ਹੋ ਜਾਣੀ, ਕਿਸੇ ਨੇ ਬਰੀ ਹੋ ਜਾਣਾ, ਝੂਠੇ ਗਵਾਹ। ਕਈਆਂ ਦੀ ਸਪੋਰਟ ਤੁਹਾਨੂੰ ਤਬਾਹ ਕਰ ਦਿੰਦੀ ਹੈ। ਜਿਵੇਂ ਨਾ ਬਾਬੇ ਨੇ ਆਖਿਆ, ਉਹਨਾਂ ਆਖਿਆ ਤੁਸੀਂ ਨਾ ਕਾਲਖ ਦੀ ਜੇ ਕੋਈ ਖਾਣ ਹੋਵੇ, ਕੋਲੇ ਦੀ ਖਾਣ ਹੋਵੇ, ਤੁਸੀਂ ਕੁਝ ਨਾ ਕਰੋ, ਇਹਨਾਂ ਚਿੱਟੇ ਕੱਪੜੇ ਪਾਏ ਹੋਣ ਤੇ ਵਿੱਚੋਂ ਦੀ ਲੰਘ ਜਾਓ ਤੇ ਤਾਂ ਵੀ ਤੁਹਾਡੇ ਕੱਪੜਿਆਂ ਨੂੰ ਕੀ ਲੱਗ ਜਾਣੀ, ਕਾਲਖ ਲੱਗ ਜਾਣੀ। ਹੁਣ ਕੋਲਾ ਉੱਡ ਕੇ ਥੋੜਾ ਤੁਹਾਡੇ ਵੱਜਾ। ਕਈਆਂ ਬੰਦਿਆਂ ਦੇ ਕੋਲ ਬਹਿ ਕੇ ਨਾ ਤੁਹਾਡੀ ਆਪਣੀ ਕ੍ਰੈਡੀਬਿਲਟੀ ਜਿਹੜੀ ਹੈ ਉਹ
ਖਤਮ ਹੋ ਜਾਂਦੀ ਹੈ। ਇਹ ਸੱਚ ਹੈ। ਇਸ ਕਰਕੇ ਆਪਣੇ ਲਾਗੇ ਕਿਹਨੂੰ ਬਾਉਣਾ, ਕਿਹਨੂੰ ਨਹੀਂ ਬਾਉਣਾ, ਕਿਹਦੇ ਲਾਗੇ ਕਿਹਦੀ ਸਪੋਰਟ ਲੈਣੀ ਹੈ, ਕਿਹਦੀ ਨਹੀਂ ਲੈਣੀ। ਹੁਣ ਘਰਾਂ ਪਰਿਵਾਰਾਂ ਵਿੱਚ ਤੁਸੀਂ ਕਈ ਵਾਰ ਵੇਖੋ, ਪਤਨੀ ਸਪੋਰਟ ਲੈ ਲਵੇ ਕਿਸੇ ਗਲਤ ਦੀ, ਭਾਵੇਂ ਉਹ ਰਿਸ਼ਤੇਦਾਰੀ ਵਿੱਚੋਂ ਭੈਣ ਭਰਾ ਹੋਣ, ਅਤੇ ਸਪੋਰਟ ਉਹਨੂੰ ਮਾਨਸਿਕ ਇੱਦਾਂ ਮਿਲਦੀ ਹੋਵੇ, ਪਤੀ ਨਾਲ ਉਹਦੇ ਸੰਬੰਧ ਕੋਈ ਚੰਗੇ ਨਹੀਂ ਹਨ, ਕੁਝ ਦਿਨਾਂ ਤੋਂ ਕੋਈ ਪ੍ਰੋਬਲਮ ਚੱਲ ਰਹੀ ਆ, ਰਿਸ਼ਤੇਦਾਰ ਦੀ ਉਹਨੇ ਸਪੋਰਟ ਲੈ ਲਈ, ਅਤੇ ਸਪੋਰਟ ਲਈ ਤਾਂ ਇਸ ਕਰਕੇ ਸੀ ਵੀ ਘਰ ਮੇਰਾ ਵੱਸ ਜਾਵੇ, ਪਰ ਉਹਨੇ ਘਰ ਉਜਾੜ ਕੇ ਰੱਖ ਦਿੱਤਾ। ਜੇ ਪਤਨੀ ਨੂੰ ਪੁੱਛੋ ਵੀ ਉਹਨੇ ਕੋਈ ਮਾੜੀ ਗੱਲ ਕਹੀ ਸੀ, ਕਹਿੰਦੀ ਨਹੀਂ ਉਹਨੇ ਕੋਈ ਮਾੜੀ ਗੱਲ ਨਹੀਂ ਕਹੀ, ਗੱਲਾਂ ਤਾਂ ਉਹਨੇ ਸਾਰੀਆਂ ਚੰਗੀਆਂ ਕਹੀਆਂ। ਚੰਗੀਆਂ ਕੀ ਕਹੀਆਂ? ਵੀ ਤੂੰ ਤਾਂ ਬਹੁਤ ਚੰਗੀ ਹੈ, ਸ਼ਬਦ ਉਹਨੇ ਬੜੇ ਮਿੱਠੇ ਮਿੱਠੇ ਬੋਲੇ, ਮਤਲਬ ਕੀਤੀ ਤਾਂ ਉਹਨੇ ਸਪੋਰਟ ਹੀ ਆ ਨਾ। ਪਰ ਉਹਦੀ ਉਹ ਸਪੋਰਟ ਵੀ ਤੁਹਾਡੇ ਘਰ ਨੂੰ ਕੀ ਕਰੇਗੀ? ਤਬਾਹ ਕਰੇਗੀ। ਤੁਹਾਡੀ ਆਪਣੇ ਭਰਾ ਨਾਲ ਲੜਾਈ ਹੋ ਗਈ, ਤੁਹਾਡੀ ਭਰਾ ਨਾਲ ਲੜਾਈ ਹੋ ਗਈ, ਤੁਸੀਂ ਕਿਸੇ ਐਸੇ ਦੁਸ਼ਮਣ ਮਿੱਤਰ ਕੋਲ ਚਲੇ ਗਏ, ਉਹਨੇ ਕੀਤੀ ਤੁਹਾਡੀ ਸਪੋਰਟ ਹੀ ਆ, ਉਹ ਕਹਿੰਦਾ ਪਰਵਾਹ ਨਾ ਕਰੀ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ, ਜਿੱਥੋਂ ਤੱਕ ਪਹੁੰਚ ਕਰਨੀ ਪਈ ਕਰਾਂਗੇ। ਮੈਂ ਕਹਿੰਦਾ ਉਹਦੇ 1% ਵੀ ਉਹਦੇ ਵਿੱਚ ਖੋਟ ਨਹੀਂ ਹੈਗੀ, ਉਹਨੇ ਉੱਥੋਂ ਤੱਕ ਪਹੁੰਚ ਕੀਤੀ, ਉਹਨੇ ਸਾਰਾ ਕੁਝ ਕੀਤਾ, ਅਖੀਰ 'ਤੇ ਉਹਨੇ ਤੁਹਾਡੇ ਭਰਾ ਨੂੰ ਫਾਂਸੀ ਚੜ੍ਹਾ ਦਿੱਤਾ ਜਾਂ ਤੁਹਾਨੂੰ ਚੜਵਾ ਦਿੱਤਾ, ਤੁਹਾਡੇ ਘਰ 'ਚ ਬਖੇੜੇ ਪਾ ਦਿੱਤੇ। ਕੀਤੀ ਤਾਂ ਉਹਨੇ ਸਪੋਰਟ ਹੀ, ਪਰ ਉਹ ਸਪੋਰਟ ਵੀ ਤੁਹਾਡੇ ਘਰ ਦਾ ਕੀ ਕਰੇਗੀ? ਨੁਕਸਾਨ ਕਰੇਗੀ। ਇਸ ਕਰਕੇ ਇਸ ਚੀਜ਼ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਵੀ ਸਪੋਰਟ ਦਾ ਅਰਥ ਕੀ ਹੁੰਦਾ ਹੈ, ਮਦਦ ਦਾ ਅਰਥ ਕੀ ਹੁੰਦਾ ਹੈ। ਹੁਣ ਮਦਦ ਬੰਦੇ ਨੂੰ ਮੰਗਤਾ ਵੀ ਬਣਾ ਦਿੰਦੀ ਹੈ। ਮਦਦ ਜਿਹੜੀ ਮਦਦ ਸਾਰਥਕ ਹੋਵੇ ਉਹ ਕਈ ਵਾਰ ਬੰਦੇ ਨੂੰ ਅੱਗੇ ਲੈ ਜਾਂਦੀ ਹੈ, ਅਤੇ ਮਦਦ ਬੰਦੇ ਨੂੰ ਮੰਗਤਾ ਵੀ ਬਣਾ ਦਿੰਦੀ ਹੈ। ਮਦਦ ਕੀਤੀ ਤਾਂ ਸਪੋਰਟ ਹੀ ਹੈ ਨਾ। ਇਸ ਕਰਕੇ ਸਪੋਰਟ ਦੀ ਡੈਫੀਨੇਸ਼ਨ ਸਾਨੂੰ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ। ਸਪੋਰਟ ਦਾ ਮਤਲਬ ਕੀ ਹੁੰਦਾ? ਹੁਣ ਕੋਈ ਬੰਦਾ ਆਖੇ ਜੀ ਵੇਖੋ ਜੀ ਮੈਂ ਨਸ਼ਾ ਪੱਤਾ ਕਰਦਾ ਅਤੇ ਮੇਰਾ ਨਹੀਂ ਸਰਦਾ ਨਸ਼ੇ ਪੱਤੇ ਤੋਂ ਬਿਨਾਂ, ਅਤੇ ਮੇਰੇ ਭਰਾ ਮੇਰੀ ਇੰਨੀ ਸਪੋਰਟ ਕਰਦੇ ਨੇ, ਉਹਨੇ ਪੱਕਾ ਹੀ ਕਿਹਾ ਹੋਇਆ ਵਾ ਵੀ ਜੋ ਤੈਨੂੰ ਨਸ਼ੇ ਪੱਤੇ ਦੀ ਲੋੜ ਹੈ ਉਹ ਅਸੀਂ ਤੈਨੂੰ ਲੈ ਕੇ ਦਾਂਗੇ। ਸਪੋਰਟ ਤਾਂ ਉਹ ਵੀ ਹੈਗੀ ਹੈ। ਹੁਣ ਚਤਰਾਈ ਚਲਾਕੀ, ਖੈਰ ਜਿੱਥੋਂ ਆਪਾਂ ਗੱਲ ਨੂੰ ਵਿਚਾਰ ਰਹੇ ਸੀ, ਸਤਿਗੁਰ ਨੇ ਆਖਿਆ ਮਨਮੁਖ ਦਾ ਜਿਹੜਾ ਹੈ ਨਾ ਉਹਦੀ ਮਤ ਚੰਚਲ ਹੈ, ਉਹਦੇ ਅੰਦਰ ਚਲਾਕੀਆਂ ਨੇ, ਉਹ ਕਰਦਾ ਬਹੁਤ ਕੁਝ ਹੈ, ਕਰਦਾ ਬਹੁਤ ਕੁਝ ਹੈ। ਬਿਲਕੁਲ ਉੱਦਾਂ ਜਿਵੇਂ ਕਿਸੇ ਨੇ ਕਿਸੇ ਦੀ ਸਪੋਰਟ ਕੀਤੀ ਅਤੇ ਫਾਇਦਾ ਹੋਣ ਦੀ ਬਜਾਏ ਉਹਦਾ ਕੀ ਹੋ ਗਿਆ, ਨੁਕਸਾਨ ਵੱਡਾ ਹੋ ਗਿਆ। ਆਖਿਆ ਮਨਮੁਖ ਵੀ ਇੱਦਾਂ ਹੈ, ਉਹ ਨਹਾਉਂਦਾ ਵੀ ਫਿਰਦਾ ਤੀਰਥਾਂ ਦੇ ਉੱਤੇ, ਉਹ ਭੱਜਾ ਵੀ ਫਿਰਦਾ, ਉਹ ਕੋਈ ਧਾਰਮਿਕ ਕਰਮ ਨਹੀਂ ਛੱਡਦਾ, ਬਾਹਰ ਦੇ ਕਰਮ ਕਰੀ ਜਾ ਰਿਹਾ।

व्यर्थ आ गया। कीता तो उन्हें बहुत कुछ पर चलिया गया, व्यर्थ ही लाभ कोई नहीं होया। कीता करते व्यर्थ आ गया, एक तिल थाए ना पाई। तिल सीजमी सीड जिन्हों आप कहने, सैजमी सीड बड़ा बरीक जहा। बाबे ने कहा एक तिल जिन्ना भी कोई लाभ नहीं होया, एक तिल जिन्ना भी उन्होंने कोई लाभ नहीं होना। किनू? जिदे अंदर चलाकी है, जिहड़ा मनमुख है उन्हों। एक तिल थाए ना पाई। हुण अगली पंक्ति है जी, पुन दान जो बीज दे। मनमुख कोई पुन दान भी कर लवे ते तां भी वह धर्म राजे तो छुट नहीं सकता। वो कोई पुन दान भी करदा होवे ना, जिवें आपां कहिंदे फलाना बंदा बहुत दानी है जी, पर हैगा मनमुख है, बाबे ने आख्या वह छुट नहीं सकता। तुसीं ठीक है, दुनिया के सामने इत्थे बड़े वड्डे वड्डे लोग दानी हुंदे ने, पर उन्ने ही जिहड़ी उन्हां दी डार्क साइड है वह नहीं ना किसी नूं पता होंदी भी वह दान कीता किवें गया। हुण असीं पढ़दे हां ना, तुसीं जे वर्ल्ड की हिस्टरी पढ़ो, दुनिया के इतिहास नूं पढ़ो, इत्थे ते कंबल वंड के भी बीमारियां लाईआं गईआं, वंडे ते कंबल ही पर बीमारियां लाईआं गईआं। हुण जदों जिहड़ा भेडां नूं पालदा किन्नी खुराक खवाउंदा उहनूं, वो खुराक खवाउंदा कादे लई है? ਵੀ ਜਦੋਂ ਸਮਾਂ ਆਵੇਗਾ ਇਹਨਾਂ ਭੇਡਾਂ ਦੀ ਮੈਂ ਕੀ ਲਾਉਣੀ ਹੈ? ਉਹਨੂੰ ਲਾ ਲੈਣੀ। ਹੁਣ ਬੱਕਰਾ ਜਦੋਂ ਵੇਚਣਾ ਹੋਵੇ ਉਹਨੂੰ ਖਵਾਇਆ ਜਾਂਦਾ, ਪਰ ਮਗਰੋਂ ਉਹਨੂੰ ਕੀ ਕੀਤਾ ਜਾਂਦਾ ਹੈ? ਹਲਾਲ ਕੀਤਾ ਜਾਂਦਾ, ਉਹਨੂੰ ਕੱਟ ਕੇ ਵੇਚਿਆ ਜਾਂਦਾ। ਕਸਾਈ ਉੱਤੇ ਤਰਸ ਨਹੀਂ ਕਰ ਰਿਹਾ ਹੁੰਦਾ। ਹੁਣ ਕਸਾਈ ਬੱਕਰਿਆਂ ਨੂੰ ਜਿਹੜਾ ਹੈ ਉਹ ਬਦਾਮ ਖਵਾਵੇ, ਜੋ ਮਰਜ਼ੀ ਖਵਾ ਦੇਵੇ, ਮਤਲਬ ਮਹਿੰਗੀ ਤੋਂ ਮਹਿੰਗੀ ਚੀਜ਼ ਖਵਾ ਦੇਵੇ, ਉਹ ਕਿਉਂ ਖਵਾ ਰਿਹਾ ਹੈ? ਇਸ ਕਰਕੇ ਮਤਾਂ ਭਰਨ ਵਿੱਚ ਲਓ ਵੀ ਕੋਈ ਬੰਦਾ ਬੜਾ ਵੱਡਾ ਪੁੰਨੀ ਹੈ, ਬੜਾ ਦਾਨ ਕਰਦਾ ਏ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਇਹ ਗੱਲ ਕਹਿੰਦੀ ਹੈ, ਜੇ ਬੰਦਾ ਮਨਮੁੱਖ ਹੈ, ਚਲਾਕੀਆਂ ਕਰਦਾ ਏ, ਚਤੁਰਾਈਆਂ ਕਰਦਾ ਏ, ਤੇ ਉਹਦਾ ਕੀਤਾ ਹੋਇਆ ਪੁੰਨ ਦਾਨ ਕਿਤੇ ਵੀ ਥਾਂ ਨਹੀਂ ਪੈਂਦਾ। ਔਰੰਗਜ਼ੇਬ ਕਿਹੜਾ ਪੁੰਨ ਦਾਨ ਨਹੀਂ ਸੀ ਕਰਦਾ? ਪੁੰਨ ਦਾਨ ਔਰੰਗਜ਼ੇਬ ਵਰਗੇ ਬਾਦਸ਼ਾਹ ਵੀ ਕਰਦੇ ਸੀ, ਪਰ ਉਹਦੇ ਸਿਰ ਉੱਤੇ ਕਤਲਾਂ ਦਾ ਇਲਜ਼ਾਮ ਹੈ। ਵੀ ਜਿਨ ਇਲਜ਼ਾਮ ਕੀ ਹੈ? ਸਾਬਤ ਹੋਈਆਂ ਉਹਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸੀਸ ਕਲਮ ਕਰਾਇਆ, ਕੀ ਨਹੀਂ ਸੀ ਕਰਦਾ? ਟੋਪੀਆਂ ਬਣਾ ਬਣਾ ਕੇ ਵੇਚਦਾ ਸੀ, ਉਹਦੀ ਰੋਟੀ ਖਾਂਦਾ ਸੀ। ਹੁਣ ਕਈ ਵਾਰ ਇੱਦਾਂ ਵੀ ਹੁੰਦਾ, ਟੋਪੀਆਂ ਉਹ ਜਿਹੜੀਆਂ ਇਸਲਾਮ ਵਾਲੇ ਸਿਰ 'ਤੇ ਨਹੀਂ ਪਾਉਂਦੇ। ਔਰੰਗਜ਼ੇਬ ਹੱਥੀਂ ਪੜ੍ਹਾਉਂਦਾ ਹੁੰਦਾ ਸੀ, ਕੁਰਾਨ ਲਿਖਦਾ ਸੀ ਉਹ ਹੱਥਾਂ ਨਾਲ। ਈਵਨ ਉਹਦੇ ਬਾਰੇ ਇਹ ਵੀ ਲਿਖਿਆ ਜਾਂਦਾ ਹੈ ਵੀ ਕਦੀ ਕਦੀ ਉਹਨੇ ਗੰਗਾ ਦਾ ਜਲ ਲਿਆਣ ਕੇ ਵੀ ਪੀ ਲੈਣਾ, ਉਹ ਵੀ ਮੰਗਾਉਂਦਾ ਹੁੰਦਾ ਸੀ। ਸਾਰਾ ਕੁਝ ਸੀ, ਸੁੰਨੀ ਮੁਸਲਮਾਨ ਸੀ ਉਹ। ਸੋ ਸਤਿਗੁਰ ਦੀ ਬਾਣੀ ਦਾ ਇਹ ਵਾਕ ਸਮਝ ਕੇ ਬਾਬੇ ਨੇ ਕਿਹਾ ਪੁੰਨ ਦਾਨ ਜੋ ਬੀਜ ਦੇ। ਅਜਿਹੇ ਬੰਦੇ ਜਿਹੜੇ ਚਲਾਕੀਆਂ ਕਰਦੇ ਨੇ, ਜੇ ਉਹ ਪੁੰਨ ਦਾਨ ਵੀ ਕੁਝ ਬੀਜਦੇ ਨੇ, ਕੁਝ ਅਜਿਹਾ ਕਰਮ ਵੀ ਕਰਦੇ ਨੇ, ਸਭ ਧਰਮ ਰਾਏ ਕਹਿ ਜਾਈ, ਉਹ ਧਰਮ ਰਾਜੇ ਦੇ ਵੱਸ ਵਿੱਚ ਪੈਂਦੇ, ਦੁੱਖ ਭੋਗਦੇ ਰਹਿੰਦੇ ਨੇ ਬਾਹਰੋਂ ਪੁੰਨ ਦਾਨ ਕਰਕੇ, ਮਾੜੇ ਮੋਟੇ ਕੋਈ ਧਾਰਮਿਕ ਕਰਮ ਕਰਕੇ ਕਹਿੰਦੇ ਨੇ ਅਸੀਂ ਤਾਂ ਸੁਖੀ ਹੋ ਜਾਵਾਂਗੇ, ਇੱਦਾਂ ਸੁਖੀ ਨਹੀਂ ਹੋਇਆ ਜਾਣਾ। ਮਹਾਰਾਜ ਫਿਰ ਤਰੀਕਾ ਦੱਸੋ ਵੀ ਟਿਕਾ ਦਾ ਤਰੀਕਾ ਕੀ ਹੈ, ਧਰਮ ਰਾਜੇ ਤੋਂ ਕਿਵੇਂ ਛੁੱਟ ਸਕਦੇ ਹਾਂ? ਅਗਲੀ ਪੰਕਤੀ ਵਿੱਚ ਜਵਾਬ ਦਿੱਤਾ ਮੇਰੇ ਬਾਬੇ ਨੇ, ਸਤਿਗੁਰ ਨੇ ਕਿਹਾ ਬਿਨ ਸਤਿਗੁਰ, ਗੁਰੂ ਤੋਂ ਬਿਨਾਂ, ਗੁਰੂ ਦੀ ਮਤ ਲਏ ਤੋਂ ਬਿਨਾਂ, ਗੁਰ ਕੀ ਮਤ ਤੂੰ ਲੈ ਇਹ ਆਣੇ, ਭਗਤ ਬਿਨਾ ਪਰ ਡੁੱਬੇ ਸਿਆਣੇ, ਬਿਨ ਸਤਿਗੁਰ ਜਮਕਾਲ ਨਾ ਛੋਡਈ। ਸਤਿਗੁਰ ਤੋਂ ਬਿਨਾ ਤੂੰ ਦੁੱਖਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਬਿਨ ਸਤਿਗੁਰ ਜਮਕਾਲ ਨਾ ਛੋਡਈ, ਦੂਜੈ ਭਾਏ ਖੁਆਈ। ਭਾਈ ਖੁੰਝਿਆ ਰਵੇਗਾ, ਦੁੱਖ ਭੋਗਦਾ ਰਵੇਗਾ, ਕਸ਼ਟ ਭੋਗਦਾ ਰਵੇਗਾ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਆਉਣਾ, ਤੇਰੀ ਚਲਾਕੀ ਨੇ ਕਿਸੇ ਕੰਮ ਨਹੀਂ ਆਉਣਾ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਕਿਵੇਂ ਕੂੜ ਦੀ ਕੰਧ ਟੁੱਟੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮਹਾਰਾਜ ਨੇ, ਬਾਬਾ ਕਬੀਰ ਸਾਹਿਬ ਨੇ ਆਖਿਆ, ਪਹਿਲਾ ਉਹਨਾਂ ਦਾ ਬੰਦ ਸ਼ਬਦ ਦਾ ਜਿਹੜਾ ਪਹਿਲਾ ਸਟੈਂਜ਼ਾ ਕਹਿ ਲਓ,
ਸੰਧਿਆ ਪ੍ਰਾਤ ਸ਼ਾਮ ਵੇਲੇ, ਸੰਧਿਆ ਦਾ ਵੇਲਾ ਹੁੰਦਾ ਜੀ ਸ਼ਾਮ ਦਾ, ਤੇ ਪ੍ਰਾਤ ਕਹਿੰਦੇ ਨੇ ਸਵੇਰ ਨੂੰ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। ਅੱਛਾ, ਕਈ ਬੰਦੇ ਨਾ ਸਵੇਰੇ ਸ਼ਾਮ ਨਹਾਉਂਦੇ ਰਹਿੰਦੇ ਨੇ। ਇੱਕ ਤੇ ਨਹਾਉਣਾ ਹੁੰਦਾ ਵੀ ਚਲੋ ਸਰੀਰ ਦੀ ਸਾਫ਼ ਸੁਥਰੇ ਕਰਨ ਲਈ ਨਹਾਉਣਾ, ਉਹ ਚਾਹੀਦਾ ਹੈ। ਤੁਸੀਂ ਗਰਮੀ ਵਿੱਚੋਂ ਆਏ ਹੋ, ਪਸੀਨਾ ਆਇਆ ਹੈ, ਤੁਸੀਂ ਇਸ਼ਨਾਨ ਕਰੋ 2 ਵਜੇ। ਇੱਕ ਹੁੰਦਾ ਹੈ ਵੀ ਕਿਸੇ ਤੀਰਥ ਉੱਤੇ ਜਾ ਕੇ ਨਹਾਉਣਾ, ਕਿਸੇ ਤੀਰਥ ਉੱਤੇ ਜਾ ਕੇ ਸਵੇਰੇ ਸ਼ਾਮ ਚੁੱਭੀਆਂ ਮਾਰਦੇ ਰਹਿਣਾ। ਬਾਬੇ ਨੇ ਕਿਹਾ ਕਈ ਬੰਦੇ ਡੱਡੂਆਂ ਵਰਗੇ ਹੁੰਦੇ ਨੇ। ਕਈ ਬੰਦੇ ਕਿਹਦੇ ਵਰਗੇ ਹੁੰਦੇ ਨੇ? ਡੱਡੂ ਵਰਗੇ। ਡੱਡੂ ਕਿੱਥੇ ਰਹਿੰਦਾ? ਪਾਣੀ ਦੇ ਵਿੱਚ। ਹੁਣ ਬੰਦਾ ਡੱਡੂ ਬਣਿਆ ਪਿਆ ਤੇ ਇੱਦਾਂ ਦੱਸਦਾ, ਕਹਿੰਦੇ ਜੀ ਮੈਂ ਤੇ ਉੱਥੇ ਵੀ ਇਸ਼ਨਾਨ ਕਰਾਇਆ, ਉੱਥੇ ਵੀ ਇਸ਼ਨਾਨ ਕਰਾਇਆ, ਸਵੇਰੇ ਪਹਿਲਾਂ ਅਸੀਂ ਫਲਾਨੀ ਜਗ੍ਹਾ ਤੇ ਇਸ਼ਨਾਨ ਕੀਤਾ, ਸ਼ਾਮਾਂ ਨੂੰ ਫਿਰ ਅਸੀਂ ਇੰਡੀਆ ਗਏ ਸੀ। ਅਸੀਂ ਪਹਿਲਾਂ ਜਿਹੜਾ ਉਹ ਫਲਾਨਾ ਸੈਕਰਡ ਵਾਟਰ ਸੀ, ਪਵਿੱਤਰ ਵਾਟਰ ਸੀ, ਪਾਣੀ ਸੀ, ਪਹਿਲਾਂ ਉੱਥੇ ਇਸ਼ਨਾਨ ਕੀਤਾ, ਸ਼ਾਮਾਂ ਨੂੰ ਅਸੀਂ ਉੱਥੇ ਕੀਤਾ। ਬਾਬੇ ਨੇ ਆਖਿਆ ਤੂੰ ਡੱਡੂ ਵਾਂਗੂ ਭਾਵੇਂ 24 ਘੰਟੇ ਪਾਣੀ 'ਚ ਬੈਠਾ ਰਹਿ, ਕੀ ਫਰਕ ਪੈਂਦਾ ਇਹਦੇ ਨਾਲ?

ਪਵਿੱਤਰ ਕੋਈ ਥਾਂ, ਬੰਦਾ ਵੀ ਕਈ ਵਾਰ ਹੁਣ ਸਾਡੇ ਵਰਗੇ ਸਵੇਰ ਤੋਂ ਲੈ ਕੇ ਸ਼ਾਮਾਂ ਥਾਂ ਗੁਰਦੁਆਰੇ ਰਹਿੰਦੇ ਨੇ, ਇਹ ਵੀ ਤਾਂ ਤੀਰਥ ਹੀ ਹੈ ਨਾ, ਪਰ ਬਿਰਤੀ ਤਾਂ ਨਾ ਬਦਲਦੀ, ਸੁਭਾਅ ਤਾਂ ਕਈ ਵਾਰ ਬੰਦਿਆਂ ਦਾ ਉਹ ਹੀ ਰਹਿੰਦਾ। ਅਜੇ ਕਿੰਨੇ ਹੁੰਦੇ ਨੇ ਗੁਸਤਾਖੀ ਮਾਂ, ਮੈਂ ਪਹਿਲਾਂ ਹੱਥ ਜੋੜ ਕੇ, ਕਈ ਬੰਦਿਆਂ ਦੀ ਸਾਰੀ ਸਾਰੀ ਜ਼ਿੰਦਗੀ ਧਾਰਮਿਕ ਸਥਾਨਾਂ 'ਤੇ ਲੰਘ ਜਾਂਦੀ ਹੈ, ਪਰ ਉਹਨਾਂ ਦੀ ਮੈਂਟੈਲਿਟੀ, ਉਹਨਾਂ ਦੀ ਸੋਚ, ਉਹਨਾਂ ਦੀ ਸੁਰਤ ਬਦਲਦੀ ਨਹੀਂ ਹੈ, ਕਿਉਂਕਿ ਸੁਰਤ ਬਦਲਣੀ ਸੀ ਗੁਰੂ ਨੇ, ਗੁਰੂ ਦੇ ਕੋਲੋਂ ਤਾਂ ਕੁਝ ਸਿੱਖਿਆ ਹੀ ਨਹੀਂ ਉਹਨਾਂ ਨੇ, ਬੈਠੇ ਨੇ ਬਸ, ਉੱਥੇ ਖਤਮ ਹੋ ਜਾਂਦੇ ਨੇ, ਉੱਥੇ ਮਰ ਜਾਂਦੇ ਨੇ। ਇੱਦਾਂ ਹੀ ਕੋਈ ਤੀਰਥ ਵਿੱਚ ਜਾ ਕੇ ਬਹਿ ਗਿਆ, ਕੋਈ ਪਾਣੀ 'ਚ ਜਾ ਕੇ ਬਹਿ ਗਿਆ, ਬਾਬੇ ਨੇ ਕਿਹਾ ਡੱਡੂ ਹੈ ਭਾਈ ਤੂੰ, ਜਲਕੈ ਮੱਜਣ ਜੇ ਗਤ ਹੋਵੈ ਨਿਤ ਨਿਤ ਮਿੰਡਕ ਨਾਵੈ। ਗਤ ਦਾ ਮਤਲਬ ਹੁੰਦਾ ਪਾਰ ਉਤਾਰਾ, ਗਤੀ ਹੁੰਦੀ ਹੋਵੇ ਤੇ ਡੱਡੂ ਹਮੇਸ਼ਾ ਹੀ ਪਾਣੀ 'ਚ ਰਹਿੰਦਾ। ਜਲਕੈ ਮੱਜਣ ਜੇ ਗਤ ਹੋਵੈ ਨਿਤ ਨਿਤ ਮਿੰਡਕ ਨਾਵੈ, ਜੈਸੇ ਮਿੰਡਕ ਤੈਸੇ ਹੋਏ ਨਰ। ਆਖਿਆ ਜਿੱਦਾਂ ਮਿੰਡਕ, ਜਿੱਦਾਂ ਹੀ ਡੱਡੂ, ਉਦਾਂ ਹੀ ਇੱਦਾਂ ਦਾ ਬੰਦਾ, ਬੰਦਾ ਵੀ ਡੱਡੂਆਂ ਵਰਗਾ ਹੋਇਆ ਫਿਰਦਾ। ਹਾਲਾਂਕਿ ਡੱਡੂਆਂ ਵਿਚਾਰਿਆਂ ਦਾ ਕੀ ਕਸੂਰ ਹੈ, ਡੱਡੂ ਤੇ ਕੁਦਰਤ ਨੇ ਬਣਾਈ ਉਦਾਂ ਦੇ ਨੇ, ਬੰਦਾ ਡੱਡੂ ਨਾ ਬਣੇ, ਬੰਦਾ ਡੱਡੂ ਵਾਲੀ ਬਿਰਤੀ ਦਾ ਨਾ ਹੋਵੇ। ਸੰਧਿਆ ਪ੍ਰਾਂਤ, ਸੰਧਿਆ ਸਵੇਰ, ਸੰਧਿਆ ਸ਼ਾਮ ਹੋ ਗਈ, ਪ੍ਰਾਂਤ ਆਪਾਂ ਕਹਿੰਦੇ ਸਵੇਰ ਹੋ ਗਈ। ਇਸ਼ਨਾਨ ਕਰਾਹੀ, ਕਈ ਜਿਹੜੇ ਨੇ ਮਹਾਰਾਜ ਕਹਿੰਦੇ ਨੇ ਇਸ਼ਨਾਨ ਹੀ ਕਰਾਉਂਦੇ ਰਹਿੰਦੇ ਨੇ ਸਰੀਰ ਨੂੰ। ਜਿਉਂ ਭਏ ਦਾਦੁਰ, ਦਾਦੁਰ ਕਹਿੰਦੇ ਨੇ ਜੀ ਡੱਡੂ ਨੂੰ, ਮਹਾਰਾਜ ਨੇ ਆਖਿਆ, ਕਬੀਰ ਸਾਹਿਬ ਕਹਿੰਦੇ ਨੇ ਜਿਉਂ ਭਏ ਦਾਦੁਰ, ਜਿਵੇਂ ਦਾਦੁਰ ਪਾਣੀ ਮਾਹੀ, ਪਾਣੀ ਪਾਣੀ ਦੇ ਵਿੱਚ ਰਹਿੰਦਾ, ਇੱਦਾਂ ਹੀ ਬੰਦੇ ਰਹਿੰਦੇ ਨੇ। ਅਗਲਾ ਬਚਨ ਹੈ, ਕਾਇਆ ਰੱਤ ਬਹੁ ਰੂਪ ਰਚਾਹੀ, ਕਾਇਆ ਰੱਤ, ਇੱਕ ਆਪਾਂ ਰਹਾਓ ਵਾਲੀ ਪੰਕਤੀ ਵਿੱਚ ਪੜ੍ਹਿਆ ਸੀ, ਬਾਬੇ ਨੇ ਆਖਿਆ ਜੋ ਪੈ ਰਾਮ ਰਾਮ ਰੱਤ, ਉੱਥੇ ਵੀ ਹੈ ਰੱਬ ਦਾ ਮੋਹ, ਰੱਬ ਦਾ ਪਿਆਰ, ਤੇ ਇੱਥੇ ਬਾਬੇ ਨੇ ਆਖਿਆ ਕਾਇਆ ਰੱਤ। ਕਈਆਂ ਨੂੰ ਆਪਣੇ ਸਰੀਰ ਦਾ ਹੀ ਮੋਹ ਹੁੰਦਾ, ਉਹਨਾਂ ਨੂੰ ਇਹ ਹੈ ਵੀ ਸਰੀਰ ਪਾਲ ਰਹੀ ਹੈ ਕਿਸੇ ਤਰੀਕੇ ਨਾਲ, ਉਹ ਸਰੀਰ ਦੇ ਆਲੇ ਦੁਆਲੇ ਸਾਰੀ ਜ਼ਿੰਦਗੀ ਕੱਢ ਜਾਂਦੇ ਨੇ। ਬਾਬੇ ਰਵਿਦਾਸ ਸਾਹਿਬ ਨੇ ਨਾ ਇੱਕ ਬਚਨ ਬੜਾ ਪਿਆਰਾ ਉਚਾਰਨ ਕੀਤਾ, ਉਹਨਾਂ ਨੇ ਆਖਿਆ ਸੰਸਾਰ ਦੇ ਲੋਕੋ ਤੁਸੀਂ ਮੈਨੂੰ ਚਮਿਆਰ ਕਹਿੰਦੇ ਹੋ, ਚਮਿਆਰ ਤੇ ਤੁਸੀਂ ਹੋ। ਆਖਿਆ ਮੈਂ ਚਮਿਆਰ ਤਾਂ ਹੀ ਹਾਂ ਨਾ ਵੀ ਮੈਂ ਚੰਮ ਦਾ ਕੰਮ ਕਰਦਾ, ਜੁੱਤੀਆਂ ਬਣਾਉਣਾ। ਆਖਿਆ ਚਮਿਆਰ ਤੇ ਤੁਸੀਂ 24 ਘੰਟੇ ਐਸੇ ਚੰਮ ਨੂੰ ਪਾਲਣ ਦੇ ਹਰ 'ਚ ਹੀ ਲੱਗੇ ਰਹਿੰਦੇ ਹੋ, ਅੱਖਾਂ ਨੂੰ ਤ੍ਰਿਪਤ ਕਰਨ 'ਤੇ ਲੱਗੇ ਰਹਿੰਦੇ ਹੋ, ਕੰਨਾਂ ਨੂੰ ਤ੍ਰਿਪਤ ਕਰਨ 'ਤੇ ਲੱਗੇ ਰਹਿੰਦੇ ਹੋ 24 ਘੰਟੇ। ਇਹੋ ਹੀ ਚੱਲਦਾ, ਖੁਰਾਫਾਤੀਆਂ ਚੱਲਦੀਆਂ ਰਹਿੰਦੀਆਂ ਨੇ, ਚਲਾਕੀਆਂ ਚੱਲਦੀਆਂ ਰਹਿੰਦੀਆਂ ਵੀ ਸਰੀਰ ਨੂੰ ਪਾਲ ਲਈਏ, ਚੰਮ ਨੂੰ ਪਾਲ ਲਈਏ, ਅੱਖਾਂ ਨਾਲ ਪਰਾਇਆ ਰੂਪ ਤੱਕ ਦਿਓ, ਕੰਨਾਂ ਨਾਲ ਪਰਾਈ ਨਿੰਦਿਆ ਸੁਣ ਦਿਓ, ਤੁਸੀਂ ਪਾਲ ਰਹੇ ਹੋ ਨਾ ਕੰਨਾਂ ਨੂੰ, ਚੰਮ ਦੇ ਨਾਲ ਮੋਹ ਕਿਹਨੂੰ ਹੈ ਤੁਹਾਨੂੰ, ਇੱਕ ਰਵਿਦਾਸ ਸਾਹਿਬ ਨੂੰ ਤਾਂ ਹੈ ਹੀ ਨਹੀਂ, ਤੇ ਫਿਰ ਚਮਿਆਰ ਕੌਣ ਹੋਇਆ? ਬਾਬਾ ਰਵਿਦਾਸ ਚਮਿਆਰ ਨਹੀਂ ਹੈ, ਚਮਿਆਰ ਤੇ ਆਪਾਂ ਜਿਹੜੇ ਚੰਮ ਦੇ ਨਾਲ ਹੀ ਜੁੜੇ ਹੋਏ ਹਾਂ, ਇਸੇ ਚੰਮ ਦੇ ਨਾਲ, ਅੰਦਰ ਤੇ ਕੰਮ ਹੀ ਨਹੀਂ ਹੋ ਰਿਹਾ, ਕੀ ਖਾ ਲਿਆ, ਕੀ ਪੀ ਲਿਆ, ਕੀ ਪਹਿਣ ਲਿਆ, ਬਸ 24 ਘੰਟੇ ਉਹੀ ਗੱਲਾਂ, ਤੇ ਭੇਖ ਕਰ ਛੱਡੇ, ਉਹ ਵੀ ਚੰਮ ਦੇ, ਉਹ ਵੀ ਸਰੀਰ ਦੇ, ਜਿਹੜੇ ਭੇਖ ਵੀ ਬਣਾਏ ਉਹ ਕਾਹਦੇ ਬਣਾਏ ਨੇ, ਚੰਮ ਦੇ ਹੀ ਬਣਾਏ ਨੇ, ਕਿਸੇ ਨੇ ਵਾਲ ਪਛਾਹ ਨੂੰ ਕਰਕੇ ਮੱਥੇ 'ਤੇ ਟਿੱਕਾ ਲਾ ਲਿਆ, ਕਿਸੇ ਨੇ ਕੁਝ ਕਰ ਲਿਆ, ਕੋਈ ਟੇਢਾ ਹੋ ਕੇ ਤੁਰ ਲੱਗ ਪਿਆ, ਕੋਈ ਇੱਦਾਂ ਕਰ ਲੱਗ ਪਿਆ, ਕੋਈ ਤਨ ਉੱਤੇ ਵੰਨ ਸੋਨੇ ਕੱਪੜੇ ਪਾਈ ਫਿਰਦਾ। ਬਾਬੇ ਨੇ ਆਖਿਆ ਤੁਸੀਂ ਚੰਮ ਦੇ ਨਾਲ ਜੁੜੇ ਹੋ, ਚੰਮ ਨੂੰ ਪਾਲਣ ਦੇ ਆਰ 'ਚ ਲੱਗੇ ਹੋ, ਚੰਮ ਦੇ ਉੱਤੇ ਤੁਸੀਂ ਭੇਖ ਕਰ ਰਹੇ ਹੋ, ਵਿਖਾਵੇ 'ਚ ਤੁਸੀਂ ਕਰ ਰਹੇ ਹੋ। ਹੁਣ ਕੋਈ ਐਸਾ ਸੀ ਜਿਹੜਾ ਸਿਰ ਉੱਤੇ ਜਟਾਵਾਂ ਬਣਾ ਲੈਂਦਾ ਸੀ, ਕੋਈ ਇਕੱਲਾ ਇਕੱਲਾ ਵਾਲ ਪੁੱਟ ਦਿੰਦਾ ਸੀ, ਆਖਿਆ ਤੁਸੀਂ ਚੰਮ ਦੇ ਨਾਲ ਜੁੜੇ ਹੋਏ ਹੋ, ਮੈਂ ਤਾਂ ਚੰਮ ਨਾਲ ਜੁੜਿਆ ਹੀ ਨਹੀਂ, ਮੈਂ ਤਾਂ ਉਹਦੇ ਨਾਲ ਜੁੜਿਆ ਜਿਹੜਾ ਇਸ ਚੰਮ ਦੇ ਅੰਦਰ ਬੈਠਾ। ਆਹ ਫਰਕ ਹੈ, ਕਾਇਆ ਰੱਤ ਬਹੁ ਰੂਪ ਰਚਾਹੀ, ਆਖਿਆ ਬੜੇ ਭੇਖ ਕਰਦੇ ਹੋ, ਬਹੁ ਰੂਪ ਦਾ ਮਤਲਬ ਹੈ ਬੜੇ ਭੇਖ ਕਰਦੇ ਹੋ, ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਆਸਾ ਕੀ ਵਾਰ ਵਿੱਚ ਮੁਕੰਮਲ ਜਿਹੜਾ ਬਚਨ ਹੈ ਉਹਦੇ ਵਿੱਚ ਮਹਾਰਾਜ ਨੇ ਇਹੋ ਗੱਲ ਕੀਤੀ ਹੈ, ਕਾਇਆ ਰੱਤ ਬਹੁ ਰੂਪ ਰਚਾਹੀ, ਤਿੰਨ ਕੋ ਦਇਆ ਸੁਪਨੈ ਪੀ ਨਾਹੀ। ਮਹਾਰਾਜ ਕਹਿੰਦੇ ਨੇ ਸਰੀਰ ਨੂੰ ਪਾਲਣ ਦੀ ਖਾਤਰ ਕਈ ਭੇਖ ਬਣਾਉਂਦੇ ਨੇ ਜਿਹੜੇ, ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਦਇਆ ਨਹੀਂ ਆਈ, ਸੁਪਨੇ ਵਿੱਚ ਵੀ ਤਰਸ ਨਹੀਂ ਆਉਂਦਾ, ਉਹਨਾਂ ਦਾ ਹਿਰਦਾ ਕਦੀ ਵੀ ਦਰਵਿਆ ਨਹੀਂ, ਕਦੀ ਵੀ ਇਹਦੇ ਵਿੱਚ ਤਰਸ ਨਹੀਂ ਆਉਂਦਾ। ਹੁਣ ਜਿਹੜਾ ਆਪਣੇ ਸਰੀਰ ਨੂੰ ਹੀ ਸਭ ਤੋਂ ਮੁੱਖ ਮੰਨੀ ਬੈਠਾ, ਸਾਧ ਸੰਗਤ ਉਹਨੂੰ ਦੂਜੇ ਦੀ ਕੀ ਪਰਵਾਹ ਹੈ, ਜਿਹਦਾ ਆਪਣੇ ਸਰੀਰ ਦਾ ਹਾਰ ਸ਼ਿੰਗਾਰ, ਚੰਮ ਦਾ ਸਵਾਰ ਪੂਰਾ ਨਹੀਂ ਹੋ ਰਿਹਾ, ਉਹ ਦੂਜੇ ਉੱਤੇ ਕੀ ਤਰਸ ਕਰੇਗਾ।

0: ਜਿਹਦੀ ਆਪਣੇ ਸਰੀਰ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਹੈ, ਉਹ ਤੇ ਇਹਨੂੰ ਪਾਲਣ ਦੇ ਲਈ ਦੂਜਿਆਂ ਦਾ ਨੁਕਸਾਨ ਤੇ ਕਰ ਸਕਦਾ, ਦੂਜਿਆਂ ਦੇ ਉੱਤੇ ਉਹ ਕੀ ਦਰਵੇਗਾ? ਬਾਬੇ ਨੇ ਕਿਹਾ ਤੁਸੀਂ ਪੈ ਗਏ ਇਹਨਾਂ ਖੇਡਾਂ ਦੇ ਵਿੱਚ। ਕਾਇਆ ਰੱਤ ਬਹੁ ਰੂਪ ਰਚਾਹੀ ਤਿਨਕੋ ਦਇਆ, ਬਾਬੇ ਨੇ ਆਖਿਆ ਸੁਪਨੇ ਭੀ ਨਾਹੀ। ਅਗਲਾ ਬੋਲ, ਚਾਰ ਚਰਨ ਕਹੈ ਬੋ ਅਗਰ। ਚਾਰ ਚਰਨ ਦਾ ਮਤਲਬ ਹੈ ਚਾਰ ਵੇਦ। ਹੁਣ ਕੋਈ ਐਸਾ ਹੈ ਬੜੇ ਸਿਆਣੇ ਨੇ, ਉਹਨਾਂ ਨੇ ਚਾਰ ਵੇਦ ਪੜ੍ਹ ਲਏ, ਧਾਰਮਿਕ ਪੁਸਤਕਾਂ ਪੜ੍ਹ ਲਈਆਂ। ਚਾਰ ਚਰਨ ਕਹੈ ਦਾ ਮਤਲਬ ਪੜ੍ਹਦੇ ਨੇ। ਬਹੁ ਅਗਰ, ਅਗਰ ਕਹਿੰਦੇ ਨੇ ਜੀ ਸਿਆਣੇ ਮਨੁੱਖ ਨੂੰ, ਆਖਿਆ ਵੱਡੇ ਵੱਡੇ ਸਿਆਣੇ ਕਈ ਚਾਰ ਵੇਦਾਂ ਦਾ ਪਾਠ ਕਰਨ ਨੂੰ ਹੀ ਸਭ ਤੋਂ ਵੱਡੀ ਚੀਜ਼ ਮੰਨੀ ਬੈਠੇ ਨੇ। ਹਾਂ, ਜੇ ਤੇ ਕੁਝ ਤੁਸੀਂ ਅਮਲ ਵਿੱਚ ਲੈ ਕੇ ਆਓ ਗੱਲ, ਉਹਨਾਂ ਦਾ ਜਿਹੜਾ ਉੱਤਮ ਖਿਆਲ ਹੈ ਵੇਦਾਂ ਦਾ, ਜੇ ਤੇ ਉਹ ਤੁਹਾਡੇ ਜੀਵਨ ਵਿੱਚ ਆਵੇ ਤੇ ਗੱਲ ਸਮਝ ਲੱਗਦੀ ਹੈ। ਪਰ ਜੇ ਉੱਤਮ ਖਿਆਲ ਕੋਈ ਵੇਦਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਆ ਰਿਹਾ, ਤੇ ਐਸੇ ਗਿਆਨ ਨੂੰ ਕੇਵਲ ਪੜ੍ਹਨ ਨਾਲ ਕੀ ਹੋ ਜਾਵੇਗਾ, ਕੇਵਲ ਪੜ੍ਹਨ ਨੂੰ ਕੀ ਹੋ ਜਾਵੇਗਾ? ਤੇ ਸਾਡੇ ਵਿੱਚ ਨੇ ਬੜੇ ਪਾਠੀ ਨੇ ਐਸੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਨੇ, ਕਿੰਨਾ ਕਿੰਨਾ ਪਾਠ ਕਰ ਜਾਂਦੇ ਨੇ, ਬੜੀਆਂ ਲੰਮੀਆਂ ਚੌਂਕੜੀਆਂ ਨੇ, ਚਲੋ ਚੜ੍ਹਦੀ ਕਲਾ। ਪਰ ਗੱਲ ਇਹ ਹੈ ਕਿ ਉਹਦੇ ਵਿੱਚੋਂ ਕੋਈ ਚੀਜ਼ ਜੀਵਨ ਦਾ ਹਿੱਸਾ ਵੀ ਤੇ ਬਣਨੀ ਚਾਹੀਦੀ ਹੈ ਨਾ, ਨਹੀਂ ਤੇ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ, ਇਹ ਤੇ ਕਾਰਜ ਹੀ ਬਣ ਕੇ ਰਹਿ ਗਈ, ਕਿਸੇ ਨੇ ਪੜ੍ਹ ਲਿਆ, ਕਿਸੇ ਨੇ ਗੁੜ ਲਿਆ। ਚਾਰ ਚਰਨ ਕਹੈ ਬਹੁ ਅਗਰ, ਮਹਾਰਾਜ ਨੇ ਆਖਿਆ ਬਹੁਤੇ ਸਿਆਣੇ ਮਨੁੱਖ ਚਾਰ ਵੇਦ ਆਦਿਕ ਜਿਹੜੀਆਂ ਧਰਮ ਪੁਸਤਕਾਂ ਨੇ ਨਿਰੇ ਉਹਨਾਂ ਨੂੰ ਪੜ੍ਹਦੇ ਰਹਿੰਦੇ ਨੇ, ਪਰ ਇਹਨਾਂ ਨੇ ਪੜ੍ਹਨ ਨਾਲ ਕੀ ਹੋ ਜਾਵੇਗਾ? ਸਾਧੂ ਸੁਖ ਪਾਵੇ ਕਾਲ ਸਾਗਰ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਭਾਈ ਖਿਆਲ ਕਰ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਸੁੱਖ ਤੇ ਸਾਧੂਆਂ ਨੇ ਮਾਣਿਆ ਏ, ਬਾਕੀ ਤੇ ਪੜ੍ਹਦੇ ਰਹਿ ਗਏ। ਕਬੀਰ ਨੇ ਉਹ ਸੁੱਖ ਮਾਣ ਲਿਆ, ਬਾਕੀ ਪੜ੍ਹਦੇ ਰਹਿ ਗਏ, ਕੋਈ ਚਾਰ ਵੇਦਾਂ ਦੇ ਅਹੰਕਾਰ ਚ ਰਹਿ ਗਏ। ਹੁਣ ਕੋਈ ਹੈ ਮੇਰੇ ਲਗਾ ਪਾਠ ਪੜ੍ਹਦਾ ਹੀ ਰਹਿ ਗਿਆ, ਤੇ ਕਿਸੇ ਨੇ ਉਹਦੇ ਵਿੱਚੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ। ਕੋਈ ਪੜ੍ਹਦਾ ਹੀ ਰਹਿ ਗਿਆ, ਕੋਈ ਤਰਨਾ ਸਿੱਖ ਗਿਆ, ਕੋਈ ਉਹ ਕਿਤਾਬਾਂ ਪੜ੍ਹਦਾ ਰਹਿ ਗਿਆ ਵੀ ਤਰਨਾ ਕਿਵੇਂ ਸਿੱਖੀਏ। ਕਿਤਾਬ ਹੋਵੇ ਉੱਤੇ ਲਿਖਿਆ ਹੋਵੇ ਜੀ ਤਰਨਾ ਇੱਦਾਂ ਸਿੱਖਿਆ ਜਾਂਦਾ, ਸਵਿਮਿੰਗ ਇੱਦਾਂ ਕਰੀਦੀ ਹੈ, ਉਹਨੇ ਸਾਰਾ ਕੁਝ ਪੜ੍ਹ ਲਿਆ, ਪਰ ਜਦੋਂ ਮੌਕਾ ਆਇਆ ਤੇ ਡੁੱਬ ਕੇ ਮਰ ਗਿਆ। ਤੇ ਇੱਕ ਉਹ ਸੀ ਜਿਹਨੇ ਤਰਨਾ ਸਿੱਖ ਲਿਆ, ਉਹ ਪਾਰ ਉਤਰ ਗਿਆ। ਧਾਰਮਿਕ ਦੁਨੀਆਂ ਵਿੱਚ ਵੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਐਸਾ ਵਾਪਰ ਰਿਹਾ ਹੈ। ਇੱਕ ਉਹ ਨੇ ਜਿਹੜੇ ਚਾਰ ਵੇਦ ਪੜ੍ਹਨੇ ਸਿੱਖਦੇ ਨੇ, ਪੜ੍ਹਦੇ ਰਹਿੰਦੇ ਨੇ, ਪਰ ਲਾਭ ਕੋਈ ਨਹੀਂ। ਇੱਕ ਉਹ ਹੈ ਜਿਹੜਾ ਸਾਧੂ ਦੀ ਸ਼ਰਨ ਵਿੱਚ ਪੈ ਗਿਆ, ਗੁਰੂ ਦੀ ਸ਼ਰਨ ਵਿੱਚ ਪੈ ਗਿਆ, ਉਹ ਪਾਰ ਉਤਰ ਗਿਆ, ਉਹਨੂੰ ਪ੍ਰੈਕਟੀਕਲਟੀ ਆ ਗਈ ਜੀਵਨ ਵਿੱਚ। ਗੱਲ ਪ੍ਰੈਕਟੀਕਲ ਦੀ ਹੈ। ਚਾਰ ਚਰਨ ਕਹੈ ਬਹੁ ਅਗਰ, ਸਾਧੂ ਸੁਖ ਪਾਵੇ ਕਾਲ ਸਾਗਰ। ਮਹਾਰਾਜ ਨੇ ਆਖਿਆ ਇਸ ਸਮੇਂ ਇਹ ਸੰਸਾਰ ਸਮੁੰਦਰ ਵਿੱਚੋਂ ਉਹ ਤਰ ਗਿਆ। ਅਖੀਰਲੀਆਂ ਪੰਕਤੀਆਂ ਨੇ, ਕਹੋ ਕਬੀਰ ਬਹੁ ਕਾਏ ਕਰੀਜੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਭਾਈ ਜਿਹੜੀ ਗੱਲ ਤੇਰੇ ਸਮਝਣ ਲਈ ਹੈ, ਬਹੁਤੀਆਂ ਵਿਚਾਰਾਂ ਕੀ ਕਰਨੀਆਂ ਨੇ, ਮੁੱਕਦੀ ਗੱਲ ਇਹ ਹੈ। ਜਿਵੇਂ ਆਪਾਂ ਕਿਸੇ ਨੂੰ ਆਖੀਏ ਵੀ ਚਲੋ ਹੁਣ ਮੈਂ ਲੰਮੀ ਚੌੜੀ ਗੱਲ ਬਹੁਤੀ ਨਹੀਂ ਕਰਨੀ, ਤੇ ਹੁਣ ਤੁਹਾਨੂੰ ਅਖੀਰਲੀ ਗੱਲ ਦੱਸਦਾ, ਸਿਖਰ ਵਾਲੀ ਗੱਲ ਦੱਸਦਾ, ਵੀ ਲੰਮੀਆਂ ਕਹਾਣੀਆਂ ਨਹੀਂ ਪਾਉਣੀਆਂ। ਹੁਣ ਕਬੀਰ ਸਾਹਿਬ ਨੇ ਇਸ ਬਚਨ ਦੀ ਅਖੀਰਲੀ ਤੁਕ ਵਿੱਚ ਆਖਿਆ, ਉਹਨਾਂ ਆਖਿਆ ਕਹੋ ਕਬੀਰ ਬਹੁ ਕਾਏ ਕਰੀਜੈ। ਕਾਏ ਕਰੀਜੇ ਦਾ ਮਤਲਬ ਹੈ ਵੀ ਹੁਣ ਬਹੁਤੀਆਂ ਵਿਚਾਰਾਂ ਕੀ ਕਰਨੀਆਂ ਆਪਾਂ। ਬਾਬਾ ਕਬੀਰ ਸਾਹਿਬ ਫਿਰ ਨਿਬੇੜੋ ਗੱਲ ਵੀ ਕਿੱਥੇ ਉਧਾਰ ਹੋਣਾ ਸਾਡਾ ਜਾ ਕੇ। ਉਹਨਾਂ ਆਖਿਆ ਸਰਬਸ ਛੋੜ ਮਹਾਰਸ ਪੀਜੈ। ਸਰਬਸ ਦਾ ਅਰਥ ਹੁੰਦਾ ਸਾਧ ਸੰਗਤ, ਪਦਾਰਥਾਂ ਦਾ ਮੋਹ ਛੱਡੋ, ਤੇ ਮਹਾਰਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਪੀਓ, ਇਹੋ ਹੀ ਸਿਖਰਲੀ ਗੱਲ ਹੈ। ਸਭ ਤੋਂ ਸਿਰਮੌਰ ਗੱਲ ਇਹੋ ਹੀ ਹੈ। ਬਹੁਤੀਆਂ ਲੰਮੀਆਂ ਚੌੜੀਆਂ ਵਿਚਾਰਾਂ ਕਰਨ ਦਾ ਕਬੀਰ ਸਾਹਿਬ ਕਹਿੰਦੇ ਨੇ ਹੁਣ ਕੋਈ ਫਾਇਦਾ ਨਹੀਂ। ਗੱਲ ਇਹ ਹੈ ਵੀ ਪਦਾਰਥਕ ਮੋਹ ਜੀਵਨ ਵਿੱਚੋਂ ਦੂਰ ਕਰਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਜੀਵਨ ਵਿੱਚ ਧਾਰਨ ਕਰੋ। ਕਹੋ ਕਬੀਰ ਬਹੁ ਕਾਏ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਸਰਬਸ ਜਾਣੀ ਕਿ ਆਪਣਾ ਸਰੀਰ ਦਾ ਮੋਹ, ਪਦਾਰਥਾਂ ਦਾ ਮੋਹ ਇਹਨੂੰ ਛੱਡ ਕੇ ਆਖਿਆ ਮਹਾਰਸ। ਮਹਾਰਸ ਕਿਹੜਾ ਹੁੰਦਾ ਹੈ? ਅਕਾਲ ਪੁਰਖ ਦੀ ਵਿਚਾਰ ਦਾ ਜਿਹੜੀ ਗੁਰੂ ਸਾਨੂੰ ਬਖਸ਼ਦਾ ਹੈ ਉਸ ਰਸ ਨੂੰ ਕਹਿੰਦੇ ਨੇ ਮਹਾਰਸ। ਹਾਲਾਂਕਿ ਰਸ ਤੇ ਬੜੇ ਨੇ ਦੁਨੀਆਂ ਵਿੱਚ, ਪਰ ਇਹਨੂੰ ਮਹਾਰਸ ਕਿਹਾ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਇਹ ਸੀ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਭਨਾਂ ਦਾ ਧੰਨਵਾਦ ਜੀ। ਫਤਿਹ ਪ੍ਰਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਆਪ ਜੀ ਰੋਜ਼ਾਨਾ ਹੀ ਸਰਵਣ ਕਰਦੇ ਹੋ, ਅਤੇ ਇਸ ਲੜੀ ਦੇ ਤਹਿਤ ਕਬੀਰ ਸਾਹਿਬ ਜੀ ਦੇ ਰਾਗ ਗੌੜੀ ਦੀ ਭਗਤ ਬਾਣੀ ਅੰਦਰ ਜੋ ਸ਼ਬਦ ਨੇ ਉਸ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਪਾਵਨ ਬਾਣੀ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ, ਔਰ ਤਿੰਨਾਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ, ਦਿੱਲੀ ਵਾਲਿਆਂ ਦੇ ਕੀਰਤਨੀ ਜਥੇ ਦਾ, ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਦੇ ਹੋਇਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਤੋ ਜਿਵੇਂ ਕਿ ਆਪ ਜੀ ਭਲੀ ਭਾਂਤ ਜਾਣਦੇ ਹੋ, ਹਰ ਸੋਮਵਾਰ ਨੂੰ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਚੱਲਦੇ ਨੇ। ਸੋ ਸਤਿਕਾਰਯੋਗ ਬੀਬੀਆਂ ਮਾਈਆਂ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਗੀਆਂ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਇਹ ਸਮੁੱਚਾ ਹੀ ਪ੍ਰੋਗਰਾਮ IPTV ਬੋਕਸ ਉੱਤੇ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਹੇਠ ਬਣੇ ਯੂਟਿਊਬ ਚੈਨਲ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਆਪ ਜੀ ਘਰਾਂ ਵਿੱਚ ਬੈਠ ਕੇ ਵੀ ਇਸ ਸਮੁੱਚੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਤੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਸਤਿਕਾਰਯੋਗ ਸੇਵਾਦਾਰ ਮਾਈਆਂ ਬੀਬੀਆਂ ਪਾਸੋਂ ਭੁੱਲਾ ਚੁੱਕਾ ਦਿਖੇਵਾਂ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vaheguru. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਗੁਰੂ ਪਿਆਰੇ, ਗੁਰੂ ਸਵਾਰੀ, ਗੁਰੂ ਰੂਪ, ਗੁਰੂ ਸਰੂਪ, ਸਾਧ ਸੰਗਤ ਜੀ, ਵਿੱਚ ਸੰਗਤ ਹਰ ਪੁਰਾ ਵੱਸਿਆ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਹੈ ਜੋ ਅਸੀਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਲਈ ਅਸੀਂ ਬੜੇ ਨੇਮ ਦੇ ਨਾਲ ਗੁਰੂ ਦਰਬਾਰ ਵਿੱਚ ਪਹੁੰਚਦੇ ਹਾਂ। ਸਤਿਕਾਰਯੋਗ ਭਾਈ ਸਾਹਿਬ ਕੀਰਤਨ ਕਰਕੇ ਗਏ ਆ। ਕੀਰਤਨ ਨਿਰਮੋਲਕ ਹੀਰਾ, ਅੰਧ ਗੁਣੀ ਗਹੀਰਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ ਇਸ ਸਥਾਨ ਤੇ। ਵਾਹਿਗੁਰੂ ਇਸ ਸਥਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸੰਗਤ ਜੋ ਘਰਾਂ ਚ ਵੀ ਸੁਣਦੀ ਹੈ ਇੱਥੇ ਹੀ ਪਹੁੰਚੀ ਹੈ। ਵਾਹਿਗੁਰੂ ਸਭਨਾ ਘਰਾਂ ਵਿੱਚ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਤੇ ਸੁੱਖਾਂ ਦਾ ਪ੍ਰਕਾਸ਼ ਕਰਨ। ਸਭਨਾ ਦੀਆਂ ਅਰਦਾਸਾਂ ਬੇਨਤੀਆਂ ਵਾਹਿਗੁਰੂ ਪ੍ਰਵਾਨ ਕਰਨ ਤੇ ਸਭਨਾ ਦਾ ਲੋਕ ਸੁਖੀ ਪਰਲੋਕ ਸੁਹੇਲਾ ਹੋਵੇ। ਆਓ ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ

shift.

वाहेगुरु वाहेगुरु वाहेगुरु वाहेगुरु वाहेगुरु।

ਵਿਆਪਕ ਸਗਲ ਸਮੱਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੁੱਲ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਸੁਣ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਜੰਗਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਕੀਰਤਨ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਤਾਣ ਮਾਣ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਪਾਤਸ਼ਾਹ ਜੀ ਆਪ ਜੀ ਦਰ ਕਰਦੇ ਪ੍ਰੀਤਵਾਨ ਸਾਜੇ ਨਵਾਜੇ ਬੀਬੀ ਕੁਲਦੀਪ ਕੌਰ ਤਿਨ੍ਹਾਂ ਦਾ ਪਰਿਵਾਰ ਆਪ ਜੀ ਤੋਂ ਖੁਸ਼ੀਆਂ ਦੀ ਜਾਚਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਹਨ ਪਾਤਸ਼ਾਹ ਜੀ ਘਰ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਸਾਰੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਕਾਰੋਬਾਰ ਵਿੱਚ ਵਾਧੇ ਬਖਸ਼ਣੇ
ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਬੀਬਾ ਮਨਦੀਪ ਕੌਰ ਨੂੰ ਦੇ ਅਰੋਗਤਾ ਦੀ ਦਾਤ ਦੇ ਕੇ ਨਿਵਾਜਣਾ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨਾ। ਪਾਤਸ਼ਾਹ ਜੀ, ਇਸ ਵੇਲੇ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਜੀ। ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬਾ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਰਾਜ ਕਰੇਗਾ ਖਾਲਸਾ ਆਕੀ, ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ, ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ, ਜੋ ਬੋਲੀ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਕਿਰਤੇ, ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੁਹੀ ਤੁਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਾਪ ਨਾਨਕ ਏਕ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਾਪ ਨਾਨਕ ਏਕ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹਾਂ ਤੂੰ ਹੋਵਨਹਾਰ, ਅਗਮੇ ਅਗਾਧ ਊਚੇ ਅਪਾਰ। ਜੋ ਤੁਧ ਸੇਵਾ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕਾ ਸੰਗ ਤਰਾ ਸੰਸਾਰ। ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕਾ ਸੰਗ ਤਰਾ ਸੰਸਾਰ। ਕਹੁ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀ ਕੀਤੀ ਹੋਈ ਸੇਵਾ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨ। ਕੜਾਹ ਪ੍ਰਸ਼ਾਦ ਦੀ ਦੇਗ ਵਰਤਰੀ ਹੈ, ਪਿਆਰ ਸਤਿਕਾਰ ਦੇ ਨਾਲ ਪ੍ਰਾਪਤ ਕਰੀਏ ਜੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਲੋੜ ਅਨੁਸਾਰ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਇਆ ਕਰੋ। ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ। ਸੇਵਾ ਨਿਭਾਰੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ। ਆਓ ਤਿਨ੍ਹਾਂ ਦੇ ਪਾਸੋਂ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪੰਜਵਾਂ, ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸਤਸਾਹ ਬੰਦੀ ਮੋਚ। ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ,

ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ। ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਤ ਸਭ ਕੋ ਏਕ ਦ੍ਰਿਸ਼ ਕਰ ਦੇਖਦਾ, ਮਨ ਭਾਵਨੇ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਬਸ ਹੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ, ਗੁਰਮੁਖ ਪਾਵੈ ਕੋਏ। ਮਹੱਲਾ ਚੌਥਾ। ਹਉ ਮੈਂ ਮਾਇਆ ਸਭ ਵੇਖਿਆ, ਨਿਜਗ ਟੋਟਾ ਸੰਸਾਰ, ਲਾਹਾ ਹਰ ਤਨ ਕੱਟਿਆ ਗੁਰਮੁਖ ਸ਼ਬਦ ਵਿਚਾਰ। ਹਉ ਮੈਂ ਮੈਲ ਵਿਖੁਤਰੈ, ਹਰ ਅੰਮ੍ਰਿਤ ਹਰ ਗੁਣ ਹਰ ਉਤਾਰ, ਸਭ ਕਾਰ ਤਿਨ ਕੇ ਸਿੱਧ ਹੈ ਹੈ, ਜਿਨ੍ਹਾਂ ਗੁਰਮੁਖ ਕਿਰਪਾ ਧਾਰ। ਨਾਨਕ ਜੋ ਤੁਰ ਮਿਲੇ ਸੇ ਨਾਨਕ ਜੋ ਤੁਰ ਮਿਲੇ ਸੇ, ਮਿਲ ਰਹੇ ਹਰ ਮੇਲੇ ਸਿਰਜਨਹਾਰ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈਂ, ਤੁਧੋਂ ਸਭ ਧਿਆਇਂਦੀ ਸਭ ਲੱਗੀਐ ਤੇਰੀ ਪਾਈ। ਤੇਰੀ ਸਿਵ ਸਵਾਲ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਏ, ਗੁਰਮੁਖਾਂ ਨੂੰ ਫਲ ਪੈਂਦਾ ਸਚ ਨਾਮ ਸਮਾਈ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਸਲੋਕ ਮਹੱਲਾ ਚੌਥਾ। ਬਿਨਾਂ ਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਮਨ ਮੁਖ ਹੰਕਾ ਸਲਾਹ ਦੇ, ਹਮੇ ਮਮਤਾ ਵਾ, ਜਿਨ ਸਲਾਹ ਸੇ ਮਰੇ ਖਪ ਜਾਵੇ ਸਭ ਅਪਵਾਦ। ਜੰਨਾ ਨੰਗੁਰ ਮੁਖ ਉਬਰੇ, ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ। ਸਤਿਗੁਰ ਹਰ ਪ੍ਰਭ ਦਸ ਨਾਮ ਧਿਆਏ, ਮਨ ਹਰੇ ਨਾਨਕ ਨਾਮ ਪਵਿੱਤਰ ਹਰ। ਮੁਖ ਬੋਲੀ

ਨਾ ਆਇਆ। ਪੌੜੀ ਸਤ ਸੱਚਾ ਸਭ ਤੋਂ ਵੱਡਾ ਸੋ ਲੈ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਸੱਚ ਧਿਆਇਂਦਾ। ਸੱਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖੈ ਜਿਨ ਪੰਜੇ ਦੂਤ ਕੀ ਵਸ ਸਿੱਕੇ। ਜੇ ਬਿਨ ਸਤਿਗੁਰ ਸੇਵੇ ਆਪ ਗੋ ਨਾਇ ਦੇ ਤਿਨ ਅੰਦਰ ਕੂੜ ਵਿਟ ਵਿਟ ਮੋਬਿਕੇ। ਓਏ ਬੋਲੇ ਕਿਸੇ ਨੇ ਭਾਵਨੇ ਮੋਕਾ ਲੈ ਸਤਿਗੁਰ ਤੇ ਚੁੱਕੇ। ਸਲੋਕ ਮਨ ਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਰਾਮ ਕਿਸਾਣੇ ਲਾਇਆ। ਗੁਰਮੁਖ ਬਖਸ਼ ਜਮਾਈਨ ਮਨ ਮੁਖੀ ਮੂਲ ਗਵਾਇਆ। ਸਭ ਕੋ ਬੀਜ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ। ਗੁਰਸਿੱਖੇ ਅੰਮ੍ਰਿਤ ਬੀਜਿਆਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸਨਿਤ ਕੁਰਕਦਾ ਹਰ ਕਰਤਾ ਮਾਰ ਕਢਾ। ਕਿਰਸਾਣੇ ਜਮੇ ਭਾਉ ਕਰ ਹਰ ਬੋਲ ਬਖਸ਼ ਜਮਾਇਆ। ਤਿਨਕਾ ਕਾੜਾਂ ਦੇ ਸਭ ਲਾਇਓ ਜਿਨ ਸਤਿਗੁਰ ਪੁਰਖ ਤੇ ਆਇਆ। ਜਨ ਨਾਨਕ ਨਾਮ ਤੇ ਅਰਾਧਿਆ ਆਪ ਤੇ ਸਭ ਜਗ ਛਡਾਇਆ। ਮਹਲਾ ਚੌਥਾ ਸਾਰਾ ਦਿਨ ਲਾਲ ਚੱਟਿਆ ਮਨਮੁਖ ਹੋਏ ਗੱਲਾਂ। ਰਾਤੀ ਉੱਗੈ ਦੱਬੈ ਨਵੇਂ ਸੋ ਸਭ ਢਿੱਲਾਂ। ਮਨਮੁਖਾਂ ਦਾ ਸਿਰ ਜੋਰਾ ਮਰ ਹੈ ਨਿਤ ਦੇਵੈ ਪਲ ਪੱਲਾ। ਜੋਰਾਂ ਦਾ ਖ ਪੁਰਖ ਮਾਮ ਦੇ ਸਿਆ ਪਿਤਾ ਮੇਲ ਖਲਾ। ਕਾਮ ਵਿਆਹ ਪਿਕ ਸੁਧ ਨਾਸੇ ਜੋਰਾਂ ਪੂ ਚੱਲਾ। ਸਤਿਗੁਰ ਕਿਆ ਕਹਿ ਜੋ ਚੱਲਾ ਸੋ ਸਤ ਪੁਰਖ ਪਲ ਪੱਲਾ। ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖੇਲਾ। ਸਭ ਤੇਰੀ ਬੰਤ ਬਨਾਵਨੀ ਨਾਨਕ ਪਲ ਪੱਲਾ ਪੌੜੀ। ਤੂੰ ਵੇ ਪ੍ਰਵਾਹ ਥਾ ਤੁਲਕੋ ਤੁਲੀ ਐਸੇ ਵੜ ਭਾਗੀ ਜੇ ਤੂੰ ਧਿਆਨ ਦੇ ਤਿੰਨ ਸਤਿਗੁਰ ਮਿਲੀ ਐ। ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ।

ਚੱਖ ਮਰਦੇ ਘੜੀਐ। ਸਲੋਕ ਮਹਲਾ ਚੌਥਾ, ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ, ਘਾਲੇ ਜਲੰਧਰ ਕਪਟ ਵਿਕਾਰ ਝੂਠ ਹੋਇਆ ਆਪ ਸੱਚੈ ਆਪੇ ਸੱਚੈ ਵਾਕੜੇ ਜਜਮਾਲੇ ਸਚਾਰ ਸਿੱਖ ਬਹਿ ਸਤਿਗੁਰ ਪਾਸ ਕਾਲ ਕਾਲਨ ਨਾ ਸਤਿਆਰ ਸਿੱਖ ਸਤਿਗੁਰ ਪਾਸ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਕਾਲਨ ਕੁੜਿਆਲ ਨਾ ਲੱਭਣੀ ਕੀਤਾ ਥਾਏ ਭਾਲੇ ਜਿਨ੍ਹਾਂ ਸਤਿਗੁਰ

ਤਿੰਨ ਪੈਰੀ ਆਣ ਸਭਾਏ। ਮਹੱਲਾ ਚੌਥਾ ਸਤਿਗੁਰ ਛੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਜਿਸਕਾ ਗਿਆ ਨਿਚਈਆ ਪਾਏ ਚੱਗੂ ਸੁੱਟ ਸੁੱਟੇ

ਚੌਥਾ ਜਿਸਮ ਦਾ ਤਾਤ ਪਰਾਵੀ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੀ ਭਲਾ। ਹੋਰ ਦਾ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ। ਜੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਦਾ ਉਸਦਾ ਸਭ ਗਿਆ। ਨਿਤ ਚੁਗਲੀ ਕਰੇ ਜਨ ਆਉਂਦੀ ਪਰਾਈ ਮੂੰਹ ਕੱਢ ਨਾ ਸਕੈ। ਉਸ ਦਾ ਕਾਲਾ ਪਿਆ ਕਰਮ ਧਰਤੀ ਸਰੀਰ ਚ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ। ਗੱਲਾਂ ਉਪਰੋਕਤ ਭਾਵਸ ਨਾ ਹੋਈ ਵਿਸਖਾ ਦੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਓ ਸੱਚ ਕਰਤੇ ਕਾ ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਨ ਨਾਨਕੋ ਸਭ ਸੋਝੀ ਪਾਈ ਹਰ ਦਰਕੀਆਂ ਬਾਤਾਂ ਸੁਣਾਏ। ਮਹੱਲਾ ਚੌਥਾ ਹੁੰਦਿਆ ਪ੍ਰਤੱਖ ਗੁਰੂ ਬੈ ਵਿੱਚ ਜੋ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀ। ਕੋਈ ਜਾਏ ਮੇਰਾ ਇਤਨਾ ਸਨਿੰਦਕਾਂ ਮੋਹ ਫਿੱਕੇ ਥੁੱਕ ਥੁੱਕ ਮੋਹ ਪਾਈ। ਜੋ ਸਤਿਗੁਰ ਫਿਟਕੇ ਸੇ ਜਗਤ ਸਭ ਫਿਟਕੇ ਨਿਤ ਭੰਬਲ ਭੂਸੇ ਖਾਈ। ਜਿਨ ਗੁਰੂ ਗੋਪਿਆ ਆਪਣਾ ਸੇ ਲੈਂਦੇ ਢਾਹ ਫਿਰਾਈ। ਤਿਨ ਕੀ ਭੁੱਖ ਦੇ ਨਾ ਉਤਰੈ ਨਿਤ ਭੁੱਖਾ ਭੁੱਖ ਭੂਖ ਕੁਕਾਈ। ਉਹਨਾਂ ਕਾ ਆਖਿਆ ਕੋ ਨਾ ਸੁਣੈ ਨਿਤ ਹੋਲੇ ਹੋਲ ਮਰਾਈ। ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਜੋ ਸਤਿਗੁਰ ਮਾਰ ਤੈਨੂੰ ਜਾਇ ਮਿਲੈ। ਜੋ ਸਤਿਗੁਰ ਮਾਰੇ ਤਿੰਨ ਜਾਇ ਮਿਲੈ। ਰਹਿੰਦੀ ਖੁੰਦਗੀ ਰਹਿੰਦੀ ਖੁੰਦੀ ਸਭ ਪਤ ਗਵਾਈ। ਉਹ ਅੱਗੇ ਕੁਸ਼ਤੀ ਗੁਰਕੇ ਫਿਟ ਕੇ ਜੇ ਉਸ ਮਿਲੇ ਤਿਸ ਕੁਸ਼ਟ ਉਠਾਈ। ਹਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਪਾਏ ਚਿਤ ਲਾਈ। ਤੁਰ ਕਰਤੇ ਆਪ ਲਿਖ ਪਾਇਆ ਤਿਸ ਨਾਲ ਕਿਉ ਚਾਰਾ ਨਾਏ। ਜੰਨਾ ਨਾ ਮਾਰਾ ਤੂੰ ਤਿਸਾ ਬੜਕੋ ਨਾ ਸਕਾਈ। ਨਾ ਵੈ ਕੀ ਵਡਿਆਈ ਵੱਡੀ ਹੈ ਨਿਚੜੈ ਸਵਾਈ ਚੜੈ ਚੜਾਈ। ਮਹੱਲਾ ਚੌਥਾ ਜੇ ਹੁੰਦਾ ਗੁਰੂ ਬੈ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ। ਜਿਸ ਕੋ ਜਗਤ ਨੇ ਵਿਆਹ ਸਭ ਪੈਰੀ ਪਿਆ ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੈ ਜਿਸ ਕੈ ਮਸਤ ਖਤ ਧਰਿਆ। ਗੁਰਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਚੜੈ ਸਵਾਈ। ਅਪੜ ਕੋ ਨਾ ਸਕੋਈ ਜਨ ਨਾਨਕ ਕਰ ਕਰਤੇ ਆਪ ਬੈ ਟਿਕਿਆ। ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਅਪਾਰੈ ਅੰਦਰ ਹਟਨਾਲੇ। ਗੁਰਮੁਖ ਸੌਦਾ ਜੋ ਕਰਿਆ ਵਸ ਮਾਲੇ। ਗੁਰਮੁਖ ਸੌਦਾ ਜੋ ਕਰਿਆ ਵਸ ਮਾਲੇ ਨਾਮ ਨਿਧਾਨ ਹਰ ਵੰਜਿਆ ਹੀਰੇ ਪਰਵਾਲੇ। ਬਿਨ ਕਾਇਆ ਜੇ ਹੋਰ ਤਨ ਖੋਜ ਹੋਰ ਥੈ ਤਨ ਖੋਜ ਦੇ ਸੇ ਮੂੜ ਬਿਤਾਲੇ। ਸੋਏ ਉਜੜ ਪਰਮ ਪੁਆਈਐ ਜੋ ਚਾੜ ਮਿਰਗ ਚਾਲੇ। ਸਲੋਕ ਮਹਲਾ ਚੌਥਾ ਜੋ ਨਿੰਦਾ ਕਰੇ ਸੋ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ। ਨਰਕ ਘੋਰ ਦੁੱਖ ਖੂਹ ਹੈ ਉਥੇ ਪਕੜ ਉਹ ਢੋਇਆ। ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ। ਓਨ ਹਲਤ ਪਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ। ਉਹ ਤੇਲੀ ਸੰਦਾ ਬਲਦ ਕਰ ਨਿਤ ਭਗਤ ਕੇਵਲ ਪ੍ਰਭ ਜੋਇਆ। ਹਰ ਵੇਖਿਆ ਸੁਣੇ ਨਿਤ ਸਭ ਕਿਚ ਤਿੱਦੂ ਕਿ ਗੁੱਜਾ ਨਾ ਹੋਇਆ। ਜਿਹਾ ਬੀਜੈ ਸੋ ਲੁਣੈ ਜਿਹਾ ਪੁਰ ਕਿਨੈ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੇ ਤੇ ਸਤਿਗੁਰ ਕੇ ਚਰਨ ਧੋਇਆ। ਉਹ ਸਤਿਗੁਰ ਪਿੱਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਤੇ ਆਏ ਤੂੰ ਜਪ ਹਰਾ ਨਾਮ ਸੁਖ ਹੋਇਆ। ਮਹੱਲਾ ਚੌਥਾ ਵਡ ਪਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਪੌੜੀ ਇਹੋ ਸੀ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵੀ ਜੋਤ ਵੀ ਸੱਚੇ ਕੀ ਵੀ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵ ਕੱਢੈ ਖੋਤ। ਸਵਾਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ। ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਮ ਸਰਮ ਸਰੋਤ। ਜੰਨਾ ਨਾਮ ਸਲਾਹ ਤੂੰ ਸਤ ਸੱਚੇ ਸੇਵਾ ਤੇਰੀ ਹੋਤ। ਸਲੋਕ ਮਨ ਲਾ ਚੋਤਾ ਸਭ ਰਸਨ ਕੇ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਏ। ਹਰ ਦਰ ਗਹਿ ਤੇ ਮੁਖ ਉਦਲੇ ਤਿਨ ਕੋ ਸਭ ਦੇਖਣ ਜਾਏ। ਜਿਨ ਨਿਰਪੋ ਨਾਮ ਤੇ ਆਇਆ

0: तरे सपनम सो तिना पिछा सब जग छाए जन नानक को हर मेल जन तिन वेख वेख हम जीवाए। महला चौथा सातरती पई हरियावली जित में सदगुर बैठा है। से जंत पे हरियावली में सद जिन में सदगुर देखा जाए। से जंत पे हरियावले जिने मेरा सदगुर देखा जाए। तन तन पिता तन तन कुल तन तन सो जन जिन गुरु जन हमाय। तन तन गुरु जन हमारा दया आप तरह तिन जिठा जिना ले छड़ाए। आप तरह जिन जिठा तिन ले छाए। हा सदगुर में लो दया कर जन नानक तो वह पाए पौड़ी। सत सच्चा सदगुरु अमर है जिस अंदर हरो उतारिया। सत सच्चा सदगुरु पुरख है जिन काम क्रोध बिख मारिया। जन डिठा पूरा सदगुरु तंदरो मन साधारिया। बलहारे गुरु अपने सदा सदा कुमवारिया। गुरमुख जिता मन मुखारिया। श्लोक महला
1: ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਪੋ ਸਭ ਗਵਾਏ ਸੀ। ਜਿਨ ਰੱਖਣ ਕੋ ਹਰ ਆਪ ਹੋਏ ਹੋਰ ਕੇਤੀ ਚਖ ਚਖ ਜਾਏ ਸੀ। ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੁਡਾਏ ਸੀ। ਮਹੱਲਾ ਚੌਥਾ ਗੁਰਸਿੱਖਾਂ ਕੈ ਮਨ ਭਾਵ ਦੀ ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈ ਜ ਸਤਿਗੁਰੂ ਕੀ ਨਿਤ ਚੜ੍ਹੈ ਸਵਾਈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ। ਗੁਰ ਸਤਿਗੁਰ ਤਾਣ ਦੀ ਬਾਣ ਹਰ ਤਿੰਨ ਸਭ ਆਣ ਨਿਵਾਈ। ਜਿਨੇ ਡਿਠਾ ਮੇਰਾ ਸਤਿਗੁਰ ਪਾਉ ਕਰ ਤਿਨਕੇ ਸਭ ਪਾਪ ਗਵਾਈ। ਹਰ ਦਰਗਹਿ ਤੇ ਮੁਖ ਉਜਲੇ ਬੋ ਸੋਭਾ ਪਾਈ। ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ। ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ। ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ। ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ। ਇਹੋ ਹਰਸ ਸੇਈ ਜਾਣਦੇ ਜਿਉਂ ਗੁੰਗੈ ਮਿਠਿਆਈ ਖਾਈ। ਗੁਰਪੁਰੈ ਹਰ ਪ੍ਰਭ ਸੇਵਿਆ ਮਨਵਜੀ ਵਧਾਈ। ਸਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰਥਲ ਸੇਈ ਜਾਣਨ ਸੂਲੀਆ। ਹਰ ਜਾਣੇ ਸੇਈ ਬਿਰਹ ਹੋ ਤਿਨ ਵਿਠੋ ਸਦ ਕੁੰਮ ਕੋਲੀਆ। ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਠੋ ਤਲ ਰੋਲੀਆ। ਜੋ ਸਿੱਖ ਗੁਰ ਕਾਰ ਕਮਾਵੈ ਹੋ ਗੁਲਮ ਤਿਨਾ ਕਾ ਗੋਲੀਆ। ਹਰ ਰੰਗ ਚਰੂਲੈ ਜੋ ਰਤੇ ਤਿਨ ਪਿੰਨੀ ਹਰ ਰੰਗ ਚੋਲੀਆ। ਕਰ ਕਿਰਪਾ ਨਾਨਕ ਮੇਲ ਗੁਰ ਪਹੇ ਸਿਰ ਵੇਚਿਆ ਮੋਲੀਆ। ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਗੁਰਮੁਖ ਗੁਣ ਵਿਹਾਜੀਏ ਮਲ ਹੂੰ ਮੈਂ ਕੱਢੈ ਤੋਏ। ਸੱਚ ਵਣਜੇ ਰੰਗ ਸਿਉਂ ਸੱਚ ਸੌਦਾ ਹੋਏ। ਤੋਟਾ ਮੂਲ ਨਾ ਆਵੀ ਲਾਹ ਹਰ ਪਾਵੈ ਸੋਏ। ਨਾਨਕ ਤਿਨ ਸੱਚ ਵਣਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ। ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ। ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ। ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ। ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ। ਉਹ ਆਲ ਪਤਾਲ ਮੋਹ ਬੋਲਦੇ ਜਿਉਂ ਪੀਤੈ ਮਦ ਮਤਵਾਲੇ।

ਮੰਨੇ ਹੋ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ। ਸਤਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਤਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ। ਹਰਨਾਮ ਦ੍ਰਿੜਾਵੈ ਹਰਨਾਮ ਸੁਣਾਵੈ ਹਰਨਾਮੈ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵਖੰਡ ਜਗਤ ਨਮਸਕਾਰਿਆ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੇ ਪੂਜ ਕਰਾਵੈ ਸਤਿਗੁਰ ਕੋ ਸਿਰਜਣਹਾਰਿਆ। ਕੋਈ ਵਿਛੜ ਜਾਏ ਸਤਿਗੁਰੂ ਪਾਸੋ ਤਿਸ ਕਾਲਾ ਮੋਹ ਜਮ ਮਾਰਿਆ ਤਿਸ ਅੱਗੇ ਪਿਛੈ ਟੋਈ ਨਾਹੀ ਗੁਰਸਿੱਖੀ ਮਨ ਵਿਚਾਰਿਆ ਸਤਿਗੁਰ।

ਮਹੱਲਾ ਤੀਜਾ। ਹਉ ਮੈਂ ਜਗਤ ਭੁਲਾਇਆ, ਦੁਰਮਤ ਬਿਖਿਆ ਬਿਕਾਰ, ਸਤਿਗੁਰ ਮਿਲੈ ਤਨਦਰ, ਹੋਏ ਮਨਮੁਖ ਅੰਧ ਅੰਧਿਆਰ। ਨਾਨਕ ਆਪੇ ਮੇਲ ਲਏ, ਜਿਸਨੋ ਸ਼ਬਦ ਲਾਏ ਪਿਆਰ ਪੌੜੀ। ਸਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਪੀਜੈ, ਜਿਨੀ ਇੱਕ ਮਨ ਇੱਕ ਅਰਾਧਿਆ, ਤਿਨ ਕਾ ਕੰਧ ਨਾ ਕਬਹੂ ਛੀਜੈ। ਤਨ ਤਨ ਪੁਰਖ ਸ਼ਾਬਾਸ਼ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ, ਸਚ ਸੱਚਾ ਜਿਨ ਮਨ ਪਾਵਦਾ, ਸੇ ਮਨ ਸੱਚੀ ਦੁਰਗੈ ਲੀਜੈ। ਤਨ ਧਨ ਜਨਮ ਸਚਿਆਰੀਆ, ਮੁਖ ਉਜਲ ਸਚ ਕਰੀਜੈ। ਸਲੋਕ ਮਹੱਲਾ ਚੌਥਾ। ਸਾਕਤ ਜਾਏ ਨਿਵਹੇ ਗੁਰ ਆਗੈ, ਮਨ ਖੋਟੇ ਕੂੜ ਕੁੜਿਆਰੇ, ਜਾ ਗੁਰ ਕੈ ਉਠੋ ਮੇਰੇ ਭਾਈ, ਬਹਿ ਜਾਏ ਕੁਸਰ ਬਗੁਲਾਰੇ। ਗੁਰਸਿੱਖਾ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਵਾਰੇ, ਓਏ ਅੱਗੇ ਪਿੱਛੇ ਬਿਹੇ ਮੋਹ ਛਪਾਇਨ, ਨਾ ਰਲਨੀ ਖੋਟਿਆਰੇ। ਉਹਨਾਂ ਦਾ ਪੱਖ ਸੋ ਉਥੈ, ਨਾਹੀ ਜਾਏ ਕੂੜ ਲਹਨ ਪੇ ਡਾਰੇ, ਜੇ ਸਾਕਤ ਨਰ ਖਵਾਈਐ, ਲੋਚੀਐ ਬਿਖ ਕੱਢੈ ਮੁਖ ਉਗਲਾਰੇ। ਹਰ ਸਾਕਤ ਸੇਤੀ ਸੰਗ ਨਾ ਕਰਿਓ, ਓਏ ਮਾਰੇ ਸਿਰਜਣ ਹਾਰੇ, ਜਿਸਕਾ ਇਓ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਤਾਰਿਆ, ਸਤਿਗੁਰੂ ਨੋ ਅੱਪੜ ਕੋਈ ਨਾ ਸਕੀ, ਜਿਸ ਵੱਲ ਸਿਰਜਣ ਹਾਰਿਆ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਤਿਗੁਰ ਕੈ ਪਿੱਛੇ ਹਰ ਸਭ ਉਬਾਰਿਆ। ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰੈ ਮਾਰਿਆ। ਇਹੋ ਗੱਲ ਹੋਵੈ ਹਰ ਦਰਗੈ ਸੱਚੇ ਕੀ, ਜਨ ਨਾਨਕ ਅਗਮ ਵਿਚਾਰਿਆ ਪੌੜੀ। ਸੱਚ ਸੁਤਿਆ ਜਿਨੀ ਅਰਾਧਿਆ, ਜਾ ਉੱਠੇ ਤਾਂ ਸੱਚ ਚਵੇ, ਸੇ ਵਿਰਲੇ ਜੁਗ ਮੈਂ ਜਾਣੀਏ, ਜੋ ਗੁਰਮੁਖ ਸੱਚ ਰਵੇ। ਹੋ ਬਲਿਹਾਰੀ ਤਿਨ ਕੋ ਜੇ ਅੰਦਿਨ ਸੱਚ ਲਵੇ, ਜਿਨ ਮਨ ਤਨ ਸੱਚਾ ਪਾਵਦਾ, ਸੇ ਸੱਚੀ ਦਰਗੈ ਗਵੇ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸਲੋਕ ਮਹੱਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਣ, ਜਿਨਾ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਕਰਮੀ ਸਤਿਗੁਰ ਪਾਈਐ, ਅੰਦਿਨ ਲੱਗੈ ਧਿਆਨ, ਤਿਨ ਕੀ ਸੰਗਤ ਮਿਲ ਰਹਾ, ਦਰਗਹਿ ਪਾਈ ਮਾਨ। ਸੌਦੇ ਵਾਹੋ ਵਾਹੋ ਉਚਰੇ, ਉੱਠਦੇ ਪੀ ਵਾਹੋ ਕਰੇਨ, ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸਮਾਲੇਨ। ਮਹੱਲਾ ਚੌਥਾ। ਸਤਿਗੁਰ ਸੇਵੀਐ ਆਪਣਾ, ਪਾਈਐ ਨਾਮ ਅਪਾਰ, ਪਉਜਲ ਡੁਬਦਿਆ ਕੱਢ ਲਏ, ਹਰ ਦਾਤ ਕਰੇ ਦਾਤਾਰ। ਤਨ ਤਨ ਸੇ ਸ਼ਾਹ ਹੈ, ਜੇ ਨਾਮ ਕਰੇ ਵਾਪਾਰ, ਵਣਜਾਰੇ ਸਿੱਖ ਆਵਦੇ ਸ਼ਬਦ ਲਗਾਵਣ ਹਾਰ। ਜਨ ਨਾਨਕ ਜਿਨ ਕੋ

0: तुस दित्ता पूरै सतगुरु हर तन सच खोट सब अंदेसे मिट गए जम का पो छुट काम क्रोध बुराइया संग साधु तुट विण सच्चे दूजा सेव दे होए मरसन बुट नानक को गुरु बख्शिया नामै संग जुट सलोक महला चौथा तपा न होवै अंदरो लोभी नित माया नो फिरै जज मालिया अगो दे सद्या सतै दी भिख्या ले नाही पिछो दे पछताए कै आण तपै पुत विच बहालिया पंच लोग सब हसण लगे तपा लोभ लहर है गालिया जिथै थोड़ा तन वेखै तिथै तपा पिटै नाही तन बोतै डिठै तपै तरम हारिया पाई एहो तपा ना हो वी बगुला है बेसाद जना विचारिया सतपुरख की तपा निंदा करै संसारे की उस्तति विच होवै एत दुख है तपा दे मारिया महापुरखा की निंदा का वेख जे तपे नो फल लगा सब गया तपे का कालिया बाहर बह पंचा विच तपा सदाए अंदर बह तपा पाप कमाए हर अंदरला पाप पंचा नो उगा कर वेखा लिया तरम राय जमकंकरा नो आग छड़िया इस तपे नो तिथै खड़ पाए हो जिथै महा महा हत्यारिया फिर इस तपे दे मोहे कोई लगो नाई यो सतगुर है फिटकारिया हर कै दर वर्त्या सो नानक आख सुनाया सो बुझे जो दे सवारिया महला चौथा हर भगता हर आराध्या हर की वड्याई हर कीर्तन भगत नित गा दे हर नाम सुखदाई हर भगता नो नित नावै दी वड्याई बख्शियन नित चढ़ै सवाई हर भगता नो थिर करी बहालियन अपनी पैज रखाई निंदका पासों हर लेखा मंगसी बहुदे सजाई जेहा निंदक अपने जिय कमाव दे तेहो फल पाई अंदर कमाणा सर पर उगड़ै भावै कोई बह धरती विच कमाई जन नानक देख विकसिया हर की वड्याई पौड़ी महला पंजवा भगत जना का राखा हर आप है क्या पापी करिये गुमान करे मूड गुमानिया विस खादी मरिये आय लगे नी देहो थोड़े ज्यों पक्का खेत लुणियै जेहे कर्म कमाव दे तिवे हो पणियै जन नानक का खशम वड्डा है सबना दा तणियै सलोक महला चौथा मनमुख मूल भुलिया विच लब लोभ अहंकार झगड़ा करदियां अनदिन गुदरै शब्द ना करहे विचार सुध मत करतै सब हिर लई बोलन सब विकार दितै कितै ना संतोखिये अंतर तृष्णा बहु अज्ञान अंधियार नानक मनमुखा नालो तुटी पली जिन माया मोह प्यार महला चौथा जिना अंदर दूजा पाओ है तिना गुरमुख प्रीत ना होए ओह आवै जाए पवाइयै सुपनै सुख ना कोए कूड़ कमावै कूड़ उचरै कूड़ लग्या कूड़ होए माया मोह सब दुख है दुख बिनसै दुख रोए नानक धात लिवै जोड़ ना आवी जे लोचै सब कोए जिनको पोतै पुन पया तिना गुर सबदी सुख होए पौड़ी महला पंजवा नानक विचारै संत मुन जनाचार वेद कहंदे भगत मुखै ते बोलदे से वचन होवंदे प्रगट पहारै जापदे सब लोक सुनंदे सुख ना पायन मुगद नर संत नाल खहंदे ओए लोचन ओना गुणा नो ओए अहंकार सड़ंदे ओए विचारे क्या करे जा भाग तुर मंदे जो मारे तिन पार ब्रह्म से किसै ना संदे वैर कर निर्वैर नाल धर्म न्याय पचंदे जो जो संत सरापिया से फिर हे पवंदे पेड़ मुंडा हूं कटिया तिस डाल सुकंदे सलोक महला पंजवा ਗੁਰੂ ਨਾਨਕ ਹਰਨਾਮ ਦ੍ਰਿੜਾਇਆ ਪੰਨਣ ਕੜਨ ਸਮਰਥ ਪ੍ਰਭ ਸਦਾ ਸੰਭਾਲੇ ਮਿੱਤਰੋ ਤੂੰ ਦੁੱਖ ਸਭਾਇਆ ਲੱਥ ਮਹੱਲਾ ਪੰਜਵਾ ਖੁਦਿਆਵੰਤ ਨਾ ਜਾਣੀ ਲਾਜ ਕੁਲਾਜ ਕਬੂਲ ਨਾਨਕ ਮਾਂਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜਿਵੇ ਹੀ ਕਰਮ ਕਮਾਵਦਾ ਤਿਵੇ ਹੀ ਫਲਤੇ ਚੱਬੇ ਤੱਤਾ ਲੋਹੋ ਸਾਰ ਵਿੱਚ ਸੰਘੈ ਪਲਤੇ ਕਤ ਗਲਾਵਾ ਝਾਲਿਆ ਤਿਨ ਦੂਤ ਅਮਲ ਤੇ ਕਾਈ ਆਸਨਾ ਪੁੰਨੀਆਂ ਨਿਤ ਪਰ ਮਲ ਹਿਰਤੇ ਕੀਆ ਨਾ ਜਾਣੈ ਅਕ੍ਰਿਤ ਕਣ ਵਿੱਚ ਜੋਨੀ ਫਿਰਤੇ ਸਭੇ ਧਿਰਾ ਨਿਖੁਟਿਅਸ ਹਰ ਲਈਅਸ ਤਰਤੇ ਵਿਜਣ ਕਲਹ ਨਾ ਦੇਵਤਾ ਤਾਂ ਲਾਇਆ ਕਰਤੇ ਜੋ ਜੋ ਕਰਤੇ ਅਮੇ ਓ ਚੜ ਤਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਦਰ ਸੋਭਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲੀਐ ਪਾਇਆ ਨਾਮ ਤਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਿਗੁਰ ਭਾਵੈ ਗੁਰ ਸਿੱਖਾ ਅੰਦਰ ਸਤਿਗੁਰ ਵਰਤੈ ਜੋ ਸਿੱਖਾ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖੈ ਸੋ ਕਰ ਕਮਾਵਨ ਸੋ ਜਪ ਕਮਾਵੈ ਗੁਰਸਿੱਖਾਂ ਕੀ ਕਾਲ ਸੱਚਾ ਥਾਏ ਪਾਵੈ ਵਿਣ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੈ ਜੇ ਠੱਗੀ ਆਵੈ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੈ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁੱਖ ਪਾਵੈ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੂੰਹੇ ਜੇਵੜ ਤੂੰ ਵੱਡ ਵੱਡੇ ਜਿਸ ਤੂੰ ਮੇਲੇ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲਿਹੇ ਲੇਖਾ ਛੱਡੇ ਜਿਸਨੋ ਤੂੰ ਆਪ ਮਿਲਾਇਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚਮ ਤੇਰਾ ਹੱਡੇ ਜਿਉ ਭਾਵੈ ਤਿਉ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸ਼ੁੱਧ ਗੋੜੀ ਕੀ ਵਾਰ ਮਹੱਲਾ ਪੰਜਵਾ ਰਾਏ ਕਮਾਲ ਦੀ ਮੌਜ ਦੀ ਕੀ ਵਾਰ ਗੀਤੁਨ ਉੱਪਰ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਵਾਣ ਤਿਸ ਜਨ ਕੈ ਬਲਿਹਾਰਣੈ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁੱਖ ਕਟਿਆ ਹਰ ਭੇਟਿਆ ਪੁਰਖ ਸੋ ਜਾਣ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾ ਭਲਕੇ ਉੱਠ ਪ੍ਰਾਹੁਣਾ ਮੇਰੇ ਕਰ ਆਵੋ ਪਾਓ ਪਖਾਲਾ ਤਿਸਕੇ ਮਨ ਤਨ ਨਿਤ ਪਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ ਗ੍ਰੇਹੋ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ ਜੋ ਤੁਦ ਭਾਵੈ ਸੋ ਪਲਾ ਸੱਚ ਤੇਰਾ ਪਾਣਾ ਤੂੰ ਸਭ ਮੈਂ ਏਕ ਵਰਤਦਾ ਸਭ ਮਾਹੇ ਸਮਾਣਾ ਥਾਂ ਥਨੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ਸਲੋਕ ਮਹੱਲਾ ਪੰਜਵਾ ਵਾਹੁ ਸੰਦੇ ਕੱਪੜੇ ਪੈਰੈ ਗਰਭ ਗਵਾਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸਹੀ ਉਬਰੇ ਜੱਗੈ ਵਿੱਚ ਜੋ ਸੱਚੈ ਰੱਖੇ ਮੋਹ ਡਿਠੈ ਤਿਨ ਕੈ ਜੀਵਿਐ ਹਰ ਅੰਮ੍ਰਿਤ ਚਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਦਾ ਪੱਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨਾ ਜਾਪਨੀ ਕੋ ਸਕੈ ਨਾ ਲਖੇ। ਸਲੋਕ ਮਹੱਲਾ ਪੰਜਵਾ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾ ਬ੍ਰਹਮ, ਫਿਟ ਪਲੇਰੀ ਰੁੱਤ। ਮਹੱਲਾ ਪੰਜਵਾ। ਨਾਨਕ ਮਿਤਰਾਈ ਤਿਸ ਸਿਉਂ, ਸਭ ਕਿਛ ਜਿਸ ਕਹਿ ਹਾਥ, ਕੁ ਮਿਤਰਾ ਸੇਈ ਕਾਂਡੀਏ, ਇਕ ਵਿਖ ਨਾ ਚੱਲੇ ਸਾਥ। ਪੌੜੀ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵ ਪਾਈ, ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਕਰ ਸੇਵਾ ਪਾ ਬ੍ਰਹਮ ਗੁਰਪੁਖ, ਰਹਿ ਨਾ ਕਾਈ, ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾ ਆਈ। ਸਲੋਕ ਮਹੱਲਾ ਪੰਜਵਾ। ਡਿਠਣੋ ਹੱਬ ਠਾਏ ਊਣ ਨਾ ਕਾਈ, ਜਾਏ ਨਾਨਕ ਲੱਦਾ ਤਿੰਨ ਸੌ, ਜਿਨ੍ਹਾਂ ਸਤਿਗੁਰ ਭੇਟਿਆ। ਮਹੱਲਾ ਪੰਜਵਾ। ਦਾਮਨੀ ਚਮਤਕਾਰ ਤਿਉਂ ਵਰਤਾਰਾ, ਜਗ ਖੇ ਵੱਥ ਸਾਵੀ ਸਾਏ, ਨਾਨਕ ਨਾਓ ਜਪੰਦੋ ਤਿਸ ਤਣੀ ਪੌੜੀ। ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ, ਜੋ ਜਨ ਭੇਟੈ ਸਾ ਸੰਗ ਸੁਹਰ ਰੰਗ ਮਾਣੀ। ਸਚ ਨਾਮ ਕਰਤਾ ਪੁਰਖ ਇਹੋ ਰਤਨਾ ਖਾਣੀ, ਮਸਤਕ ਹੋਵੈ ਲਿਖਿਆ ਹਰ ਸਿਮਰ ਪ੍ਰਾਣੀ। ਤੋਸਾ ਦੀਚੈ ਸਚ ਨਾਮ ਨਾਨਕ ਮਹਿਮਾਣੀ। ਸਲੋਕ ਮਹੱਲਾ ਪੰਜਵਾ।
1: ਮੁਠੜੇ ਸੀ ਸਾਥ ਜਿਨੀ ਸੱਚ ਨਾਲ ਲੱਧਿਆ, ਨਾਨਕ ਸੀ ਸਬਾਸ ਜਿਨੀ ਗੁਰ ਮਿਲਿਕ ਪਛਾਣਿਆ। ਪੌੜੀ ਜਿੱਥੇ ਬੈਸਣ ਸਾਧ ਜਨ ਸੁਥਾਨ ਸੁਹੰਦਾ, ਵਿਸੇ ਬਿਨ ਸਿਮਰਥ ਅਪਨਾ ਬਿਨ ਸੇ ਸੰਬੰਧਾ, ਪਤ ਤੁਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ, ਭਗਤ ਵਸ਼ਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ, ਨਾਨਕ ਜਾਚਾ ਇਕ ਨਾਮ ਅਹ ਮਨ ਤਨ ਪਵੰਦਾ। ਸਲੋਕ ਮਹੱਲਾ ਪੰਜਵਾ। ਚਿੜੀ ਚੌਕੀ ਪਉ ਫੁੱਟੀ, ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚ ਨਾਨਕ ਨਾਮ ਹੈ ਰੰਗ। ਮਹੱਲਾ ਪੰਜਵਾ। ਕਰ ਮੰਦਰ ਖੁਸ਼ੀਆਂ ਤਾਹੀ ਚਹਤੂਆ ਮਚਿਤ, ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ ਪੌੜੀ। ਹਰ ਤਨ ਸੱਚੀ ਰਾਸ ਹੈ ਕਿਨੈ ਵਿਰਲਾ, ਜਾਤਾ ਤਿਸ ਪ੍ਰਾਪਤ ਪਾਈ ਰਹੁ ਜਿਸ ਦੇ ਵਿਧਾਤਾ, ਮਾਨ ਤਨ ਪੀਤਰ ਮੌਲਿਆ ਹਰ ਰੰਗ ਜਨ ਰਤਾ, ਸਤ ਸੰਗੁਣ ਗਾਇਆ ਸਭ ਦੁੱਖ ਖਤਾ, ਸਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਸਲੋਕ ਮਹੱਲਾ ਪੰਜਵਾਂ। ਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ, ਬ੍ਰਿਵ ਛੋੜਾ ਧਨੀ ਸੁ ਨਾਨਕ ਸਹਿਸ ਗੰਠ। ਮਹੱਲਾ ਪੰਜਵਾਂ। ਵਿਸਾਰਿਨ ਦੇ ਮਰਗ ਮਰ ਪੇ ਨਾ ਸਕ, ਮੂਲ ਵੇ ਮਖੋਹੀ ਰਾਮ ਤੇ ਜੁ ਤਸਕਰ ਪਰਸੂਲ। ਪੌੜੀ ਸੋਖਨ ਦਾਨ ਪ੍ਰਭ ਏਕ ਹੈ, ਅਵਨਾਸੀ ਸੁਨਿਆ, ਜਲ ਥਲ ਮਹਿਲ ਪੂਰਿਆ, ਕਟ ਕਟ ਹਰ ਪਨਿਆ, ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ, ਮੀ ਸਖਾ ਸੁਤ ਪੰਦ ਪੋ ਸਭ ਤਿਸ ਦੇ ਜਨਿਆ, ਤੁਸ ਨਾਨਕ ਦੇਵ ਜਿਸ ਨਾਮ ਤਿਨ ਹਰ ਰੰਗ ਬਣਿਆ। ਸਲੋਕ ਮਹੱਲਾ ਪੰਜਵਾਂ। ਜਿਨ੍ਹਾਂ ਸਾਸ ਗ੍ਰਾਸ ਨ ਵਿਸਰਹ, ਹਰ ਨਾਮਾ ਮਨਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਹੱਲਾ ਪੰਜਵਾਂ। ਅੱਠੇ ਪੈਰ ਪਾਉਂਦਾ ਫਿਰੇ, ਖਾਵਣ ਸੰਦੜੇ ਸੂਲ, ਦੋਜਕ ਪਾਉਂਦਾ ਕਿਉਂ ਰਹਿ ਜਾ ਚਿੱਤ ਨਾ ਹੋਏ ਰਸੂਲ। ਪੌੜੀ ਤਿਸੈ ਸਰੇ ਬਹੁ ਪ੍ਰਾਣੀ ਹੋ, ਜਿਸਦਾ ਨਾਉ ਪੱਲਾ, ਅਤ ਰਹੋ ਸੁਹਿਲਿਆ ਅੱਗ ਨਾਲ ਚੱਲਾ, ਕਾਰ ਬੰਧੂ ਖਚ ਧਰਮ ਕਾ ਗੱਡ ਥੰਮ ਅਹਲ, ਉਠ ਲਹੁ ਨਾਰਾਇਣ ਦਿਨ ਦੁਨੀਆਂ ਝੱਲਾ, ਨਾਨਕ ਪਕੜੇ ਚਰਨ ਹਾਰ ਤਿਸ ਦਰਗਾਹ ਮੱਲਾ। ਸਲੋਕ ਮਹੱਲਾ ਪੰਜਵਾਂ। ਜਾਚਕ ਮੰਗ ਦਾਨ ਦੇਹ ਪਿਆਰਿਆ, ਦੇ ਬਨਹਾਰ ਦਾ ਤਾਰ ਮੈਂ ਨਿਤ ਚਤਾਰਿਆ, ਨਿਖੁੱਟ ਨਾ ਜਾਈ ਮੂਲ ਤੁਲ ਭੰਡਾਰਿਆ, ਨਾਨਕ ਸ਼ਬਦ ਪਾਰਤਨ ਸਭ ਕੀ ਸਾਰੇ। ਮਹੱਲਾ ਪੰਜਵਾਂ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੋਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਪੌੜੀ ਉਥ ਅੰਮ੍ਰਿਤ ਮੰਡੀਐ ਸੁਖੀਆ ਹਰ ਕਰਨੇ, ਜਮਕੈ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ, ਜਿਸਨੂੰ ਆਇਆ ਪ੍ਰੇਮ ਰਾਸ ਤੇ ਸਹਿ ਜਰਨੇ, ਬਾਣੀ ਉਚਰੈ ਸਾਜਨ ਅੰਮਿਓ ਚੱਲਹ ਚਰਨੇ, ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ। ਸਲੋਕ ਮਹੱਲਾ ਪੰਜਵਾਂ। ਸਤਿਗੁਰ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਅਰਾਧਿਆ ਕਾਰਜ ਅਵਰ ਰਾਸ ਮਹਲਾ ਪੰਜਵਾ ਜੇ ਸਿਮਰਤ ਸੰਕਟ ਛੁਟੈ ਆਨੰਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਾਰ ਨਿਮਖ ਨ ਬਿਸਰੋ ਨਾਮ ਪੌੜੀ ਤਿਨ ਕੀ ਸੋਭਾ ਕੈ ਗਨੀ ਜਿਨੀ ਹਰ ਹਰ ਲੱਦਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਧਾ ਗੁਣ ਗਾਵੈ ਅਵਿਨਾਸੀਐ ਜੋਨ ਗਰਭ ਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਾਰ ਪੜ ਬੋ ਜਿਸ ਮੱਧਾ ਨਾਨਕ ਪਾਇਆ ਸੋ ਧਨੀ ਹਰ ਅਗਮੇ ਅਗੱਦਾ ਸਲੋਕ ਮਹੱਲਾ ਪੰਜਵਾ ਕਾਮਨਾ ਕਰਹੀ ਆਪਣਾ ਫਿਰ ਅਵਤਾ ਲੋਏ ਨਾਨਕ ਨਾਮ ਵਿਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾ ਵਿਖੈ ਕੁੜੱਤਨ ਸਗਲ ਮਾਹੇ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਵਿਖੈ ਕੁੜੱਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰਿ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਦਕੀ ਜਿਸ ਭੇਟ ਤਰੀਐ ਜਮ ਕੰਕਰ ਨੇੜ ਨਾ ਆਵਈ ਫਿਰ ਨਾ ਬੌਲ ਨਾ ਮਰੀਐ ਪਵ ਸਾਗਰ ਸੰਸਾਰ ਵੇਖ ਸੋ ਪਰ ਉਤਰੀਐ ਹਰ ਗੁਣ ਗੁੰਫ ਮਨ ਮਾਲ ਹਾਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹਿ ਪਰ ਬ੍ਰਹਮ ਨਰ ਹਰੀਐ ਸਲੋਕ ਮਹੱਲਾ ਪੰਜਵਾ ਨਾਨਕ ਆਏ ਸੇ ਪਰਵਾਨ ਹੈ ਜਿਨ ਹਰ ਬੁੱਠਾ ਚਿਤ ਗਾਲੀ ਅਲ ਪੱਲਾ ਲਿਆ ਕਾਮਨਾ ਆਵੇ ਮਿਤ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਧੋ ਨ ਚੱਲੀ ਖਸਮ ਨਾਲ ਲੱਭ ਮੋਹ ਵਿਗੁੱਤੇ ਕਰਤਵ ਕਰਨ ਭਲੇਰਿਆ ਮਦ ਮਾਇਆ ਸੁੱਤੇ ਫਿਰ ਫਿਰ ਜੂਣ ਭਵਾਈਏ ਜਮ ਮਾਰਗ ਮੁੱਤੇ ਕੀਤਾ ਪਾਏ ਨਾ ਆਪਣਾ ਦੁੱਖ ਸੇਤੀ ਜੁੱਤੇ ਨਾਨਕ ਨਾਇ ਬਿਸਾਰਿਆ ਸਭ ਮੰਦੀ ਰੁੱਤੈ ਸਲੋਕ ਮਹੱਲਾ ਪੰਜਵਾ ਉਠੰਦਿਆ ਬਹੰਦਿਆ ਸੁੰਦਿਆ ਸੁੱਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੇ ਸਵਾਰਥ ਕਰੇ ਨਾ ਕੋਈ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰਜਨਾ ਚਖ ਸਾਧੀ ਜਿੱਠਾ ਪਾਰ ਬਹਿਮ ਜਿਸ ਲਿਖਿਆ ਮਨ ਤਿਸੈ ਉਠਾ ਇਕ ਨਿਰੰਜਨ ਰਵ ਰਹਿਆ ਭਾਉ ਦੁਆ ਕੁੱਠਾ ਸਰ ਨਾਨਕ ਮੰਗੇ ਜੋੜ ਕਾਰ ਪ੍ਰਭ ਦੇਵੈ ਤੁੱਠਾ ਸਲੋਕ ਮਹੱਲਾ ਪੰਜਵਾ ਜਾਚੜੀ ਸਸਾਰ ਜੋ ਜਾ ਚੰਦੀ ਹੈ ਕੜੋ ਗਾਲੀ ਬਿਆਵਕਾਰ ਨਾਨਕ ਧਨੀ ਬਿਹੂਣੀਆਂ ਮਹੱਲਾ ਪੰਜਵਾ ਨਿਹਜ ਵਿਦਾ ਮਨ ਪਛਾਣੂ ਵਿਰਲੋ ਥੇ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ ਮਹੱਲਾ ਪੰਜ ਨਿਹਜ ਵਿਦਾ ਮਨ ਪਛਾਣੂ ਬਿਰਲਾ ਬਿਰਲੋ ਥੇ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ ਪੌੜੀ ਸੋਈ ਜਿਉ ਸੇਵਿਓ ਜੀ ਅੜੇ ਦਾਤਾ ਬਖਸ਼ਿੰਦ ਕਿਲਵਿਕ ਸਪ ਬਿਨਾਸ ਹੁਣ ਸਿਮਰਤ ਗੋਬਿੰਦ ਹਰ ਮਾਰਗ ਸਾਧੂ ਦੱਸਿਆ ਜਾ ਜਪੀਏ ਗੁਰਮੰਤ ਮਾਇਆ ਸਵਾਸ ਫਿੱਕਿਆ ਹਰ ਮਨ ਪਾਵੰਦ ਤੈ ਨਾਨਕ ਪਰਮੇਸ਼ਰ ਜਿਣ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਇ ਤਿਸ ਪ੍ਰਾਪਤ ਨਾਨਕ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਾਧਾ ਮਨ ਤ੍ਰਿਪਤੀਆ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮੈਂ ਸੇ ਖਟਾ ਜਿਨ ਹਾਰ ਤਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ ਨਿਹਚਲੇ ਕਿਸਰੇ ਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰਾ ਤਿਸ ਬਿਰਥਾ ਸਾਸ ਕੰਠ ਲਾਇ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾ ਪਾਰ ਬ੍ਰਹਮ ਫੁਰਮਾਇਆ ਮੀਂਹ ਬਿੱਠਾ ਸਹਿ ਸੁਪਾਏ ਅੰਨ ਧਨ ਬਹੁਤ ਉਪਜਿਆ ਪ੍ਰਿਥਮੀ ਰੱਜੀ ਤ੍ਰਿਪਤਿਆ ਗਾਏ ਸਦਾ ਸਦਾ ਗੁਣ ਉਛਰੈ ਦੁਖ ਦਾਲਦ ਗਇਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸ ਰਜਾਏ ਪਰਮੇਸ਼ਵਰ ਜੀ ਵਾਲਿਆ ਨਾਨਕ ਤਿਸ ਧਿਆਇ ਮਹੱਲਾ ਪੰਜਵਾ ਜੀਵਨ ਪਦ ਨਿਰਵਾਣ ਇੱਕੋ ਸਿਮਰੀਆ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਏ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੁਸੀ ਸ਼ਾਰ ਜਾਣਾ ਕੋਈ ਜਾਣ ਰੰਗ ਰੂਪ ਰਸ ਬਾਦ ਕੇ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਾਲ ਨਹੀਂ ਜਾਣੀਆਂ ਰੰਗ ਰਤ ਨਿਰਵਾਣ ਸੱਚਾ ਗਵਹੀ ਨਾਨਕ ਸਰਨ ਦੁਆਰ ਜੇ ਤੁਧ ਭਵਹੀ ਪੌੜੀ ਜੰਮਣ ਮਰਨਾ ਤਿੰਨ ਕਹੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਨ ਹੋਏ ਹਾਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੀ ਵਡ ਭਾਗੇ ਨੈ ਬਿਸਤਰੇ ਤ੍ਰਿਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਧੂੜ ਪੁਨੀ ਸਾਧ ਲੱਖ ਕੋਟ ਪਿਰਾਗੇ ਸਲੋਕ ਮਹੱਲਾ ਪੰਜਵਾ ਤਰਨ ਸਵਰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁੱਠਾ ਮਹੱਲਾ ਪੰਜਵਾ ਫਿਰਦੀ ਫਿਰਦੀ ਦਸਾ ਜਾਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇਹਲ ਬੈਠੀ ਆਏ ਪੌੜੀ ਜਿਸ ਸਰਬ ਸੁਖਾ ਫਲ ਲੋੜੀਓ ਸੋ ਸੱਚ ਕਮਾਵੋ ਨੇੜੇ ਦੇਖੋ ਪਾਰਬਮ ਇੱਕ ਨਾਮ ਤੇ ਆਵੋ ਹੋਏ ਸਗਲ ਕਿਰੇ ਨਿਕਾ ਹਰ ਸੰਗ ਸਮਾਵੋ ਦੂਖਣਾ ਦੇਈ ਕਿਸੈ ਜੀ ਪਾਤ ਸਿਉ ਕਰ ਜਾਵੋ, ਪਾਤਤ ਪੁਨੀਤ ਕਰਤਾ ਪੁਰਖ, ਨਾਨਕ ਸੁਨਾਵੋ ਸਲੋਕ ਦੋਹਾ ਮਹੱਲਾ ਪੰਜਵਾਂ। ਏਕ ਜੇ ਸਾਜਨ ਮੈਂ ਕੀਆ, ਸਰਬ ਕਲਾ ਸਮਰੱਥ, ਜਿਉ ਹਮਾਰਾ ਖੰਨੀਐ ਹਰ ਮਨ ਤਨ ਸੰਜੜੀ ਵੱਥ। ਮਹੱਲਾ ਪੰਜਵਾਂ। ਜੇਕਰ ਗਾਹ ਪਿਆਰੜੇ ਤੁਧ ਨਾ ਛੋਡਾ ਮੂਲ, ਹਰ ਛੋਡਣ ਸੇ ਦੁਰਜਨਾ, ਪੜਾ ਦੋਜਕ ਕਹਿ ਸੂਲ, ਪੌੜੀ ਸਾਬਣ ਦਾਨ ਕਰ ਜਿਸਦਾ, ਹਰ ਕਰੇ ਸੋ ਹੋਵੈ, ਹਰ ਜਪ ਜਪ ਜੀਵੈ ਸੰਤ ਜਨ, ਪਾਪਾ ਮਲ ਧੋਵੈ, ਚਰਨ ਕਮਲ ਹਿਰਦੈ ਵਸੈ, ਸੰਕਟ ਸਭ ਖੋਵੈ, ਗੁਰਪੂਰਾ ਜਿਸ ਭੇਟੀਐ, ਮਰ ਜਨਮ ਨਾ ਹੋਵੈ। ਪ੍ਰਾਪ ਦਰਸ ਪਿਆਸ ਕਰ ਨਾਨਕ ਕਨੀ ਕਿਰਪਾ ਕਰ ਦੇਵੈ। ਸਲੋਕ ਡਖਣਾ ਮਹੱਲਾ ਪੰਜਵਾਂ। ਪੋਰੀ ਪਰਮ ਵਜਾਏ, ਪ੍ਰੀ ਮੁਹਬਤ ਹਿਕ ਤੂੰ, ਜਿਥੋ ਵੰਨੈ ਜਾਏ ਤੇ ਥਾਉ ਮੌਜੂਦ ਸੋਏ। ਮਹੱਲਾ ਪੰਜਵਾਂ। ਚੜਕੈ ਘੋੜੜੈ ਕੁੰਡੈ ਪਕੜੈ, ਖੂੰਡੀ ਦੀ ਖੇਡਾਰੀ, ਹੰਸਾਂ ਸੇਤੀ ਚੇਤਿਓ ਲਾਸਾ, ਕੁੱਕੜ ਦੀ ਉਡਾਰੀ ਪੌੜੀ, ਰਸਨਾ ਉਚਰੈ ਹਰ ਸਰਵਣੀ, ਸੁਣੈ ਸੋਦਰੈ ਮਿੱਤਾ, ਹਰ ਜਸ ਲਿਖੇ ਲਾਏ ਭਾਵਨੀ, ਸੇ ਹਸਤ ਪਵਿੱਤਾ, 68 ਤੀਰਥ ਮੱਜਣਾ, ਸਭ ਪੁੰਨ ਤਨ ਕੀਤਾ, ਪੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ, ਨਾਨਕ ਲੜ ਲਾਏ ਉਧਾਰੇ ਅਨੰਦ, ਸੇਵੈ ਮਿੱਤਾ। ਸਲੋਕ ਮਹੱਲਾ ਪੰਜਵਾਂ। ਤੰਦੜੇ ਕੁਲਾ ਚੇਤਨਾ ਆਵੈ ਹਿਕੜੋ, ਨਾਨਕ ਸਹੀ ਤਨ ਫੁਟਾ ਨਜਨਾ, ਸਾਈਂ ਬਿਸਰੈ ਮਹੱਲਾ ਪੰਜਵਾਂ। ਪ੍ਰੇਤੋਂ ਕੀ ਤੁਣ ਦੇਵਤਾ, ਤਿਨ ਕਰਨੈ ਹਾਰੇ, ਸਭੇ ਸਿੱਖ ਉਬਾਰਿਨ ਪ੍ਰਭ ਕਾਜ ਸਵਾਰੇ, ਨਿੰਦਕ ਪਕੜ ਪਛਾੜਿਨ ਝੂਠੇ ਦਰਬਾਰੇ, ਨਾਨਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ, ਪੌੜੀ ਪ੍ਰਭ ਅੰਤ ਕੇ ਸ਼ੰਤ ਨਾਹੇ, ਸਭ ਤੇ ਸਹਿ ਕਰਨਾ ਅਗਮੈ ਗੁਚਰ ਸਾਹਿਬੋ, ਜੀਆਂ ਕਾ ਪਰਨਾ ਹਸਤ ਦੇ ਪ੍ਰਤਪਾਲਦਾ, ਭਰਨ ਪੂਖਨ ਕਰਨਾ ਮਿਹਰਵਾਨ ਬਖਸ਼ਿੰਦ ਆਪ ਜਾਪ ਸੱਚੇ ਤਰਨਾ, ਜੋ ਤੁਧ ਭਵੈ ਸੋ ਭਲਾ, ਨਾਨਕ ਦਾਸ ਸਰਨਾ। ਸਲੋਕ ਮਹੱਲਾ ਪੰਜਵਾਂ। ਤਿਨਾ ਭੁੱਖ ਨਾ ਕਾਰਹੀ ਜਿਸਦਾ ਪ੍ਰਭ ਹੈ ਸੋਏ, ਨਾਨਕ ਚਰਨੀ ਲੱਗਿਆ ਉਧਰੈ ਸਭੋ ਕੋਏ। ਮਹੱਲਾ ਪੰਜਵਾਂ। ਜਾਚਕ ਮੰਗੈ ਨਿਤਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ। ਪੌੜੀ ਮਨ ਤ੍ਰਤਾ ਗੋਬਿੰਦ ਸੰਗ, ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸੋ, ਇਹ ਹਸਤੀ ਘੋੜੇ, ਰਾਜ ਮਿਲ ਖੁਸ਼ੀਆਂ ਘਣੀ, ਧੈ ਮੁਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਰਬ ਮਨ ਤਨ ਚਾਓ, ਹਿੰਤ ਪ੍ਰਭ ਕੋ ਲੋੜੇ, ਸੁਧ ਕੀਚੇ ਰਾਗ ਗੌੜੀ ਭਗਤਾਂ ਕੀ ਬਾਣੀ, ਏਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਗੌੜੀ ਗੁਆਰੇ ਰੀ ਸ੍ਰੀ ਕਬੀਰ ਜੀਓ ਕੇ ਚੌਪਦੇ, 14 ਅਮੋਹ ਜਲਤ ਰਾਮ ਜਲ ਪਾਇਆ, ਰਾਮ ਉਦਕਤਨ ਜਲਤ ਬੁਝਾਇਆ, ਰਹਾਉ ਮਨ ਮਾਰਨ ਕਾਰਨ ਬਣ ਜਾਈਏ, ਸੋ ਜਲ ਬਿਨ ਭਗਵੰਤ ਨ ਪਾਈਐ, ਜਿਹ ਪਾਵਕ ਸੁਰ ਨਰ ਹੈ ਜਾਰੇ, ਨਾਮ ਉਦਕ ਜਨ ਜਲ ਤੇ ਉਬਾਰੇ, ਪਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁੱਟ ਨਾਹੀ, ਕਹਿ ਕਬੀਰ ਭਾਈ ਸਾਰੰਗ ਪਾਣੀ, ਰਾਮ ਉਦਕ ਮੇਰੀ ਤਿਖਾ ਬੁਝਾਨੀ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਈ, ਰਹਾਉ ਤੂੰ ਜਲ ਨਿਧਾਉ ਜਲ ਕਮੀਨ, ਜਲ ਮੈਂ ਰਹੋ ਜਲੇ ਬਿਨ ਖੀਨ, ਤੂੰ ਪਿੰਜਰ ਹਾਂ ਸੂ ਅਟਾ ਤੋਰ, ਜਮ ਮੰਜਾਰ ਕਹਾ ਕਰੇ ਮੋਰ, ਤੂੰ ਤਰਵਰ ਹੋ ਪੰਛੀ ਆਹੇ, ਮੰਦ ਭਾਗੀ ਤੁਰ ਦਰਸ਼ਨ ਨਾਹੇ, ਤੂੰ ਸਤਿਗੁਰੂ ਹਾਂ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ ਜਬ ਹਾਮ ਏਕੋ ਏਕ ਕਰ ਮੰਨ ਜਾਣਿਆ, ਤਬ ਲੋਗਾਂ ਕਾਹੇ ਦੁੱਖ ਮਾਨਿਆ, ਹਮ ਅਪਤਹ ਆਪਣੀ ਪਤ ਖੋਈ, ਹਮਰਾ ਖੋਜ ਪਰੋ ਮਤ ਕੋਈ, ਰਹਾਉ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤਕਾਂ ਹੁਣ ਸੋ ਨਾਹੀ, ਪਤ ਅਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੈ ਗੋਪਾਜ, ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ, ਬਣ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਦੇ ਚਾਮ, ਜਬਨੀ ਚੀਨਸ ਆਤਮ ਰਾਮ, ਰਹਾਉ ਮੁੰਡ ਮੁੰਡਾਏ ਜਾਓ ਸਿਧ ਪਾਈ, ਮੁਕਤੀ ਭੇਡ ਨ ਗਈਐ ਕਾਈ, ਬਿੰਦ ਰੱਖ ਜੋ ਤਰੀਐ ਪਾਈ, ਖੁਸਰਾ ਕਿਉਂ ਨਾ ਪਰਮ ਗਤ ਪਾਈ, ਕਹੋ ਕਬੀਰ ਸੁਨ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰ ਰਾਹੀ, ਜੋ ਪੈ ਦਾਦਰ ਪਾਣੀ ਮਾਹੀ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਨਰ ਧਰਮ ਰਾਏ ਕਹਿ ਜਾਹੀ, ਰਾਹਾਉ ਕਾਇਆ ਰਤ ਬਹੁ ਰੂਪ ਰਚਾਹੀ, ਤਿਨਕੋ ਦਇਆ ਸੁਪਨਾ ਪੀ ਨਾਹੀ, ਚਾਰ ਚਰਨ ਕਹਿ ਬਹੁ ਆਗਰ, ਸਾਧੂ ਸੁਖ ਪਾਵੈ ਕਲ ਸਾਗਰ, ਕਹੋ ਕਬੀਰ ਬਹੁ ਕਾਇ ਕਰੀ ਜੈ, ਸਰਬ ਛੋੜ ਮਹਾਰਸ ਪੀ ਜੈ ਕਬੀਰ ਜੀ। ਗੌੜੀ ਕਿਆ ਜਾਪ ਕਿਆ ਤਾਪ ਕਿਆ ਬ੍ਰਤ ਪੂਜਾ ਜਾ ਘਰ ਦਾ ਭਾਉ ਹੈ ਦੂਜਾ ਰੇਜਣ ਮਨ ਮਾਧੋ ਸੋ ਲਾਈਏ ਚਤੁਰਾਈ ਨਾ ਚਤੁਰ ਪੁਜ ਪਾਈ ਰਹਾਉ ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਦੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮੇਰੇ ਰਘੁਰਾਇਆ ਗੌੜੀ ਕਬੀਰ ਜੀ ਗਰਭ ਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕਹਿ ਜਨਮਤ ਖੋਇ ਰਹਾਉ ਜੋ ਤੂੰ ਬ੍ਰਾਹਮਣ ਬ੍ਰਹਮ ਨਹੀਂ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਹੀਅਤ ਹੈ ਹਮਾਰ ਗੌੜੀ ਕਬੀਰ ਜੀ ਅੰਧਕਾਰ ਸੋ ਕਬੈ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਜੋ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨਸਤ ਰੋਬਤ ਰਹਿ ਬੁਰਾ ਹਾਉ ਜਸ ਦੇਖੀਏ ਤਰਵਰ ਕੀ ਛਾਇਆ ਪ੍ਰਾਣ ਗਏ ਕੋ ਕਾ ਕੀ ਮਾਇਆ ਜਸ ਜੰਤੀ ਮੈਂ ਜੀਉ ਸਮਾਨਾ ਮੂਹੇ ਮਰਮ ਕੋ ਕਾ ਕਰ ਜਾਨਾ ਅੰਸਾ ਸਰਵਰ ਕਾਲ ਸ੍ਰੀ ਰਾਮ ਰਸਾਇਣ ਪੀਓ ਰੇ ਕਬੀਰ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤੇ ਤਲਾਗੇ ਕੰਚੂਆ ਫਲ ਮੋਤੀ ਕਵਣ ਸੋ ਘਰ ਜੋ ਨਿਰਭਉ ਕਹੀਏ ਪਉ ਭੱਜ ਜਾਏ ਭਏ ਹੋਏ ਰਹੀਏ ਰਹਾਉ ਤਟ ਤੀਰਥ ਨੀ ਮਨ ਪਤਿਆ ਇਹ ਚਾਰ ਚਾਰ ਰਹੇ ਉਰਝਾਏ ਪਾ ਪੁੰਨ ਦੋ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣਾਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰ ਚੜਾਏ ਪਰ ਚੜਾਉ ਇਸ ਗੌੜੀ ਕਬੀਰ ਜੀ ਜੋ ਜਨ ਪਰਮਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾ ਹੀ ਜਾਣ ਜਾਣ ਸਭ ਕਹਾ ਤਹਾਂ ਹੀ ਰਹਾਉ ਕਹਿਨ ਕਹਾ ਬਨੈ ਪਤੀਈ ਹੈ ਤਉ ਮਨ ਮਾਨਾ ਜਾਤੇ ਹੋਮੇ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੇ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਨ ਦੇਖਤ ਏ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਣਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੂਆ ਚੰਦਨ ਮਰਦਨ ਅੰਗਾ ਸੋ ਤਨ ਜਲ ਕਾਠ ਕੈ ਸੰਗਾ ਕਹੋ ਕਬੀਰ ਸੁਨ ਰੇ ਗੁਣੀਆਂ ਬਿਨਸੈ ਗੋ ਰੂਪ ਦੇਖੈ ਸਭ ਦੁਨੀਆਂ ਗੌੜੀ ਕਬੀਰ ਜੀ ਅਵਰ ਮੂਏ ਕਹਿ ਸੋ ਕਰੀਜੈ ਤਉ ਕੀਜੈ ਜੋ ਆਪਣ ਜੀਜੈ ਮੈਂ ਨਾ ਮਰੋ ਮਰਬੋ ਸੰਸਾਰਾ ਅਬ ਮੈਂ ਮਿਲਿਓ ਹੈ ਜੀ ਅਬ ਨਹਰ ਰਹਾਉ ਯਾ ਦੇਹੀ ਪਰਮਲ ਮਹਿ ਕੰਦਾ ਨਾ ਤਾਂ ਸੁਖ ਬਿਸਰੇ ਪਰਮਾਨੰਦਾ ਕੋਟਾ ਏਕ ਪੰਚ ਪਨਹਾਰੀ ਟੂਟੀ ਲਾਜ ਪਰ ਮਤ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੋਟਾ ਨਾ ਪਨਹਾਰੀ ਗੌੜੀ ਕਬੀਰ ਜੀ ਅਸ ਥਾਵਰ ਜੰਗਮ ਕੀਟ ਪਤੰਗਾ ਅਣਕ ਜਨਮ ਕੀਏ ਬੋ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਰਹਾਉ ਕਬਹੂ ਜਤੀ ਤਪੀ ਹੀ ਬ੍ਰਹਮਚਾਰੀ ਕਬਹੂ ਰਾਜਾ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰਤ ਸੰਸਭ ਜੀਵੇ ਰਾਮ ਰਸਾਇਣ ਰਸਨਾ ਪੀਵੇ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪ੍ਰਭ ਪੂਰਾ ਦੀਜੈ ਗੌੜੀ ਕਬੀਰ ਜੀ ਕੀ ਨਾਰ ਲਾਲ ਲਿਖਿਆ ਮਹੱਲਾ ਪੰਜਵਾਂ ਐਸੋ ਚਰਜ ਦੇਖੋ ਕਬੀਰ ਤਦ ਕੈ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਧਾ ਚਰ ਨਿਤ ਉੱਠ ਹਾਸਾ ਹੀਂਗੈ ਮਰਾ ਮਾਤਾ ਪੰਸਾ ਅਮੂਹਾਂ ਜਾਏ ਕੁਦ ਕੁਦ ਚਰ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇਡ ਲੈ ਲੈ ਕਹੋ ਚੁੰਘੈ ਨਿਤ ਭੇਡ ਰਾਮ ਰਮਤ ਮਤ ਪ੍ਰਗਟੀ ਆਈ ਕਹੋ ਕਬੀਰ ਗੁੱਸੋ ਜੀ ਪਾਈ ਗੌੜੀ ਕਬੀਰ ਜੀ ਪੰਚਪਦੇ ਜਿਉਂ ਜਲ ਛੋਟ ਬਾਹਰ ਪਏ ਮੀਨਾ ਪੂਰਬ ਜਨਮ ਹਉ ਤਪ ਕਾਹੀਨਾ ਅਬ ਕਹੋ ਰਾਮ ਕਵਨ ਗਤ ਮੋਰੀ ਤਜਲੇ ਤਜਲੇ ਬਨਾਰਸ ਮਤ ਬਈ ਥੋਰੀ ਰਹਾਉ ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਮਾਰ ਮਗ ਮਾਰ ਮਗਹਰ ਉੱਠ ਆਇਆ ਬਹੁਤ ਬਰਸ ਤਪ ਕੀਆ ਕਾਂਸੀ ਮਰਨ ਪਿਆ ਮਗਹਰ ਕੀ ਬਾਸੀ ਕਾਂਸੀ ਮਗਹਰ ਸੰਬਿਚਾਰੀ ਉੱਚੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਾਜ ਸਿਵ ਸਭ ਕੋ ਜਾਣਾ ਮੂਆ ਕਬੀਰ ਰਾਮਾ ਰਮਤ ਸ੍ਰੀ ਰਾਮਾ ਗੌੜੀ ਕਬੀਰ ਜੀ ਚੂਹਾ ਚੰਦਨ ਮਰਦਨ ਅੰਗਾ ਸੋਤਨ ਜਲ ਕਾਠ ਕੈ ਸੰਗਾ ਇਸ ਤਨ ਧਨ ਕੀ ਕਵਨ ਵਡਾਈ ਤਰਨ ਪਰ ਉਰਵਾਰ ਨਾ ਜਾਈ ਰਹਾਉ ਰਾਜੇ ਸੋਵੈ ਦਿਨ ਕਰੇ ਕਾਮ ਇੱਕ ਖਿਣ ਲੇਹੇ ਨ ਹਰਿ ਕੋ ਨਾਮ ਰਹਾਤਾ ਡੋਰ ਮੁਖਾ ਉਤੰਬੋਰ ਮਰਤੀ ਵਾਰ ਕਸ ਬਾਧਿਓ ਚੋਰ ਗੁਰਮਤਿ ਰਸ ਰਸ ਹਰਿ ਗੁਣ ਗਾਵੈ ਰਾਮਾ ਰਾਮ ਰਮਤ ਸੁਖ ਪਾਵੈ ਕਿਰਪਾ ਕਰਕੇ ਨਾਮ ਦਰੜਾਈ ਹਰਿ ਹਰਿ ਵਾਸ ਸੁਗੰਧ ਵਸਾਈ ਕਹਿਤ ਕਬੀਰ ਚੇਤਰਿੰਦਾ ਸਤਿਰਾਮ ਝੂਠਾ ਸਵਤੰਦਾ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਪਏ ਹੈ ਰਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਪਏ ਹੈ ਮੀਤਾ ਸਾਕਤ ਉਲਟ ਸੁਜਨ ਪੈ ਚੀਤਾ आप मोहे सर्ब कुशल कर मन हे आम सांत पई जब गोबिंद जने आम राहाव तन मैं होती कोट उपाद उल्ट पई सुख सह समाद आप शान आप आप रोग न बैप तीनो ताप आप मन उल्ट सनातन हुआ तब जान जब जीवत मुआ आ कहो कबीर सुख सह समावो आप न डरो न अवर डरावो गोड़ी कबीर जी पिंड मुए जियो के कर जत शब्द तीत अनाह रता दिन राम जाने दिन पछाणिया जो गूंगे शाकर मन मान्या ऐसा ज्ञान कथा बनवारी मन रे पवन दृढ़ सुख मन नारी रहाओ सो गुर करो जे बौर न करना सो पद रवो जे बौर न रवना सो ध्यान धरो जे बौर ना तरना आप मारो ऐसे मरो जे बौर न मरना उल्टी गंगा जमन मिलावो बिन जल संगम मन में नावो लोचा संसार व्यवहारा तत विचार कब्र बिचारा आप तेज बाहे पृथ्वी आकाशा ऐसी रहत रहो हार विपासा कह कबीर निरंजन ते अब उथित कर जाओ जे बौर ना आवहु गौड़ी कबीर जी ते पदे कंचन सो पाइय ने तोल मान दे राम लिया है मोल आप मैं राम अपना कर जाने सस पर मेरा मन मान्य रहाओ ब्रह्म कथ कथ अंत न पाया राम भगत बैठे कर आया कहो कबीर चंचल मत त्यागी केवल राम भगत निज भागी गौड़ी कबीर जी जे मरना सब जगत त्रासे आ सो मरना गुरु शब्द प्रगसे आप कैसे मरो मर मन मान्या मर मर जाते जिन राम ना जाने रहाओ मरनो मरन कह सब कोई से जे मरा अमर हुए सोई कहो कबीर मन पया आनंदा गया परम रहा परमानंदा गौड़ी कबीर जी कतने ठौर मूल कद लावो खोज तन मैं ठौर न पावो लागी हुए सो जाने पीर राम भगतन याले तीर रहाओ एक पाए देखो सब नारी क्या जानो सह कौन प्यारी कहो कबीर जाकर मस्तक पाग सब पर हर ताको मिले सुहाग गौड़ी कबीर जी जाकर हर सा ठाकुर भाई मुगते अनंत पुकारन जाई अब को राम भरोसा तोरा तब कहु कब निहुरा रहाओ तीन लोग जाकर हैं पार सो कह न करे प्रत पार को कबीर एक बुद्ध विचारी का बास जो बेख दे महतारी गौड़ी कबीर जी बिन सात सती हुए कैसे नार पंडित देखो हृदय विचार प्रीत बिना कैसे बद स्नेह जब लग रास तब लग नहीं ने रहा साहन सत करे जी अपने सुर मैये को मिले न सुपना तान मन तान करे सौंप शरीर सोई सुहागन कहे कबीर गौड़ी कबीर जी बिख्या व्यापया सगल संसार बिख्या ले डूबी परवार रे नर नाव चौड़ कत बोड़ी हर से तोड़ बिख्या संग जोड़ी रहाओ सुर नर दा दे लागी आग निकट नीर पास पीवस ना चाग चेत चेत निक सुंडीर सो जल निर्मल कथित कबीर गौड़ी कबीर जी जेह कुल पूत न ज्ञान बिचारी विधवा कस न पई महतारी जेह नर राम भगत न सादी जनमत कस न मुह अपराधी रहा मुच मुच गर्भ गय कीन बचिया बुढ़ पोच रीवे जी रूप जीवे जग मजिया कहो कबीर जैसे सुंदर स्वरूप नाम बिना जैसे कुब जुक रूप गौड़ी कबीर जी योजना लेहे खसम का नाव तिनक सद भल हर जाओ सो निर्मल निर्मल हर गुण गाव सो पाई मेरे मन भाव रहाओ जे कट राम रहा भरपूर तिनकी पग पंकज हम तूर जात जुलाहा मत का धीर सहज सहज गुण रमै कबीर गौड़ी कबीर जी गगन रसाल चूह मेरी पाठी संच महाराज तन पया काठी वाह को कहिए सहज मतवारा पीवत राम रस ज्ञान विचार रहाओ सहज कलालन जो मिल आई आनंद माते अनदिन जाई चीनत चीत निरंजन लाया कहो कबीर तो अनुभव पाया गौड़ी कबीर जी मन का सुभाव मन बेआपी मन मार कवन सिद्धापी कवन सुमन जो मन मार मन को मार कहो किस सतार रहाओ मन अंतर भूला सब कोई मन मारे बिन भगत ना होई कहो कबीर जो जान भियो मान मद सूदन त्रिपवन दियो गौड़ी कबीर जी वही जो दीसा अंबर तारे किन वे चीते चीतन हारे कहो रे पंडित अंबर का सो लगा बुझ बुझन हार सो पगा रहाओ सूरज चंद करे उजियारा समय पसरा ब्रह्म पसारा कहो कबीर जाने गा सोए हृदय राम मुख रामा हुए गौड़ी कबीर जी वीर की पुत्री सिमरत पाई संकल जेवरी लह आई आपन नगर आपते बधिया मोका फाद काल सर संधि रहाओ कट्टी न कट्टा टूट न जाई सास आपन हुए जग को खाई। हम देख जिन सब जग लूटिया, कह कबीर मैं राम कहे छूटिया। गौड़ी कबीर जी दे मुहार लगाम पहरावो, सगलता जीन गगन दौरावो। अपने विचार सवारी कीजे, सहज कह पावड़ भगत तर लीज रहाओ। चल रे बेकुंठ तू जल तारो, महिचे दा प्रेम के चाबक मारो। कहत कबीर पले असवारा, भेद कतेब ते रह निरारा। गौड़ी कबीर जी जे मुख पांचो अमृत खाए, ते मुख देखत लूकट लाए। एक दुख राम राय काटो मेरा, अगन दह अर गर्भ बसेरा रहाओ। कायम भगूती बहु विध भांति, को जारे को गडले माटी। कहो कबीर हर चरण दिखावो, पाछा ते जम क्यों ना पठावो। गौड़ी कबीर जी आपे पाव कापे पवना, जारा खसम तरखे कवना। राम जपत तन जर की ना जाए, राम नाम चित रह असमाय रहाओ। काको जरा काहे हुए हान, नट वट खेल है सारंग पान। कहो कबीर अखर दुए पाख, होएगा खसम तलेगा राख। गौड़ी कबीर जी दो पदे जा, नाम है जोग ध्यान चित ला। बिन बैरागना छूट समाया, कैसे जीवन हुए हमारा। जब ना हुए राम नाम आधार रहाओ। कहो कबीर खोजो असमान, राम समान ना देखो आन। गौड़ी कबीर जी जिह सिर रच रच बंद उत्पाग, सो सिर चुंच सवार काग। तन तन को क्या गरबैया, राम नाम का हिन्ना दृढ़ रहाओ। कहत कबीर सुनो मन मेरी, यही हवाल होएंगे तेरे। गौड़ी ग्वारी के पदे पहन तीसरा, गौड़ी ग्वारी वन अष्टपदी। कबीर जी की एक ओंकार सतगुर प्रसाद, सुख मांग दुख आग आवा। सो सुख हम होना मांगिया पावे, बिख्या अजो सुरत सुख आसा। कैसे हुई है राजा राम निवास रहाओ, इस सुख ते शिव ब्रह्म डराना। सो हम सो सुख हमो साच कर जाना, सनकादक नारद मुन सेखा। तिन भी तन मैं मन नहीं पेखा, इस मन को कोई खोजो पाई। तन छूटे मन कहाँ समाई, गुर प्रसादी जय दियो नामा। भगत का प्रेम इन ही है जाना, इस मन को नहीं आवन जाना। जिसका परम गया तन सहज पछाना, इस मन को रूप न देखा कई। हुक्मे होया हुक्म भूय समाई, इस मन का कोई जान ना पियो। इह मन लीन पये सुख देओ, जियो एकर सगल शरीरा। इस मन को रब रहे कबीरा, गौड़ी ग्वारे री एहनस एक नाम जो लागे। केतक सिद्ध पय लिव लागे रहाओ, साधक सिद्ध सगल मन हारे। एक नाम कल्प तर तारे, जो हर हिस हो ना आना। कह कबीर राम नाम पछाना, गौड़ी पी सोरट पी। रे जी न लाज लाज तोह नाही, हर तज कत काहु ख जाहि रहाओ। जाको ठाकुर ऊंचा होई, सो जन पर कर जात न सोही। सो साहिब रहा पर पूर, सदा संग नाही हर दूर। कबला चरण सरन है जाके, कहो जन का नाही करता का। सब कोई कह जास की बाता, सो समर्थ निज पात है दाता। कहे कबीर पूरन जग सोई, जाके हृदय अवर ना होई। कौन को पूत पिता को काको, कौन मरे को देश संतापो। हर ठग जग ठगौ ठगौरी लव पाई, हर ठग जगो ठगौरी लाई। हर के ब्यो कैसे जियो मेरी माई रहाओ। कौन को पुरुष कौन की नारी, या तातले हो शरीर बिचारी। कहे कबीर ठग सो मन मान्या, गई ठगौरी ठग पहचान्या। आप मोह को पै राजा राम सहाय, जन्म मरण घट परमगत पाई रहाओ। साधु संगत दियो रलाए, पंच दूते लियो छडाए। अमृत नाम रपो जाप रसना, अमोल दास कर लीनो अपना। सतगुर मुकीनो पर उपकार, कर लीन सागर संसार। चरण कमल सुलागी प्रीत, गोबिंद बसा नेता नित चीत। माया तपत बुझया अंगियार, मन संतोख नाम आधार। जल थल पूर है प्रभ स्वामी, जद देख पेखो तत अंतर जामी। अपनी भगत आप ही दृढ़ाई, पूर्व लिखित मिलिया मेरे पाई। जिस कृपा करे तिस पूरन साज, कबीर को स्वामी गरीब नवाज। जल है सूतक तल है सूतक, सूतक ओपत होई। जन्मे सूतक मुए फण सूतक, सूतक बज बिगोई। कहो रे पंडिया कौन पवीता, ऐसा ज्ञान जपो मेरे बीता रहाओ। नैनो सूतक बहनो सूतक, सूतक श्रवणी होई। उठत बैठत सूतक लाग जागम, उठत बैठक सूतक लागे। सूतक पर रसोई, पासन की बिस सब कुछ जाने। छूटन की एक कोई, कह कबीर राम हृदय बेचारा। सूतक तना ना होई गौड़ी, ਜਗਰਾ ਏਕ ਨਿਬੇਰੋ ਰਾਮ, ਜਾਓ ਤੁਮ ਆਪਣੇ ਜਨ ਸੋ ਕਮ ਰਹਾਓ। ਇਹ ਮਨ ਵੱਡਾ ਕਿ ਜਾਤ ਸੋ ਮਨ ਮਾਨਿਆ, ਰਾਮ ਵੱਡਾ ਕਿ ਰਾਮ ਜਾਨਿਆ, ਬ੍ਰਹਮਾ ਵੱਡਾ ਕਿ ਜਾਤ ਸੋ ਪਾਇਆ, ਵੇਦ ਵੱਡਾ ਕਿ ਜਹਾਂ ਤੇ ਆਇਆ। ਕਹੋ ਕਬੀਰ ਹੋਂ ਭਇਆ ਉਦਾਸ, ਇਸ ਵੱਡਾ ਕਿ ਹਰਕਾ ਦਾਸ, ਰਾ ਗੌੜੀ ਚੇਤੀ, ਦੇਖੋ ਪਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਮਰਾਹ ਨਾ ਮਾਇਆ ਬਾਂਧੀ ਰਹਾਉ, ਦੋ ਚਿੱਤੇ ਕੀ ਦੋ ਥੂਣ ਗਿਰਾਨੀ, ਮੋਹ ਬਲੇਡਾ ਟੂਟਾ, ਤਸਨਾ ਛਾਣ ਪਰੀ ਤਰੂ ਪਰ ਦੁਰਮਤ ਭਾਂਡਾ ਫੂਟਾ। ਆਂਦੀ ਪਾਛਾ ਜੋ ਜਾਨ ਤੇ ਜੋ ਜਲ ਬਰਖ ਤੇ ਤੇਰਾ ਜਨ ਪੀਨਾ, ਕਹਿ ਕਬੀਰ ਮਾਂ ਭਇਆ ਪ੍ਰਗਟ ਸਾਹੁ ਦਾ ਭਾਣ ਜਬ ਚੀਨਾ, ਗੌੜੀ ਚੇਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀ ਭਗਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ ਰਹਾਉ, ਆਪ ਨਾ ਦੇਹੇ ਚੁਰੂ ਪਰ ਪਾਣੀ, ਤੇ ਨਿੰਦਾ ਜੇ ਗੰਗਾ ਆਨੀ, ਬੈਠਤ ਉੱਠਤ ਕੁਟਲਤਾ ਚੱਲ, ਆਪ ਗਏ ਔਰਨ ਹੂੰ ਕਾਲ, ਛਾੜ ਕੋ ਚਰਚਾ ਆਣ ਨਾ ਜਾਣੈ, ਬ੍ਰਹਮਾ ਹੂੰ ਕੋ ਕਹੋ ਨਾ ਮਾਨੈ, ਆਪ ਗਏ ਔਰਨ ਹੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ, ਅਵਰਨ ਹਸਤਾ ਪੈਕਾ ਨਿੰਦਿਨ ਕੋ ਦੇ ਕਬੀਰ ਲੱਜਾਨੇ, ਰਾ ਗੌੜੀ ਬਹਿਰਾਗਨ ਕਬੀਰ ਜੀ ਕੋ ਅੰਕਾਰ ਸਤਿਗੁਰ ਪ੍ਰਸਾਦ, ਜੀਵਤ ਪਿਤਰ ਨ ਮਾਨੈ ਕੋ ਮੂਹੇ ਸਰਾਧ ਕਰਾਹੀ, ਪਿਤਰ ਪੀ ਬਪਰੈ ਕਹੁ ਕਿਉਂ ਪਾਵੈ, ਕਊਆ ਕੁੱਕਰ ਖਾਹੀ, ਮੋਹ ਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਰਤੇ ਜਗ ਬਿਨਸਾਇ, ਕੁਸਲ ਪੀ ਕੈਸੇ ਹੋਈ ਰਹਾਉ, ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੈ ਜੀਉ ਦੇਹੀ, ਐਸੇ ਪਿਤਰ ਤੁਮਾਰੇ ਕਹੀਐ, ਆਪਣ ਕਹਿ ਅਨ ਲੇਹੀ, ਸਰ ਜੀਉ ਕਾਟਾ ਨਿਰ ਜੀਉ ਪੂਜ, ਅੰਤ ਕਾਲ ਕਉ ਪਾਰੀ, ਰਾਮ ਨਾਮ ਕੀ ਗਤ ਨਹੀਂ ਜਾਨੀ, ਪੈ ਡੂਬੇ ਸੰਸਾਰੀ, ਦੇਵੀ ਦੇਵਾ ਪੂਜ ਡੋਲਾ, ਪਾਰ ਬ੍ਰਹਮ ਨਹੀਂ ਜਾਨਾ, ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ ਗੌੜੀ, ਜੀਵਿਤ ਮਰੈ ਮਰੈ ਫੁਣ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹਿ ਨਿਰੰਜਨ ਰਹੀਏ, ਪੌੜ ਨਾ ਭਵ ਜਲ ਪਾਇਆ, ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤਿ ਮਣੂਆ ਅਸਥਿਰ ਰਾਖੋ, ਇਨਵਿਦ ਅੰਮ੍ਰਿਤ ਪਿਓਈਏ ਰਹਾਉ, ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟੈ ਪਦ ਪ੍ਰਗਾ, ਸਾ ਸਖਤ ਅਧੀਰ ਜੈ ਜੇ ਬੜੀ ਬ੍ਰਹਮ ਚੂਕਾ, ਨਿਚਲ ਸਿਵਕਰ ਬਾਸਾ, ਤਿਨ ਬਿਨ ਬਾਣ ਤਨਖ ਚੜਾਈਐ, ਇਹ ਜਗ ਬੇਦਿਆ ਪਾਈ, ਤਾਂ ਦਿਸ ਬੂਢੀ ਪਵਨ ਚੁਲਾਵਾ, ਟੂਰ ਰਹੀ ਲਿਵ ਲਾਈ, ਉਨਮਨ ਮਨੁਆ ਸੁਨ ਸਨਾ, ਦੁਬਦਾ ਦੁਰਮਤ ਭਾਗੀ, ਕਹੋ ਕਬੀਰ ਅਨਭਉ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ, ਗਹੁੜੀ ਬੈਰਾਗਨ ਤੇ ਪਦੇ, ਉਲਟਤ ਪਵਨ ਚੱਕਰ ਖਾਟ ਭੇਦੇ, ਐ ਸੁਰਤ ਸੁਨ ਅਨੁਰਾਗੀ, ਆਵਨ ਜਾਏ ਮਰ ਨਾ ਜੀਵੈ, ਤਾਸ ਖੋਜ ਬੈਰਾਗੀ, ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰਪ੍ਰਸਾਦ ਅਕਲ ਪਈ ਅਵਰੈ, ਨਾਤਰ ਥਾ ਬਿਗਨ ਰਹਾਉ, ਨਿਵਰੈ ਦੂਰ ਦੂਰ ਫੁਣ ਨਿਵਰੈ, ਜਿਨ ਜੈਸਾ ਕਰ ਮਾਨਿਆ, ਅਲੌਤੀ ਕਾ ਜੈਸੇ ਭਇਆ ਬਰੇਡਾ, ਕਹਿ ਕਬੀਰ ਮਨ ਮਾਨਿਆ, ਤੇਰੀ ਨਿਰਗੁਣ ਕਥਾ ਕਾਹੇ ਸੋ ਕਹੀਐ, ਐਸਾ ਕੋਈ ਬਬੂਕੀ, ਕਹੁ ਕਬੀਰ ਜਨਮ ਦੀ ਅਪਲੀਤਾ, ਤਿਨ ਤੈਸੀ ਚਲ ਦੇਖੀ ਗੌੜੀ, ਤੈ ਪਾਵਸ ਤਿਨ ਧੂਪ ਨਹੀਂ ਸ਼ਹੀਆ, ਤੈ ਉਤਪਤ ਪਰ ਲੋ ਨਾਹੀ, ਜੀਵਤ ਮਰਨ ਨਾ ਦੋ ਮਿਰਤ ਨਾ ਦੁੱਖ ਸੁਖ ਵਿਆਪਾ, ਸੁਨ ਸਮਾਧੋ ਤੈ ਨਾਹੀ, ਸਹਿਜ ਕੀ ਕਥ ਕਥਾ ਹੈ ਨਿਰਾਰੀ, ਥੁਲ ਨਹੀਂ ਚੜ ਜਾ ਨਾ ਮੁਕਾਤੀ, ਹਲਕੀ ਲੱਗਣਾ ਭਾਰੀ ਰਹਾਉ, ਅਰਧ ਉਰਧ ਦੋ ਤੈ ਨਾਹੀ, ਰਾਤ ਦਿਨ ਸੈ ਨਾਹੀ, ਜਲ ਨਹੀਂ ਪਵਨ ਪਾਵਕ ਫੁਣ ਤਾਂ ਨਾਹੀ, ਸਤਿਗੁਰ ਤਾਂ ਸਮਾਹੀ, ਅਗਮੈ ਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀ ਹੈ, ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ ਗੌੜੀ, ਪਾਪ ਪੁੰਨ ਦੇ ਬੈਲ ਬਿਸਾਹੇ, ਪਵਨ ਪੂਜੀ ਪਰਗਾਸਿਓ, ਇਸ ਨਾ ਗੂਣ ਭਰੀ ਘੜ ਪੀਤਰ, ਇਨਵਿਧ ਟਾਂਡ ਬਿਸਾਹਿਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ ਰਹਾਓ, ਕਾਮ ਕ੍ਰੋਧ ਦੇ ਭਏ ਜਗਾਤੀ, ਮਨ ਤਰੰਗ ਬਟਵਾਰਾ, ਪਚ ਤਤ ਮਿਲ ਦਾਨ ਨਿਬੇਰੇ, ਟਾਂਡਾ ਉਤਰ ਉਪਾਰਾ, ਕਹਿਤ ਕਬੀਰ ਸੁਣੋ ਰੇ ਸੰਤੋ, ਅਬ ਐਸੀ ਬਨ ਆਈ ਘਾਟੀ, ਚੜਤ ਬੈਲਿਕ ਥਾਕਾ, ਚਲੋ ਗੁਣ ਛਿਟਕਾਈ ਗੌੜੀ ਪੰਚਪਦਾ, ਪੇਵਕੜੇ ਦਿਨ ਚਾਰ ਹੈ ਸੋਹਰੜਾ ਜਾਣਾ, ਅੰਧਾ ਲੋਕ ਨਾ ਜਾਣਈ, ਮੂਰਖ ਇਆਣਾ, ਕਹੋ ਡੱਡੀਆਂ ਬਾਧੇ ਤਨ ਖੜੀ, ਪਾਹੂ ਕਰ ਆਏ ਮੁਕਲਾਊ ਆਏ ਰਹਾਉ, ਉਹ ਜਿਥ ਸੈ ਖੂਹੜੀ, ਪਾਉਣ ਕੌਣ ਲਾਜ ਵਹਾਰੀ, ਲਾਜ ਘੜੀ ਸੋ ਤੂਟ ਪੜੀ, ਉੱਠ ਚੱਲੀ ਪਨਿਹਾਰੀ, ਸਾਹਿਬ ਹੋਏ ਦਇਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ, ਤਾਂ ਸੋ ਹਗਣ ਜਾਣੀਐ ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਾਂਧੀ ਸਭ ਫਿਰਾ, ਦੇਖੋ ਵਿਚਾਰੀ ਇਸ ਨੂੰ ਕਿਆ ਆਖੀ ਹੈ, ਕਿਆ ਕਰੇ ਵਿਚਾਰੀ, ਭਈ ਨਿਰਾਸੀ ਉੱਠ ਚੱਲੀ, ਚਿੱਤ ਬੰਦ ਨਾ ਤੀਰਾ, ਹਰ ਕੀ ਚਰਨੀ ਲਾਗ ਰਹੋ ਪਾਜ ਸਰਨ ਕਬੀਰਾ ਗੌੜੀ, ਜੋਗੀ ਕਹਾ ਜੋਗ ਪਾਲ ਮੀਠਾ, ਅਵਰ ਨਾ ਦੂਜਾ ਭਾਈ, ਰੁੰਡਤ ਮੁੰਡਤ ਇਕ ਹੈ ਸ਼ਬਦੀ, ਏ ਕਹਾ ਸਿੱਧ ਪਾਈ, ਹਰ ਬਿਨ ਭਰਮ ਭੁਲਾਨੇ, ਅੰਧਾ ਜਾਪੈ ਜਾਓ ਆਪ ਛੁਟਕਾਵਣ, ਤੇ ਬੰਦੇ ਬਹੁ ਫੰਦਾ ਰਾਹਾਓ, ਜਹ ਤੇ ਉਪਜੀ ਤਹਿ ਸਮਾਨੀ, ਇਹ ਬਿਦ ਵਿਸਰੀ ਤਬ ਹੀ, ਪੰਡਤ ਗੁਣੀ ਸੂਰ ਹਮ ਦਾਤੇ, ਇਹ ਕਹਾ ਹਾਂ ਬਾਡ ਹਮ ਹੀ, ਜਿਸੈ ਬੁਝਾਏ ਸੋਈ ਬੂਝੈ, ਹੇ ਬਿਨ ਬੂਝੇ ਕਿਉਂ ਰਹੀਐ, ਸਤਿਗੁਰ ਮਿਲੈ ਅੰਧੇਰਾ ਚੂਕੈ, ਇਨ ਬਿਦ ਮਾਨਕ ਲਹੀਐ, ਤਜ ਬਾਹਵੇ ਦਾਹਨੇ ਬਾ ਬੇਕਾਰਾ, ਹਰ ਪਾ ਦ੍ਰਿੜ ਕਰ ਰਹੀਐ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ, ਰਾਹ ਗੌੜੀ ਪੂਰ ਵੀ ਕਬੀਰ ਜੀ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਜਹ ਕਛ ਤਾਹਾ ਕਹਾ ਤਾਹਾਂ ਕਿਛੁ ਨਾਹੀ, ਪੰਚ ਤਤ ਤੈ ਨਾਹੀ, ਪੇੜਾ ਪਿੰਗਲਾ ਸੁਖ ਮਨ ਬੰਦੇ, ਇਹ ਅਵਗੁਣ ਕਤ ਜਾਹੀ, ਤਾਗਾ ਤੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ, ਇਹ ਸੰਸਾ ਮੋਹ ਕੋ ਅਨੰਦਨ ਵਿਆਪੈ, ਮੋਹ ਕੋ ਕੋ ਨਾ ਕਹਿ ਸਮਝਾਇ ਰਹਾਉ, ਜੈ ਬਾਰ ਭਾਂਡ ਪਿੰਡ ਤੈ ਨਾਹੀ, ਮ੍ਰਚਨ ਹਾਰ ਤੈ ਨਾਹੀ, ਜੁੜਨ ਹਾਰ ਉਸਦਾ ਅਤੀਤਾ, ਇਹ ਕਹੀਏ ਕਿ ਸਮਾਹੀ, ਜੋੜੀ ਜੁੜਨ ਤੋੜੀ ਤੂਟੈ, ਜਬ ਲਗ ਹੋਏ ਬਿਨਾਸੀ, ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕੋ ਜਾਸੀ, ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੈ ਦਿਨ ਰਾਤੀ, ਉਹ ਕਾ ਮਰਮ ਉਹੀ ਪਰ ਜਾਣੈ, ਉਤੋਂ ਸਦਾ ਅਵਨਾਸੀ ਗੌੜੀ, ਸੁਰਤ ਸਿਮਰਤ ਦੁਇ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ, ਸੁੰਨ ਗੁਫਾ ਮੈਂ ਆਸਨ ਬੈਸਨ, ਕਲਪ ਬਿਵਰਜਿਤ ਪੰਥਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ ਰਹਾਉ, ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਪਸਮਾ ਧਾਰੀ, ਤਾੜੀ ਲਾਗੀ ਤ੍ਰਿਪਲਟ ਪਲਟੀ ਹੈ, ਛੂਟੇ ਹੋਏ ਪਸਾਰੀ, ਮਨ ਪਵਨ ਦੇ ਤੂੰਬਾ ਕਰੀ ਹੈ, ਜੁਗ ਜੁਗ ਸਾਰ ਦੱਸਾ ਜੀ, ਥਿਰ ਪਈ ਤੰਤੀ ਤਾਂ ਤੂਟਸ ਨਾਹੀ, ਅਣਹਦ ਕਿੰਗਰੀ ਬਾਜੀ, ਸੁਣ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਂ ਕਹੋ ਪੁਨਰ ਪਜਨਨੀ, ਖਿਲ ਗਏ ਬੈਰਾਗੀ ਗੌੜੀ, ਗਾਜ ਨਾਜ ਨਵ ਗਾਜ ਤਾਸ ਗਾਜ, ਇੱਕੀ ਸਪੁਰੀਆ ਇੱਕ ਤਨਾਈ, ਸਾਠ ਸੂਤ ਨਵ ਖੰਡ ਬਹੱਤਰ, ਪਾਠ ਚਲੋ ਅਧਿਕਾਈ, ਗਈ ਬੁਨਾਵਨ ਮਾਹੋ,

ਇਹ ਜੋਗ ਕੇ ਭੋਗ ਦੋਹ ਮਿਲ ਕਾਰਜ ਉਪਜ ਰਾਮ ਨਾਮ ਸੰਜੋਗ। ਲੋਗ ਜਾਣੈ ਇਹ ਗੀਤ ਹੈ ਤੋ ਬ੍ਰਹਮ ਵਿਚਾਰ ਕੇ ਜੋ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕੋਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਗੌੜੀ ਜੇਤੇ ਜਤਨ ਕਰਤ ਤੇ ਡੂਬੇ ਪਵ ਸਾਗਰ ਨਹੀਂ ਤਾਰੂਰੇ। ਕਰਮ ਕਰਤ ਕਰਮ ਧਰਮ ਕਰਤੇ ਬਲ ਸੰਜਮ ਅਹੰ ਬੁੱਧ ਮਨ ਜਾਰੂਰੇ। ਸਾਸ ਗ੍ਰਾਸ ਕੋ ਦਾਤੋ ਠਾਕੁਰ ਸੁਖ ਕੋ ਮਨੋ ਵਿਸਾਰਿਓ ਰੇ। ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲ ਹਾਰਿਓ ਰੇ। ਰਹਾਉ ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹਿ ਵਿਚਾਰਿਓ ਰੇ। ਹੁਣ ਮਤ ਮਾਣ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਾਦਰਸ ਲੈਤ ਬਿਕਾਰਿਓ ਰੇ। ਕਰਮ ਭਾਗ ਸੰਤਨ ਸੰਗਾਂ ਨੇ ਕੁਆਸ਼ਟ ਲੋ ਉਧਾਰਿਓ ਰੇ। ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ। ਕਹੇ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰੂ ਰੇ। ਗੌੜੀ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚੋ ਜਗਦੀਸ਼। ਕਾਮ ਸਵਾਇ ਗਜ ਪਰ ਬਿਰਹੇ ਮਨ ਬੌਰਾ ਰੇ। ਅੰਕ ਸਹੁਸੀਸ ਬਿਖੈ ਬਾਚ ਹਰ ਰਾਜ, ਸਮਝ ਮਨ ਬੌਰਾ ਰੇ। ਨਿਰਭ ਹੋਏ ਨ ਹਰ ਭਜੇ ਮਨ ਬੌਰਾ ਰੇ, ਗਹਿਉ ਨ ਜਾਮ ਜਹਾਜ ਰਹਾਉ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੂਟਣ ਕੋ ਸੰਸਾ ਪਰਿਆ ਮਨ ਬੌਰਾ ਰੇ। ਨਾਚਿਓ ਕਰ ਕਰ ਬਾਰ ਜੋ ਨਲਨੀ ਸੂਟਾ, ਗਹਿਓ ਮਨ ਬੌਰਾ ਰੇ। ਮਾਇਆ ਵਿਵਹਾਰ ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ, ਤਿਉ ਪਲਸਿਓ ਪਲਸਾਰ। ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕਉ ਬਹੁ ਦੇਵ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਗੌੜੀ ਅਗਨ ਨਾ ਦਹੈ ਪਵਨ ਨੀ ਮਗਨਾ, ਤਸਕਰ ਨੇੜ ਨਾ ਅਨੇਰ ਨਾ ਆਵੈ। ਰਾਮ ਨਾਮ ਤਨ ਕਰ ਸੰਚਾਉਣੀ, ਸੋ ਤਨ ਕਤ ਹੀ ਨ ਜਾਵੈ। ਹਮਰਾ ਧਨ ਮਾਧੋ ਗੋਬਿੰਦ ਤਰਣੀ ਤਰ, ਇਹ ਸਾਰ ਧਨ ਕਹੀਐ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਰਾਹਾਉ ਇਸ ਧਨ ਕਾਰਨ ਸਿਵ ਸਨ ਕਾਦਕ, ਖੋਜਤ ਪਏ ਉਦਾਸੀ। ਮਨ ਮੁਕੰਦ ਜੇਬਾ ਨਾਰਾਇਣ, ਪਰਨ ਜਮ ਕੀ ਫਸੀ। ਨਿਜ ਤਨ ਗਿਆਨ ਭਗਤ ਗੁਰਦੀਨੀ, ਤਾ ਸੁਮਤ ਮਨ ਲਾਗਾ। ਜਲਤ ਆਂਬ ਥੰਬ ਮਨ ਧਾਵਤ, ਪਰਮ ਬੰਧਨ ਪਉ ਪਾਗਾ। ਕਹੇ ਕਬੀਰ ਮਦਨ ਕੇ ਮਾਤੇ, ਹਿਰਦੈ ਦੇਖ ਵਿਚਾਰੀ। ਤਾਬ ਤੁਮ ਕਰ ਲਾ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਗੌੜੀ ਜੋ ਕੱਪ ਕੇ ਕਰ ਮੁਸ਼ਟ ਚੰਨਣ ਕੀ, ਲੁਭਦ ਨਾ ਤਿਆਗ ਦਇਓ। ਜੋ ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗ੍ਰਹਿ ਪਰਿਓ। ਭਗਤ ਬਿਨ ਬਿਰਥੇ ਜਨਮ ਗਇਓ, ਸਤ ਸੰਗਤ ਭਗਵਾਨ ਭਜੀ। ਬਿਨ ਕਹੀ ਨਾ ਸਚ ਰਹਿਓ ਰਹਾਉ, ਜੋ ਉਦਿਆਣ ਕੁਸਮ ਪਰ ਭੁੱਲਤ, ਕਿੰਨੇ ਨਾ ਘਰਾਹੋ ਲਇਓ। ਤੈਸੇ ਪ੍ਰਮਤ ਅਨੇਕ ਜੋਨ ਮੈਂ, ਫਿਰ ਫਿਰ ਕਾਲ ਹੈਓ। ਇਹ ਤਨ ਜੋਬਣ ਅਰ ਸੁਤ ਦੁਆਰਾ, ਪੇਖਣ ਕਉ ਜੋ ਦਇਓ। ਤਿੰਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਇਓ। ਔਧ ਅਨਲ ਤਿੰਨ ਤਾਨ ਤਿੰਨ ਕੋ ਮੰਦਰ, ਚੌਂ ਦਿਸ ਠਾਠ ਠਇਓ। ਕਹੇ ਕਬੀਰ ਪੈ ਸਾਗਰ ਤਰਨ ਕਉ, ਮੈਂ ਸਤਿਗੁਰ ਉੱਠ ਲਇਓ। ਗੌੜੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮੈਂ ਨਾ ਹੀ ਕਛ ਆਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੁਰਾ ਰਹਾਉ। ਇਸ ਮਾਟੀ ਮੈਂ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਕਿਨਹੂ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਕਹੇ ਕਬੀਰ ਇੱਕ ਨੀਮ ਉਸਾਰੀ, ਕਿਨ ਮੈਂ ਬਿਨ ਸਜਾਏ ਅਹੰਕਾਰੀ। ਗੌੜੀ ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਪਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਰਹਾਉ ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਨੀ। ਕਹੋ ਕਬੀਰ ਪਾਇ ਸਾਰੰਗ ਪਾਨੀ, ਔਰ ਵਾਰ ਪਾਰ ਸਭ ਏਕੋ ਦਾਨੀ। ਗੌੜੀ ਨੌਵਾਂ ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਜੀਅਰਾ ਹਰ ਕੇ ਗੁਣ ਗਾਉ ਰਾਹਾਉ, ਗਰਭ ਜੋਨ ਮੈਂ ਉਰ ਤਪ ਕਰਤਾ, ਤਉ ਜਠਰ ਅਗਨ ਮਹਿ ਰਹਿਤਾ। ਲਖ ਚੌਰਾਸੀ ਜੁਨ ਪ੍ਰਮਾਯੋ, ਤਵ ਤਵਕੇ ਛੁਟਕੇ ਠੌਰ ਨਾ ਠਾਯੋ। ਕਹੋ ਕਬੀਰ ਭਾਈ ਸਾਰੰਗ ਪਾਨੀ, ਆਵਤ ਦੀਸ ਜਾਤ ਨਾ ਜਾਨੀ। ਗੌੜੀ ਪੂਰਬੀ ਸੁਰਗ ਬਾਸ ਨਾ ਬਾਂਚੀਐ, ਡਰੀਐ ਨਾ ਨਰਕ ਨਿਵਾਸ। ਹੋ ਨਾ ਹੈ ਸੋ ਹੋਈ ਹੈ, ਮਨਹ ਨਾ ਕੀਜੈ ਆਸ। ਰਮਈਆ ਗੁਣ ਗਾਈਐ, ਜਾਤੇ ਪਾਈਐ ਪਰਮ ਨਿਧਾਨ। ਰਹਾਉ ਕਿਆ ਜਾਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ। ਜਬ ਲਗ ਜੋਤ ਨ ਜਾਨੀਐ, ਪਾਉ ਭਗਤ ਭਗਵਾਨ। ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ। ਜੋ ਸੰਪੈ ਤੋਂ ਬਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਕਹਿ ਕਬੀਰ ਆਪ ਜਾਣਿਆ, ਸੰਤਨ ਹਿਰਦੈ ਮਝਾ।

ਮਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਵਸੈ ਮੁਰਾਰ ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਤੈਸੋ ਇਸ ਸੰਸਾਰ ਰਾਮ ਰਸ ਪੀਆ ਰੇ ਰਾਹਾਉ ਜਿਹ ਰਾਸ ਵਿਸਰ ਗਏ ਰਸ ਔਰ ਰਾਹਾਉ ਔਰ ਮੂਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨ ਸਹੈ ਦੁਖ ਕਰ ਰੋਵੈ ਬਲਾਏ ਜਾਂ ਕਿ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਕਹੇ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ ਰਾਗ ਗੌੜੀ ਪੰਥ ਨਿਹਾਰੇ ਕਾਮ ਨੀ ਲੋਚਨ ਪ੍ਰੇਲੇ ਉਸਾਸਾ ਔਰ ਨਾ ਪੀਜੇ ਪਗ ਨਾ ਖਿਸੈ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ ਰਹਾਉ ਕਹੇ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਰਾਗ ਗੌੜੀ ਗਿਆਰਵਾਂ ਆਸ ਪਾਸ ਕਰਨ ਤੁਰਸੀ ਕਾ ਬਿਰਵਾ ਆਜ ਬਨਾਰਸ ਗਾਊ ਰੇ ਉਆ ਕਾ ਸਰੂਪ ਦੇਖ ਵਹੀ ਗੁਵਾਰਨ ਮੋਕੋ ਛੋੜ ਨਾ ਆਓ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਤਰ ਸੋ ਮਿਲੇ ਜੋ ਵੱਡ ਭਾਗੁ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਊ ਰੇ ਜਾਂ ਕਾ ਠਾਕਰ ਤੁਹੀਂ ਸਾਰੰਗ ਧਾਰ ਮੋਹੇ ਕਬੀਰਾ ਨਾਊ ਰੇ ਗੌੜੀ ਪੂਰਬੀ ਬਾਰਵਾਂ ਵਿਪਲ ਵਸਤਰ ਕੇਤੇ ਹੈ ਪੈਰੇ ਕਿਆ ਬਣ ਮਦੇ ਬਾਸਾ ਕਹਾਂ ਪਿਆ ਡਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀਰੇ ਜਾਹੇ ਗਾ ਮੈਂ ਜਾਨਾ ਅਵਗਤ ਸਮਝ ਆਇਆ ਨਾ ਜਦ ਜਦ ਦੇਖੋ ਤੋਰ ਨਾ ਪੇਖੋ ਸੰਗ ਮਾਇਆ ਲਪਟਾ ਨਾ ਰਹਾਓ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜਗ ਸਗਲੋ ਤੰਦਾ ਕਹੇ ਕਬੀਰ ਇੱਕ ਰਾਮ ਨਾਮ ਬਿਨ ਆਹ ਜਗ ਮਾਇਆ ਅੰਧਾ ਗੌੜੀ ਪਾਰਵਾਂ ਮਨ ਦੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪ ਸਤੀ ਕੇ ਸੱਚ ਭਾਂਡੇ ਡਗਮਗ ਛਾ ਡਰੇ ਮਨ ਬੋਰਾ ਅਬ ਤੋ ਜਰੇ ਮਰੇ ਸਿਧ ਪਾਈਏ ਲੀਨੋ ਹਾਸ ਸੰਧੋਰਾ ਰਾਹਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਆ ਜਿਦ ਜਗਤ ਬਿਗੂਤਾ ਕਹੇ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਉੱਚਾ ਗੌੜੀ ਤੇਰਵਾਂ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਜਾ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਬੇਰਾ ਜੋ ਫੂਲ ਜੀ ਹੈ ਨਾਰ ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੈ ਮਾਰ ਗੌੜੀ ਲਖ ਚੌਰਾਸੀ ਜੀ ਜੋਨ ਮੈਂ ਭ੍ਰਮਤ ਨੰਦ ਬਹੁ ਥਾਕੂ ਰੇ ਭਗਤ ਹਿਤ ਅਵਤਾਰ ਲਿਓ ਹੈ ਭਾਗ ਵੱਡੋ ਬਪਰਾ ਕੂਰੇ ਕਾ ਤੁਮ ਜੋ ਕਹਿਤ ਹੋ ਨੰਦ ਸੁਕੋ ਨੰਦਨ ਨੰਦ ਸੋ ਨੰਦਨ ਕਾ ਕੂਰੇ ਤਰਨ ਆਕਾਸ਼ ਦਸੋ ਦਿਸ ਨਾਹੀ ਤਬ ਇਹ ਨੰਦ ਕਹਾਂ ਥੋਰੇ ਰਾਹਾਓ ਸੰਕਟ ਨਹੀਂ ਪਰੇ ਜੋਨ ਨੀ ਆਵੈ ਨਾਮ ਨਿਰੰਜਨ ਜਾ ਕੂਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕਹਿ ਮਾਈ ਨਾ ਬਾਪੂ ਰੇ ਗੌੜੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਰਹਾਓ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਮ ਪਦਾਰਥ ਮਨ ਹੈ ਬਸਾਈਏ ਰਿਦਾ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰਾ ਹਮਰਾ ਜੀਵਨ ਨਿੰਦਕ ਲੋਰਾ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਾਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਮੋਕੋ ਰਾਜਾ ਰਾਮ ਤੂੰ ਐਸਾ ਨਿਰਪਉ ਤਰਨ ਤਰਨ ਰਾਮ ਰਾਜ ਰਹਾਉ ਆਬ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਾਮ ਨਾਹੀ ਅਬ ਹਮ ਤੁਮ ਏਕ ਭਏ ਹੈ ਏਕ ਦੇਖਤ ਮਾਨ ਪਤਿਆਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹੇ ਕਬੀਰ ਬੁੱਧ ਹਾਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖਟਨੇਮ ਕਰ ਕੋਠੜੀ ਬੰਦੀ ਬਸਤ ਅਨੂਪ ਬੀਚ ਪਾਹੀ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾਲ ਲਾਈ ਆਪ ਮਨ ਜਾਗਤ ਰਹੁਰੇ ਪਾਈ ਗਾਫਲ ਹੋਏ ਕਹਿ ਜਨਮ ਗਵਾਇਓ ਚੋਰ ਮੁਸਹਿ ਕਹਿ ਜਾਇ ਰਹਾਓ ਪੰਚ ਪਹਿਰੂਆ ਦਰ ਮੈ ਰਿਤੇ ਤਿਨਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹੋ ਤਉ ਲੈ ਪ੍ਰਗਾਸ ਉਝਾਰਾ ਨਉ ਕਰ ਦੇਖ ਜੋ ਕਾਮਨ ਪੂਲੀ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ ਗੌੜੀ ਮਾਈ ਮੁਹਵਰ ਨਾ ਜਾਣਿਓ ਆਨਾਨਾ ਸਿਰਸਨ ਕਾ ਜਾਸ ਗੁਣ ਗਾਵੈ ਤਾਸ ਵਸੈ ਮੋਰੇ ਪ੍ਰਾਨਾਨਾ ਰਹਾਓ ਹਿਰਦੈ ਪ੍ਰਗਾਸ ਗਿਆਨ ਗੁਰਗੰਮਤ ਗਗਨ ਮੰਡਲ ਮੈਂ ਧਿਆਨਾਨਾ
ਦੁਖੈ ਰੋਗ ਭੈ ਬੰਧਨ ਭਾਗੇ, ਮਨ ਨਿਜ ਕਰ ਸੁਖ ਜਾਨਾਨਾ, ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੈ ਨ ਆਨਾਨਾ, ਜੰਦਨ ਬਾਸ ਭਏ ਮਨ ਬਾਸਨ, ਤਿਆਗ ਕਟਿਓ ਅਭਿਮਾਨਾਨਾ, ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾਨਾ, ਤੇ ਬਡ ਭਾਗ ਬਸਿਓ ਮਨ ਜਾ ਕੇ ਕਰਮ ਪ੍ਰਧਾਨ ਮਥਾਨਾਨਾ, ਕਾਟ ਸਕਤ ਸਿਵ ਸਹਿਜ ਪ੍ਰਗਾਸਿਓ, ਏਕਾ ਏਕ ਸਮਾਨਾਨਾ, ਕਹਿ ਕਬੀਰ ਗੁਰ ਭੇਟ ਮਹਾਂ ਸੁਖ, ਪ੍ਰਮਤ ਰਹੇ ਮਨ ਮਾਨਾਨਾ, ਰਾਗ ਗੌੜੀ ਪੂਰਬੀ ਬਾਵਨ ਅੱਖਰੀ, ਕਬੀਰ ਜੀਓ ਕੀ ਏਕੋ ਓਅੰਕਾਰ, ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਬਾਵਨ ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਚਾਹੇਂਗੇ ਓਏ ਅੱਖਰ ਇਨ ਮੈਂ ਨਾਹੀ, ਜਹਾਂ ਬੋਲ ਤਹ ਅੱਛਰ ਆਵਾ, ਜਹਾਂ ਅਬੋਲ ਤਹ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨ ਕੋਈ, ਅਲਹ ਲਹੋ ਤਾਕੋ ਕਾ ਕਿਆ ਕਹੋ, ਕਹੋ ਤਕੋ ਪੁਕਾਰ, ਬਟਕ ਬੀਜ ਮੈਂ ਰਬ ਰਹਿਓ, ਜਾ ਕੋ ਤੀਨ ਲੋਕ ਵਿਸਤਾਰ, ਅਲ ਰਹੰਤਾ ਭੇਦ ਛੈ, ਕਛ ਕਛ ਪਾਇਓ ਭੇਦ ਉਲਟ ਭੇਦ ਮਨ ਬੇਦਿਓ, ਪਾਇਓ ਭੰਗ ਅਸ਼ੇ ਤੁਰਕ ਤ੍ਰਿਕਤ ਜਾਨੀਆ, ਹਿੰਦੂ ਵੇਦ ਪੁਰਾਣ ਮਨ ਸਮਝਾਵਣ ਕਾਰਨੇ, ਕਛੁਕ ਪੜੀ ਹੈ ਗਿਆਨ ਓਅੰਕਾਰ, ਆਦਮ ਜਨਾ ਲਿਖਿਆ ਮੇਟੈ ਤਾ ਹਿਨ ਮਾਨਾ, ਓਅੰਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ, ਕੱਕਾ ਕਿਰਨ ਕਮਲ ਮੈਂ ਪਾਵਾਂ, ਸਤ ਵਿਕਾਸ ਸੰਪਟ ਨਹੀਂ ਆਵਾਂ, ਅਰਜੇ ਤਹਾਂ ਕੁਸਮ ਰਸ ਪਾਵਾਂ, ਅਕਹਿ ਕਹਾ ਕੈ ਕਾ ਸਮਝਾਵਾਂ, ਕੱਕਾ ਇਹ ਖੋੜ ਮਨ ਆਵਾਂ, ਖੋੜੇ ਛੋੜਨਾ ਦਹ ਦਿਸਤਾਵਾਂ, ਖਿਸਮੈ ਜਾਣ ਖਿਮਾ ਕਰ ਰਹਾ, ਤਉ ਹੋਏ ਨਿਖੋ ਅਖੈ ਪਦ ਲਹਾ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ, ਰਹਿ ਬਿਹੰਗਮ ਕਤਹ ਨ ਜਾਈ, ਅਗਹਿ ਗਹਿ ਗਹਿ ਗਗਨ ਰਹਾਈ, ਗੱਗਾ ਘੜ ਘੜ ਨਿਮਸੈ ਸੋਈ, ਕਾਟ ਫੂਟੇ ਕਟ ਕਬੈ ਨ ਹੋਈ, ਤਾਂ ਕਟ ਮਾਹੇ ਘਟ ਜੋ ਪਾਵਾਂ, ਸੋ ਕਟ ਅਸ਼ਾੜ ਅਵ ਕਟ ਗਤ ਤਹਵਾ, ਗੰਗਾ ਨਿਗ੍ਰਹਿ ਸੰਦੇਹ ਕਰ ਨਿਰਵਾਰੋ ਸੰਦੇਹ, ਨਾਹੀ ਦੇਖ ਨਾ ਭਾਜੀ ਹੈ ਪਰਮ ਸਿਆਨਪ ਇਹ, ਚੱਚਾ ਰਚ ਚਿਤ੍ਰ ਹੈ ਪਾਰੀ, ਤਾ ਚਿਤ੍ਰ ਚੇਤੋ ਚਿਤਕਾਰੀ, ਚਿਤ੍ਰ ਵਿਚਿਤ੍ਰ ਇਹ ਅਵਚੇਰਾ, ਤਾ ਚਿਤ੍ਰ ਚਿਤਰਾਖਿਚ ਤੇਰਾ, ਛੱਛਾ ਇਹ ਛਤਰਪਦ ਪਾਸਾ, ਛੱਕ ਕੇ ਨਾ ਰਹੋ ਛੱਡ ਕੇ ਨਾ ਆਸਾ, ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ, ਤਾਹੇ ਛੱਡ ਕਾ ਤੇ ਆਪ ਬੰਧਾਵਾ, ਜੱਜਾ ਜੋ ਤਨ ਜੀਵਤ ਚਰਾਵਾ, ਚੋਪਨ ਜਾਰ ਜੁਗ ਸੋ ਪਾਵਾ, ਅਸ ਜਾਰ ਪਰ ਜਰ ਜਰ ਜਬਰ ਹੈ, ਤਬ ਜਾਏ ਜੋਤ ਉਜਾਰੋ ਲਹਿ, ਚੱਜਾ ਉਜ ਸੁਰਜ ਨਿਜਾ ਨਾ ਰਹੇ, ਚਜਕ ਨਾਹੀ ਪਰਵਾਨਾ, ਕਾ ਚਕ ਚਕ ਔਰਨ ਸਮਝਾਵਾ, ਚਗਰ ਕੀ ਚਗਰੋ ਹੀ ਪਾਵਾ, ਜਾਂ ਨਿਵਟ ਜੋ ਘੜ ਰਹੇ ਹੋ, ਦੂਰ ਕਹਾਂ ਤਜ ਜਾਏ, ਜਾਂ ਕਾਰਨ ਜਗ ਢੂੰਡਿਓ, ਨੀਰੋ ਪਾ ਨੇਰੋ ਪਾਇਓ ਤਾਹੇ, ਜਟਾ ਵਿਕਟ ਘਾਟ ਘਟ ਮਾਹੀ, ਖੇ ਖੋਲ ਕਪਾਟ ਮਹਿਲ ਖੇ ਨ ਜਾਹੀ, ਦੇਖਿਆ ਟਲ ਟਲ ਕਤ ਨ ਜਾ ਆ ਜਾਵਾ, ਰਹ ਲਪਟ ਘਟ ਪਰ ਚੋ ਪਾਵਾ, ਠੱਠਾ ਹੈ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀ ਆ ਤੀਰਾ, ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਹਿਆ ਸਮਾਈ, ਜੋ ਡਰ ਡਰਾ ਤਾਂ ਫਿਰ ਡਰ ਲੱਗ, ਨੇ ਡਰ ਹੂਆ ਡਰ ਉਰ ਹੋਏ ਭਾਗੈ, ਟੱਡਾ ਟਿੰਗ ਢੂੰਡੇ ਕਤਿਆਨਾ, ਢੂੰਡਤ ਹੀ ਟਹਿ ਗਏ ਪਰਾਨਾ, ਚੜ ਸੁਮੇਰ ਢੂੰਡ ਜਬ ਆਵਾਂ, ਜੇ ਗੜ ਗੜੇ ਸੁਗੜ ਮੈਂ ਪਾਵਾਂ, ਨਾਨਾ ਰਣ ਰੂਤੋ ਨਰ ਨੇ ਹੀ ਕਰ, ਨਾ ਨਿਵੈ ਨਾ ਪੌਣ ਸੰਚਰ, ਧਨ ਜਨਮ ਤਾਹੀ ਕੋ ਗਣਾ, ਮਾਰ ਏਕ ਤਾ ਜਾਏ ਘਨੈ, ਤਤਾ ਤਰ ਤਰਿਓ ਨਹਿ ਜਾਈ, ਤਨ ਤ੍ਰਿਭਵਨ ਮੈਂ ਤਰਿਓ ਸਮਾਈ, ਜੋ ਤ੍ਰਿਭਵਨ ਤਨ ਮਾਹਿ ਸਮਾਵਾ, ਤੋ ਤਤ ਤਤ ਮਿਲਿਆ ਸਚ ਪਾਵਾਂ, ਤਥਾ ਅਥਾ ਥਾ ਨੀ ਪਾਵਾਂ, ਉਹ ਥਾ ਤਿਰ ਨਾ ਰਹਾਵਾ, ਥੋੜੇ ਥਲ ਥਾਨਕ ਆਰੰਭੈ, ਬਿਨ ਹੀ ਥਾ ਬਹਿ ਮੰਦਰ ਥੰਬੈ, ਦੱਦਾ ਦੇਖ ਜੋ ਬਿਨ ਸੁਨਹਾਰਾ, ਜਸ ਦੇਖ ਤਸ ਰਾਖ ਵਿਚਾਰਾ, ਦਸਵੇਂ ਦੁਆਰ ਕੁੰਚੀ ਜਬ ਦੀਜੈ, ਤਉ ਦਯਾਲ ਕੋ ਦਰਸ਼ਨ ਕੀਜੈ, ਤਦਾ ਅਰਧ ਉਰਦ ਨਵੇਰਾ, ਅਰਧ ਉਰਦ ਮੰਝ ਬਸੇਰਾ, ਅਰਧ ਛਾੜ ਉਰਦ ਜੋ ਆਵਾ, ਤਉ ਅਰਧ ਉਰਦ ਮਿਲਿਆ ਸੁਖ ਪਾਵਾ, ਨੰਨਾ ਨਿਸਦ ਨਿਰਖਤ ਜਾਈ, ਨਿਰਖਤ ਨੈਨ ਰਹੇ ਰਤਵਾਈ, ਨਿਰਖਤ ਨਿਰਖ ਜਬ ਜਾਏ ਪਾਵਾਂ, ਲਤਾ ਬਲੇ ਨਿਰਖ ਹੈ ਨਿਰਖ ਮਿਲਾਵਾਂ, ਪਾਪਾ ਅਪਰ ਪਾਰ ਨਹੀਂ ਪਾਵਾਂ, ਪਰਮ ਜਹ ਜੋ ਸਿਉ ਪਰ ਚੋ ਲਾਵਾ, ਪੰਚੋ ਇੰਦਰੀ ਨਿਗ੍ਰਹਿ ਕਰੀ, ਪਾਪ ਉਹਨੂੰ ਦੇ ਨਿਰਵਰਈ, ਫੱਫਾ ਬਿਨ ਫੂਲੋ ਫਲ ਹੋਈ, ਤਾਂ ਫਲ ਲੰਕ ਫੰਕ ਲਖੈ ਜੋ ਕੋਈ, ਦੂਣ ਨ ਪਰਿ ਫੰਕ ਵਿਚਾਰ, ਤਾਂ ਫਲ ਫੰਕ ਸਭੈ ਤਨ ਫਾਰ,
ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨ ਵਿਛੜਨਾ। ਪਾਵਾ ਬੰਦੋ ਹੋਏ ਬੰਦਗੀ ਗਾ ਹੈ, ਬੰਦਕ ਹੋਏ ਬੰਦ ਸੋਧਲਾ ਹੈ। ਬੱਬਾ ਪੀਦੈ ਭੇਦ ਮਿਲਾਵਾ, ਆਪੋ ਭਾਣ ਭਰੋਸੋ ਆਵਾ। ਜੋ ਬਾਹਰ ਸੋ ਪੀਤਰ ਜਾਣਿਆ, ਦਇਆ ਭੇਦ ਭੂਪਤ ਪਹਿਚਾਨਿਆ। ਮੰਮਾ ਮੂਲ ਗਿਆ ਮਨ ਮਾਨ, ਮਰਮੀ ਹੋਏ ਸੋ ਮਨ ਕੋ ਜਾਨ। ਮਤ ਕੋਈ ਮਨ ਮਿਲਤਾ ਬਿਲ ਮਾਵਾ, ਮਗਨ ਭਇਆ ਤੇ ਸੋ ਸੱਚ ਪਾਵਾ। ਮੰਮਾ ਮਨ ਸੋ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸੋ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਇਹ ਮਨ ਲੇ ਜੋ ਉਨ ਮਨ ਰਹਾ, ਤੋ ਤੀਨ ਲੋਕ ਕੀ ਬਾਤਾਂ ਕਹਾ। ਜਈਆ ਜੋ ਤਨ ਜੋ ਜਾਣੈ ਹਉ, ਤੋ ਦੁਰਮਤ ਹਾਨਕਾਰ ਬਾਸ ਕਾਇਆ ਗਾਉ। ਰਣ ਰੁੱਤੋ ਪਾਜਾ ਨਾਹੀ ਸੁਰ ਉਤਾਰ ਨਾਉ। ਰਾਰਾ ਰਸ ਨਰਸ ਕਰ ਜਾਣਿਆ, ਹੋਏ ਨਰਸ ਰਸ ਪਹਿਚਾਨਿਆ। ਇਹ ਰਸ ਛੱਡ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਲੱਲਾ ਐਸੇ ਲਿਵ ਮਨ ਲਾਵੈ, ਅਨੰਤ ਨ ਜਾਏ ਪਰਮ ਸਚ ਪਾਵੈ। ਅਰ ਜਾਓ ਤਹਾਂ ਪ੍ਰੇਮ ਦੇਵ ਲਾਵੈ, ਤਾਉ ਅਲਹ ਲਹ ਲਹਿ ਚਰਨ ਸਮਾਵੈ। ਬੱਬਾ ਬਾਰ ਬਾਰ ਬਿਸਨ ਸੰਹਾਰ, ਬਿਸਨ ਸੰਹਾਰ ਨ ਆਵੈ ਹਾਰ। ਬਾਲ ਬਾਲ ਜੇ ਬਿਸਨ ਤਨਾ ਜਸ ਗਾਵੈ, ਬਿਸਨ ਮਿਲੇ ਸਭ ਹੀ ਸਚ ਪਾਵੈ। ਬਾਬਾ ਬਾਹੀ ਜਾਨੀਏ, ਬਾ ਜਾਣੇ ਇਹ ਹੋਏ। ਇਹ ਅਰ ਉਹ ਜਬ ਮਿਲੈ, ਤਾਂ ਮਿਲਤ ਨ ਜਾਣੈ ਕੋਈ। ਸੱਸਾ ਸੋ ਨੀਕਾ ਕਰ ਸੁਧ, ਘਟ ਪਰਚਾ ਕੀ ਬਾਤ ਨਰਦੋ। ਘਟ ਪਰਚਾ ਜੋ ਉਪਜੈ ਭਾਉ, ਪੂਰਿਆ ਤਹਿ ਤ੍ਰਿਪਵਨ ਰਾਉ। ਖਾ ਖੋਜ ਭਰੈ ਜੋ ਕੋਈ, ਜੋ ਖੋਜੈ ਸੋ ਬੋਰ ਨਾ ਹੋਈ। ਖੋਜ ਬੂਝ ਜੋ ਕਰੇ ਵਿਚਾਰਾ, ਤੋ ਭਵ ਜਲ ਤਰਤ ਨ ਲਾਵੈ ਬਾਰਾ। ਸੱਸਾ ਸੋ ਸਹਿਸੇਜ ਸਵਾਰ, ਸੋਹੀ ਸਹੀ ਸੰਦੇਹ ਨਿਵਾਰ। ਅਲਪ ਸੁਖ ਚਾੜ ਪਰਮ ਸੁਖ ਪਾਵਾ, ਤਬ ਉਹ ਤ੍ਰੀ ਉਹ ਕੰਤ ਕਹਾਵਾ। ਹਾਹਾ ਹੋਤ ਹੋਏ ਨਹੀਂ ਜਾਨਾ, ਹਾਹਾ ਹੋਤ ਹੋਏ ਨਹੀਂ ਜਾਨਾ। ਜਬ ਹੀ ਹੋਏ ਤਬ ਮਨ ਮਾਨਾ, ਹੈ ਤੋ ਸਹੀ ਲਖੈ ਜੋ ਕੋਈ। ਤਬ ਉਹੀ ਉਹ ਇਹ ਨਾ ਹੋਈ, ਲਿਉ ਲਿਉ ਕਰਤ ਫਿਰੇ ਸਭ ਲੋਗ। ਤਾ ਕਾਰਨ ਵਿਆਪੈ ਬਹੁ ਸੋਗ, ਲਕਸ਼ਮੀ ਵਰਸਿਓ ਜਿਉ ਲਿਓ ਜਉ ਲਿਓ ਲਾਵੈ। ਸੋਗ ਮਿਟੈ ਸਭ ਹੀ ਸੁਖ ਪਾਵੈ। ਖਖਾ ਖਿਰਤ ਖਪਤ ਗੈ ਖੇਤੇ, ਖਿਰਤ ਖਪਤ ਅਜੂ ਨਹਿ ਚੇਤੇ। ਅਬ ਜਗ ਜਾਣ ਜਉ ਮਨਾ ਰਹਿ, ਜੇ ਕਾ ਬਿਸ਼ਰਾ ਤਹ ਥਿਰ ਲਹਿ। ਬਾਵਨ ਅੱਖਰ ਜੋਰੇ ਆਣ, ਸਕਿਆ ਨਾ ਅੱਖਰ ਏਕ ਪਛਾਣ। ਸਤ ਕਾ ਸ਼ਬਦ ਕਬੀਰਾ ਕਹਿ, ਪੰਡਿਤ ਹੋਏ ਸਵਨ ਪੈ ਰਹੇ। ਪੰਡਿਤ ਲੋਗੇ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਜਕ ਜੀ ਜੈਸੀ ਬੁੱਧ ਹੋਈ, ਕਹੇ ਕਬੀਰ ਜਾਣੈ ਗਾ ਸੋਈ। ਏਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਥਿੰਤੀ ਕਬੀਰ ਜੀ ਕੀ ਸਲੋਕ। 15 ਥਿੰਤੀ ਸਤਵਾਰ, ਕਹਿ ਕਬੀਰ ਉਰਵਾਰ ਨ ਪਾਰ। ਸਾਧਕ ਸਿੱਧ ਲਖੈ ਜੋ ਭੇਓ, ਆਪੇ ਕਰਤਾ ਆਪੇ ਦਿਓ। ਥਿੰਤੀ ਅਮਾਵਸ ਮੈਂ ਆਸ ਨਿਵਾਰੋ, ਅੰਤਰ ਜਾਮੀ ਰਾਮ ਸਮਾਰੋ। ਜੀਵਤ ਪਾਵੋ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ। ਹਾਰ ਕੀਰਤਨ ਮਹਿ ਅਣਦਿਨ ਜਾਗਾ, ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ। ਘਾਟ ਮੈਂ ਖੇਲਿਆ ਘਾਟ ਅਪਾਰ, ਕਾਲ ਕਲਪਨਾ ਕਦੇ ਨਾ ਖਾਏ। ਆਦ ਪੁਰਖ ਮੈਂ ਰਹੇ ਸਮਾਏ, ਦੁਤੀਆ ਦੋ ਕਰ ਜਾਣਾ ਅੰਗ। ਮਾਇਆ ਬ੍ਰਹਮ ਰਮੈ ਸਭ ਸੰਗ, ਨਾ ਉਹ ਬੜੈ ਨਾ ਘਟਤਾ ਜਾਏ। ਅਕੁਲ ਨਿਰੰਜਨ ਏਕੈ ਭਾਏ, ਤ੍ਰਿਤੀਆ ਤੀਨੇ ਸਮ ਕਰ ਲਿਆਵੈ। ਆਨੰਦ ਮੂਲ ਪਰਮ ਪਦ ਪਾਵੈ, ਸਾਧ ਸੰਗਤ ਉਪਜੈ ਵਿਸਵਾਸ। ਬਾਹਰ ਪੀਤਰ ਸਦਾ ਪ੍ਰਗਾਸ, ਚੌਥੇ ਚੰਚਲ ਮਨ ਕੋ ਗਾਹੋ। ਕਾਮ ਕ੍ਰੋਧ ਸੰਕਬੂ ਨ ਬਾਹੋ, ਜਲ ਥਲ ਮਾਹੇ ਮਾ ਆਪੇ ਆਪ। ਆਪੇ ਜਪੋ ਆਪਣਾ ਜਾਪ, ਪੰਚੈ ਪੰਚ ਤਤ ਵਿਸਥਾਰ। ਕੰਨਿਕ ਕਾਮਣੀ ਜੁਗ ਵਿਵਹਾਰ, ਪ੍ਰੇਮ ਸੁਧਾ ਰਸ ਪੀਵੈ ਖੋਏ। ਜਰਾ ਮਰਨ ਦੁੱਖ ਫੇਰ ਨਾ ਹੋਏ, ਛੱਟ ਖੱਟ ਚੱਕਰ ਛਉ ਦਿਸਤਾਏ। ਬਿਨ ਪਰਚਾ ਨਹੀਂ ਥਿਰਾ ਰਹਾਏ, ਦੁਬਦਾ ਮੇਠ ਖਿਮੈ ਗੈ ਰਾਹੋ। ਕਰਮ ਧਰਮ ਕੀ ਸੂਲ ਨਾ ਸਹੋ, ਸਾਤਾ ਸਤ ਕਰ ਸਾ ਬਾਚਾ ਜਾਣ। ਆਤਮ ਰਾਮ ਲਿਹੋ ਪਰਵਾਨ, ਛੂਟੇ ਸੰਸਾ ਮਿਟ ਜਾਹੇ ਦੁੱਖ। ਸੁਨ ਸਰੋਵਰ ਪਾਵੋ ਸੁਖ, ਅਸ਼ਟਮੀ ਅਸ਼ਟ ਧਾਤ ਕੀ ਕਾਇਆ। ਤਾਮੈ ਕੁਲ ਮਹਾ ਨਿਦਰਾਇਆ, ਗੁਰਗਮ ਗਿਆਨ ਬਤਾਵੈ ਭੇਦ। ਉਲਟਾ ਰਹੇ ਅਭੰਗ ਛੇਦ, ਨੌਵੀਂ ਨਵੇਂ ਦੁਆਰ ਕੋ ਸਾਧ। ਬਹਿਤੀ ਮਨਸਾ ਰੱਖੋ ਬਾਂਧ, ਲੋਹ ਮੋਹ ਸਭ ਬੀਸਰ ਜਾਹੋ। ਜੁਗ ਜੁਗ ਜੀਵੋ ਅਮਰ ਫਲ ਖਾਹੋ, ਦਸਵੀਂ ਦੈਨ ਦਿਸ ਹੋਏ ਆਨੰਦ। ਛੂਟੈ ਪਰਮ ਮਿਲੈ ਗੋਬਿੰਦ,
ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲ ਨਾ ਸ਼ਾ ਨਹੀਂ ਧੂਪ ਇਹ ਕਾਦਸੀ ਏਕ ਦਿਸਤਾਵੈ ਤੋ ਜੋਨੀ ਸੰਕਟ ਬੌਰ ਨਾ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰਹ ਉਗਵੈ ਸੂਰ ਅਹਿਨਸ ਬਾਜੇ ਅਣਹਦ ਤੂਰ ਦੇਖਿਆ ਤਿਹੋ ਲੋਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇਰਾ ਅਗਮ ਬਖਾਣ ਅਰਧ ਉਰਧ ਵਿੱਚ ਸਮ ਪਹਿਚਾਨ ਨੂਚ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ ਚੌਦਸ ਚੌਦਾ ਲੋਕ ਮਝਾਰ ਰੋਮ ਰੋਮੈ ਬਸ ਮੁਰਾਰ ਸਤ ਸੰਤੋਖ ਧਰੁ ਧਿਆਨ ਕਥਨੀ ਕਥੀਐ ਬ੍ਰਹਮ ਗਿਆਨ ਪੁਨਿਉ ਪੂਰਾ ਚੰਦ ਅਕਾਸ ਪਸਰਾ ਕਲਾ ਸਹਿਜ ਪ੍ਰਗਾਸ ਆਦ ਅੰਤ ਮੱਧ ਹੋਇ ਰਹਿਆ ਥੀਰ ਸੁਖ ਸਾਗਰ ਮੈਂ ਰਮੈ ਕਬੀਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗੰਭੀਰ ਸੁ ਹਰਿ ਕਾ ਪਾਵੋ ਰਾਹੋ ਆਦਿਤ ਕਰੇ ਭਗਤ ਆਰਾਮ ਕਾਇਆ ਮੰਦਰ ਮਨ ਸਾਥਾਂਬ ਅਹਿਨਸ ਅਖੰਡ ਸੁਰਹੀ ਜਾਏ ਤੋ ਅਨੰਦ ਬੇਨ ਸਹਿਜ ਮੈਂ ਪਾਏ ਸੋਮਵਾਰ ਸਤ ਸੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖ ਹਰ ਬਾਣੀ ਰੋਕਿਆ ਰਹਿ ਦੁਆਰ ਤੋ ਮਨ ਮਤ ਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਹੀਤ ਪੰਚ ਚੋਰ ਕੀ ਜਾਣਾ ਰੀਤ ਕਰ ਛੋਡੇ ਬਾਹਰ ਜਨ ਜਾਏ ਰਾਤਰ ਖਰਾ ਰਿਸ ਹਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਸਿਰ ਦੇ ਕਮਲ ਮੈਂ ਹਰਿ ਕਾ ਬਾਸ ਗੁਰ ਬਿਲ ਦਿਉ ਏਕ ਸਮ ਧਰਾ ਪਾ ਅਰਧ ਪੰਕ ਲੈ ਸੂਦਾ ਕਰੈ ਬ੍ਰਹਸਪਤ ਬਿਖਿਆ ਦੇਵ ਬਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤੈਂ ਤ੍ਰਿਕੁਟੀ ਮਾਹੇ ਅਹਿਨ ਤਸਕਾ ਸਮਲ ਧੋਵੈ ਨਾਹੇ ਸੋ ਕਿਰ ਸਹਾਰੈ ਸੋ ਇਹ ਬ੍ਰਤ ਚੜ ਅਣਦਿਨ ਆਪ ਆਪ ਸੋ ਲੜਾ ਸੁਰਖੀ ਪੰਚੋ ਰਾਖੈ ਸਭੈ ਤੋ ਦੂਜੀ ਦ੍ਰਿਸ਼ਨ ਪੈਸੇ ਕਬੈ ਥਾਵਰ ਥਿਰ ਕਰ ਰਾਖੈ ਸੋਏ ਜੋਤ ਦੀ ਬੱਟੀ ਘੱਟ ਮੈਂ ਜੋਏ ਬਾਹਰ ਭੀਤਰ ਪਿਆ ਪ੍ਰਗਾਸ ਤਬ ਹੁਆ ਸਗਲ ਕਰਬ ਕਾ ਨਾਸ ਜਬ ਲੈ ਘਟ ਮੈਂ ਦੂਜੀ ਆਨ ਤੋ ਲੋ ਮਹਿਲ ਨਾ ਲੱਭੈ ਜਾਨ ਰਮਤ ਰਾਮ ਸੋ ਲਾਗੂ ਰੰਗ ਕਹਿ ਕਬੀਰ ਤਬ ਨਿਰਮਲ ਆਂਗ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਣ ਤਾਰੀਅਲੇ ਰਾਮ ਕਹਿ ਜਨ ਕਸ ਨਾ ਤਰੇ ਰਹਾਉ ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਵਿਆਧ ਅਜਾਮਲ ਤਾਰੀਅਲੇ ਚਰਨ ਬਦਕ ਜਨ ਤਿਉ ਮੁਕਤ ਪਹੇ ਹਉ ਬਾਲ ਬਾਲ ਜਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨਿਕੋ ਰਾਜ ਦੀਏ ਜਾਪਹੀਨ ਤਾਪਹੀਨ ਕੁਲਹੀਨ ਕ੍ਰਮਹੀਨ ਨਾਮੇ ਕਿ ਸਵਾਮੀ ਤੇ ਉਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਬੰਤੀ ਰਾਮ ਗੁਸਾਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਹਾਓ ਮੇਰੀ ਹਰੋ ਬਿਪਤ ਜਨ ਕਰੋ ਸਫਾਈ ਚਰਨਾ ਛਾਡੋ ਸਰੀਰ ਕਲ ਜਾਈ ਕਹੁ ਰਵਿਦਾਸ ਪਰੋ ਤੇਰੀ ਸਭਾ ਬੇਗ ਬਿਨੋ ਜਾਣ ਕਰ ਨਾ ਬਿਲੰਬਾ ਬੇਗਾਮ ਪੁਰਾ ਸਹਿਰ ਕੋ ਨਾਓ ਦੁਖ ਅੰਦੋਹ ਨਹੀਂ ਤੇ ਠਾਓ ਨਾ ਤਸਵੀ ਸਿਖ ਰਾਜ ਨਮਾਲ ਖੌਫ ਨਾ ਖਤਨ ਤਰਸ ਜਵਾਲ ਅਬ ਮੈਂ ਖੂਬ ਵਤਨ ਗੈ ਪਾਪ ਗੈ ਪਾਈ ਊਹਾਂ ਖੈਰ ਸਦਾ ਮੇਰੇ ਪਹਾਈ ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸਿਮ ਏਕ ਸੋ ਗ ਆਹੀ ਆਬਾ ਦਾਨ ਸਦਾ ਮਸ਼ਹੂਰ ਊਹਾਂ ਗਨੀ ਬਸੈ ਮਾਮੂਰ ਤਿਉਂ ਤਿਉਂ ਸੈਲ ਕਰੈ ਜਿਉਂ ਪਹਵੈ ਮਹਿਰਮ ਮਹਿਲ ਨਾ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੁਮੀਤ ਹਮਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਨ ਰਵਿਦਾਸ ਜੀਓ ਘਾਟ ਆਵ ਘਟ ਡੂਗਰ ਖਨਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਓ ਹਉ ਬਣ ਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਤਨ ਲਾ ਦੇ ਵਿਖਲਾ ਦੀ ਸੰਸਾਰ ਔਰ ਵਾਰ ਭਾਰ ਕੇ ਦਾਨੀਆਂ ਲਿਖ ਲਿਓ ਅਲਪ ਤਾਲ ਵੋ ਜਮ ਡੰਡ ਨਾ ਲੱਗ ਗਈ ਤਜਲੇ ਸਰਬ ਜੰਜਾਲ ਜੈਸਾ ਰੰਗ ਸੁੰਭ ਕਰ ਤੈਸਾ ਸੰਸਾਰ ਮੇਰੇ ਗਰਮਈਏ ਰੰਗ ਮਜੀਟਕਾ ਕਹੁ ਰਵਿਦਾਸ ਚ ਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਝ ਐਸੇ ਮੇਰਾ ਮਨ ਵਿਖੇ ਵਿਮੋਹਿਆ ਕਸ਼ਾਰਾ ਪਾਰਨਾ ਸੂਜ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਾਹੋ ਮਲਣ ਪਈ ਮਤ ਮਦ ਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੂਕਈ ਮੈਂ ਸੁਮਤ ਦਿਉ ਸਮਝਾਏ ਜੋ ਗੀਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਨ ਕਹੁ ਰਵਿਦਾਸ ਚਮਾਰ ਗੌੜੀ ਬੈਰਾਗਨ
एक ओंकार सतगुर प्रसाद सतयुग सत तेता जग सतयुग सत तेता जग्गी द्वापर पूजा चार तीनों जुग तीनों दृढ़े कल केवल नाम आधार पार कैसे पाए बुरे मोह सौ को ना कह समझाए जाते आवागमन बिलाए रहाओ बहु बिद धर्म रूपी है करता दिस सब लोए कवन कर्म ते छूटी है जे सद सब भेद होए ਬਹੁ ਬਿਦ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਏ ਕਵਣ ਕਰਮ ਤੇ ਛੁਟੀਐ ਜੇ ਸਦ ਸਭ ਸਿਧ ਹੋਏ ਕਰਮ ਅਕਰਮ ਵਿਚਾਰੀਐ ਸੰਕਟ ਸੁਨ ਭੇਦ ਪੁਰਾਣ ਸੰਸਾ ਸਦ ਹਿਰਦੈ ਬਸੈ ਭਉ ਕੌਣ ਹਿਰੈ ਅਭਿਮਾਨ ਬਾਹਰ ਉਦਕ ਬਖਾਰੀਐ ਕਟ ਪੀਤਰ ਦੇਖ ਵਿਚਾਰ ਸੁਧ ਕਵਣ ਪਰ ਹੋਏ ਬਹੁ ਸੋਚ ਕੁੰਚਰ ਬਿਦ ਵਿਹਾਰ ਰਾਪਰ ਗਾਸ ਰਜਨੀ ਜਥਾ ਗਨ ਜਾਨ ਸਭ ਸੰਸਾਰ ਪਾਰਸ ਮਨੋ ਤੰਬੋ ਛੁਏ ਕੰਨਿਕ ਹੋਤਨੀ ਬਾਰ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਲਾਟ ਉਨ ਮਨ ਮਨ ਹੀ ਮਨ ਮਿਲਾ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪਰਮ ਬੰਧਨ ਘਾਟ ਬਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਣਕ ਜਤਨ ਲਹਿ ਗ੍ਰਹਿ ਕੀ ਹੈ ਟਾਰੀ ਨਾ ਟਰੈ ਪਰਮ ਫਾਸ ਕਾ ਪ੍ਰੇਮ ਭਗਤ ਨੇ ਉਪਜਾ ਤਾਂ ਤੇ ਰਵਿਦਾਸ ਉਦਾਸ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਸਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਪਾਵਨ ਹਾਰੇ ਕੇਤੇ ਤੇਰੇ ਰਾਗ ਪਤੀ ਸੋ ਕਹੀਆ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਾਵਨ ਪਾਣੀ ਵੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲੇ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧਨੋ ਸਿਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਜੇਤੇ 68 ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਾਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੁ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੁਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਵਰਨਾ ਜਾਣਾ ਤੂੰ ਪਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅੱਖ ਵਖਾਣਾ ਜੋ ਸੇਵੈ ਤੁਧ ਜੀ ਜਾਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਾਣ ਜੁਗ ਮੈਂ ਸੁਖ ਵਾਸੀ ਸੇ ਮੁਕਤ ਪੈ ਜਿਨ ਹਰ ਧਿਆਇਆ ਜੀਓ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵੈ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕੇ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਬ ਤਪਹਿ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ
जन नानक गुण गावा करते के जी, जो सबसे का जानोई एको ओंकार। सतगुर प्रसाद रागा सा महला पहला, चुप दे कर दूजा सुन वड्डा आख सब कोई, के वड वड्डा डीठा हुई कीमत पाए न कह जाए, कहने वाले तेरे समाए। वड्डे मेरे साहिबा गहर गंभीरा गुण गहीरा, कोई न जाना तेरा केता केवल चीरा रहाओ। सब सुरती मिल सुत कमाई, सब कीमत मिल कीमत पाई, ज्ञानी त्यानी गुर गुर हाई, कह न जाई तेरी तिल वड्याई। सब सत सब तप सब चंगे आईया, सिद्धा पुरखा कियां वडे आईया, तुत बिन सिद्धि किन न पाईया, करम मिल नाही ठाकर हाइया, कन वाला क्या बेचारा, सिफती भरे तेरे भंडारा, जिस तू देह तसै क्या चारा, नानक सच सवारन हरा। समहला पहला आखा जीवा बिस्तर मर जाओ, आखन उखा सच नाओ, सच नाम की लागे भूख, तित भूख खाए चलिया दुख, सो क्यों बिस्तर मेरी माए, साचा साहिब साचा नाय रहाओ, साचे नाम की तिल वड्याई, आख थके कीमत नहीं पाई, जे सब मिलके आखन पाहे, वड्डा ना होवे घाट ना जाए, ना ओह मरे ना होवे सोग, देंदा रहे ना चूके भोग, गुण एहो हुर नाही कोए, ना कुहुआ ना कुहुए, जीवड आप तेवड़ तेरी दात, जिन दिन कर कै कीती रात, खसम विसारह ते कम जात, नानक नावै पाज सुनात। आसा महला पहला जे दर मांगत कूक करे, महली खसम सुने, पावै तीरक पावै तके एक वडाई दे, जानो जोत न पूछो जाती, आगै जात ना ही रहो, आप कराए आप करे, आप उलामे चित तरे, जहां तू करन हर करतार, क्या मोहताजी क्या संसार, आप उपाय आपे दे, आपे दुरमत मनह करे, गुर प्रसाद वसै मनाए, दुख अनेरा विचों जाए, साच प्यारा आप करे, अवरी को साच न दे, जे किसे देव खाना, नानक आगे पूछ न ले। आसा महला पहला ताल मदीरे कट के काट, दोलक दुनिया बाजे बाज, नाहरद नाच कलक पाओ, जति सदी कह रखा पाओ, नानक नाम बिटो कुरबान, अंधी दुनिया साहिब जान रहाओ, गुरु पासो फिर चेला खाए, ताम प्रीत वसै कर आए, जेसो वरिया जीवन खान, खसम पछाण सो दिन प्रवान, दर्शन देखे दया न हुए, लय दिते बिन रह न कोए, राज न्याओ करे हाथ होए, कह खुदाए न माने कोए, मानस मूर्त नानक नाम करनी कुत्ता दर फरमान, गुर प्रस्थान जाने मेहमान, ता किस दरगह पावे माणा। समा हला पहला जेता शब्द सुरत तुन देती, जेता रूप काया तेरी, तू आपे रसना आपे बसना, अवर न दूजा कहो माई, साहे मेरा एको है, एको है भाई एको है राहो, आपे मारे आपे छोड़े, आपे ले वैदे, आपे वेखा आपे विकसे, आपे नदर करे जो किश करना, सो कर रहा अवर ना करना जाई, जैसा वरता तै सो कहिया, सब तेरी वड्याई, कल कल वाली माया मद मीठा, मन मत वाला पीवत रहा, आपे रूप करे बोपांति, नानक वपड़ा एव कहा। आसा महला पहला बाजा मत पखावज पाओ, होए आनंद सदा मन चाओ, एहा भगत एहो तपताओ, ए तरंग नाचो रख रह पाओ, पूरे ताल जाने सला, और नचना खुशियां मन माह राहाओ, सत्संतोख बजे दुए ताल, पैरी बाजा सदा निहाल, राग नाद नहीं दूजा पाओ, ए तरंग नाचो रख रह पाओ, पाओ फेरी होवे मन चीत, बहंद्या उठद्या नीता नीत, लेटन लेट जाना तन सुहा, ए तरंग नाचो रख रह पाओ, सिख सिख सभा दीख्या का पाओ, गुरमुख सुनना सच नाओ, नानक आखन बेरा बेर, ए तरंग नाचो रख रह फेर। आसा महला पहला पौन उपाए तरी सब तरती, जल अग्नि का बंद किया, अंधला दसर नूर मुंड कटाया, रावण मार क्या बड्डा पया, क्या उपमा तेरी आखी जाए, तू सर्वे पूर रहा लिवला रहाओ, जी उपाय जुगत हथ कीनी, काली नथ क्या वड्डा पया, क्या तू पुरख जोरू कौन कहिया, सर्ब निरंतर रब रहिया, नाल कुटुंब साथ वरदाता, ब्रह्मा पालन सृष्ट गया, आगे अंत ना पायो ता का, कंस छेद क्या वड्डा पया, रतन उपाए तरे खीर मथिया, होर पखलाए जे असी किया, कह नानक छपे को छपया, एकी एकी वंड दिया। आसा महला पहला कर्म करतूत बेल बिस्तारी, राम नाम फल हुआ, तैस रूपना रेख नाह दवाजे, शब्द निरंजन किया,
ਕਰੇ ਬਖਿਆਣ ਜਾਣ। ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ, ਜਿਨ ਪੀਆ ਸੇ ਮਸਤ ਪਏ ਹੈ। ਝੂਠੇ ਬੰਧਨ ਪਾਹੇ, ਜੋਤੀ ਜੋ ਸਵਾਣੀ ਭੀਤਰ ਦਾ ਛੋਟੇ ਮਾਇਆ ਕੇ ਲਾਹੇ। ਜੋਤ ਸੋ ਰੂਪ ਤੇਰਾ, ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਪਵਨ ਤੇਰੀ ਮਾਇਆ। ਰਰ ਰੂਪ ਨਿਰਾਲਮ ਬੈਠਾ, ਨਦਰ ਕਰੇ ਵੇਚ ਛਾਇਆ। ਬਿਨਾ ਸ਼ਬਦ ਵਜਾਵੈ ਜੋਗੀ ਹੀ ਦਰਸ਼ਨ ਰੂਪ ਅਪਾਰਾ। ਸ਼ਬਦ ਅਨਾਹ ਸੋ ਸੋਰਾਤਾ, ਨਾਨਕ ਕਹਿ ਵਿਚਾਰਾ। ਅਸਮ ਹੱਲਾ ਪਹਿਲਾ, ਮੈਂ ਗੁਣ ਗੱਲਾਂ ਕਹੇ ਸਿਰ ਭਾਰ। ਗੱਲੀ ਗੱਲਾਂ ਸਿਰਜਣਹਾਰ, ਖਾਣਾ ਪੀਣਾ ਹੱਸਣਾ ਬਾ, ਜਬਲ ਰਿਦਨ ਆਵਤ ਜਾ। ਤੋ ਪਰਵਾਹ ਕਹੀ ਕਹਿ ਕੀਜੇ, ਜਨਮ ਜਨਮ ਕਸ਼ਮੀਰੀ ਜੀ ਲੀਜ ਰਹਾਉ। ਮਨ ਕੀ ਮਤ ਮਤਾ ਅਗਲ ਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ। ਕਿਆ ਮਹਿਲਾ ਬੋਲੈ ਗੁਣ ਕੀਚੈ ਅਰਦਾਸ, ਪਾ ਪੁੰਨ ਦੇ ਸਾਖੀ ਪਾਸ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੋਜ ਬਿਨ ਦੂਜਾ ਨਾਹੀ ਕੋਏ। ਜਿਹੇ ਤੂੰ ਮਤ ਦੇ ਤੇਹੀ ਕੋ ਪਾਵੈ, ਸਾਵ ਤੁਦ ਆਪੇ ਭਾਵੈ ਤਵਿਚ ਲਾਵੈ। ਰਗ ਰਤਨ ਭਰੀਆਂ ਪਰਿਵਾਰ, ਤਿਸਵੇ ਭੂਪ ਜੈ ਅੰਮ੍ਰਿਤਸਾਰ। ਨਾਨਕ ਕਰਦੇ ਗਏ ਤਨ ਮਾਲ, ਜੇ ਕੋ ਬੂਝੈ ਉਹ ਵਿਚਾਰ। ਅਸਮਾਂ ਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰਿਆਇਆ। ਤਾਂ ਮਿਲ ਸਖੀਆਂ ਕਾਜ ਰਚਾਇਆ, ਖੇਲ ਦੇਖ ਮਨ ਆਨੰਦ ਭਇਆ। ਸਭ ਵਿਆਹਨ ਆਇਆ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ। ਹਮਰੇ ਘਰ ਆਇਆ ਜਗ ਜੀਵਨ ਪਥਹਾਰ ਰਹਾਉ। ਗੁਰਦੁਆਰਾ ਹਮਰਾ ਵੀ ਆਹੋ ਜੇ ਹੋਆ, ਜਾ ਸਭ ਮਿਲਿਆ ਤਾਂ ਜਾਣਿਆ। ਤੂੰ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਆਪਣਾ ਘਰ ਜਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਸਨ ਤੋਖ ਦਇਆ ਧਰਮ ਹੈ, ਗੁਰਮੁਖ ਬੂਝੇ ਕੋਈ। ਪੰਡਤ ਨਾਨਕ ਸਭਨਾ ਕਾ ਪਰੇ ਕੋ ਸੋਏ, ਜਿਸਨੂੰ ਨਦਰ ਕਰੇ ਸਾਸੋ ਹਗਨ ਹੋਏ। ਅਸਮਾਂ ਹੱਲਾ ਪਹਿਲਾ, ਗ੍ਰਹਿ ਬਣ ਸੰਸਰ ਸਿਸ ਪਾਏ। ਦੁਰਮਤ ਗਾਤ ਭਈ ਕੀਰਤ ਠਾਏ, ਸੱਚ ਪੌੜੀ ਸਾਚੋ ਮੁਖ ਨਾਉ। ਸਤਿਗੁਰ ਸੇਵ ਪਾਏ ਨਿਜ ਥਾਉ, ਮਨ ਚੂਰੇ ਖਟ ਦਰਸਨ ਜਾਣ। ਸਰਬ ਜੋਤ ਪੂਰਨ ਭਗਵਾਨ ਰਹਾਉ, ਅਧਿਕ ਇਤਿਹਾਸ ਭੇਖ ਬਹੁ ਕਰੇ। ਦੁਖ ਵਿਖਿਆ ਸੁਖ ਪਤਨ ਪਰ ਹਰੈ, ਕਾਮ ਕ੍ਰੋਧ ਅੰਤਰ ਤਨ ਹਿਰੈ। ਦੁਬਦਾ ਛੋੜ ਨਾਮ ਨਿਸਤਾਰਾ, ਸਿਫਤ ਸਲਾਹਨ ਸਹਿਜਾਨੰਦ। ਸਖਾ ਸੈਨ ਪ੍ਰੇਮ ਗੋਬਿੰਦ, ਆਪ ਕਰੇ ਆਪੇ ਬਖਸ਼ਿੰਦ। ਤਨ ਮਨ ਹਰ ਪੈ ਬਿਆਗੈ ਜਿੰਦ, ਝੂਠ ਵਿਕਾਰ ਮਹਾਂ ਦੁਖ ਦੇ। ਭੇਖ ਵਰਨ ਦੀਸੈ ਸਭ ਖੇ, ਜੋ ਉਪਜੈ ਸੋ ਆਵਤ ਜਾਏ। ਨਾਨਕ ਅਸਥਿਰ ਨਾਮ ਰਜਾ, ਅਸਮ ਹੱਲਾ ਪਹਿਲਾ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸ ਹੈ ਪਰਮਲ ਰੂਪ। ਉਜਨ ਮੋਤੀ ਚੁਗਾ ਹੰਸ, ਸਰਬ ਕਿਲਾ ਕਲਾ ਜਗਦੀਸੈ ਹੰਸ। ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸ ਰਹਾਉ। ਬਿਰਲਾ ਬੂਝੇ ਪਾਵੈ ਭੇਦ, ਸਾਖਾ ਤੀਨ ਕਹੈ ਨਿਤ ਬੇਦ। ਨਾਦ ਬਿੰਦ ਕੀ ਸੁਰ ਸਮਾਏ, ਸਤਿਗੁਰ ਸੇਵ ਪਰਮ ਪਦ ਪਾਏ। ਮੁਕਤੋ ਰਾਤੋ ਰੰਗ ਰਵੰਤੋ, ਰਾਜਨ ਰਾਜ ਸਦਾ ਬਿਗ ਸੰਤੋ। ਜਿਸ ਤੂੰ ਰਾਖੈ ਕਿਰਪਾ ਤਹਾਰ, ਬੂਢਤ ਪਾਹਣ ਤਰ ਤਾਰ। ਤ੍ਰੇ ਪਵਨ ਮੈਂ ਜੋਤ, ਤ੍ਰੇ ਪਵਨ ਮੈਂ ਜਾਣਿਆ। ਉਲਟ ਪਈ ਕਾਰ ਕਰ ਮੈਂ ਆਨਿਆ, ਅਹਿਨਸ ਭਗਤ ਕਰੇ ਲਵਲਾਏ। ਨਾਨਕ ਤਨਿਕਾ ਲਾਗ ਪਾਏ, ਅਸਮਾਂ ਹੱਲਾ ਪਹਿਲਾ। ਗੁਰਮਤ ਸਾਚੀ ਹੁਜਤ ਦੂਰ, ਬਹੁ ਸਿਆਣਪ ਲਾਗ ਹੈ ਧੂਰ। ਆਹ ਲਾਗੀ ਮਹਿਲ ਮਿੱਠੇ ਸਜਣਾਏ, ਗੁਰਪ੍ਰਸਾਦ ਰਹਿ ਲਵਲਾਏ। ਹੈ ਹਜੂਰ ਹਾਜ਼ਰ ਅਰਦਾਸ, ਦੁਖ ਸੋ ਸਾਚ ਕਰਤੇ ਪ੍ਰਪਾਸ ਰਹਾਉ। ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ। ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਆਵੈ ਮਨ ਤ੍ਰਿਪਤ ਨਾ ਆਵੈ। ਜੋ ਜਨਮ ਸੇ ਰੋਗ ਵਿਆਪੇ, ਹਉ ਮੈਂ ਮਾਇਆ ਦੁਖ ਸੰਤਾਪੇ। ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ। ਚਲ ਤੋ ਮਨ ਰਾਖੋ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ। ਸਾਚਾ ਸ਼ਬਦ ਮੁਕਤਗਤ ਪਾਏ, ਨਾਨਕ ਵਿੱਚੋ ਆਪ ਗਵਾਏ। ਅਸਮਾਂ ਹੱਲਾ ਪਹਿਲਾ, ਜੋ ਤਿਨ ਕੀਆ ਸੋ ਸੱਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਹਿਰਦੈ ਨਾਮ ਨਾਹੀ ਮਨ ਭੰਗ, ਅਣਦਿਨ ਨਾਲ ਪਿਆਰੇ ਸੰਗ। ਹਜਿਉ ਆਪਣੀ ਸਰਖ ਆਪਣੀ ਸਰਨਾਈ, ਗੁਰਪ੍ਰਸਾਦੀ ਹਰਿ ਸਵਾਇਆ। ਨਾਮ ਪਦਾਰਥ ਨਾਉ ਨਿਦ ਪਾਈ ਰਹਾਉ, ਕਰਮ ਧਰਮ ਸਚ ਸਚਾ ਨਾਉ। ਧਕੇ ਸਦਬਲ ਹਾਰੇ ਜਾਉ, ਜੋ ਹਰ ਰਾਤੇ ਸਿ ਜਨ ਪ੍ਰਵਾਨ। ਤਿਨ ਕੀ ਸੰਗਤ ਪਰਮ ਨਿਧਾਨ, ਹਰ ਵਾਰ ਜਿਨ ਪਾਇਆ ਤਨ ਨਾਰੀ। ਹਰਿ ਸਿਉ ਰਾਤੀ ਪਿਆ ਸ਼ਬਦ ਵਿਚਾਰੀ, ਆਪ ਤਰੇ ਸੰਗਤ ਕੁਲ ਤਾਰਾ। ਸਤਿਗੁਰ ਸੇਵ ਤਤ ਵਿਚਾਰਾ, ਅਮਰੀ ਜਾਤ ਪਤ ਸਚ ਨਾਉ। ਕਰਮ ਧਰਮ ਸੰਜਮ ਸਤ ਪਹਾਉ, ਨਾਨਕ ਬਖਸ਼ੇ ਪੂਛ ਨਾ ਹੋਏ। ਦੂਜਾ ਮੇਟੇ ਏਕੋ ਸੋਏ, ਅਸਮਾਂ ਹੱਲਾ ਪਹਿਲਾ। ਇੱਕ ਆਵੇ ਇੱਕ ਜਾਵੇ ਆਈ, ਇੱਕ ਹਰ ਰਾਤੇ ਰਹਿ ਸਮਾਈ।
ਇਕ ਤਰਨ ਗਗਨ ਮੈਂ ਠੌਰ ਨਾ ਪਾਵੈ ਸੇ ਕਰਮਹੀਨ ਹਰ ਨਾਮ ਨਾ ਥਿਆਵੈ ਗੁਰ ਪੂਰੇ ਤੇ ਗਾਤ ਮਿਤ ਪਾਈ ਇਹ ਸੰਸਾਰ ਬੇਖਵਤ ਅਤ ਪਉਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲੈ ਪ੍ਰਮੇਲ ਤਿਨ ਕੋ ਕਾਲ ਨ ਸਾਕੈ ਪੇਲ ਗੁਰਮੁਖ ਨਿਰਮਲ ਰਹਿ ਪਿਆਰੇ ਜੋ ਜਲ ਅੰਬ ਉਪਰ ਕਮਲ ਨਿਰਾਰੇ ਬੁਰਾ ਭਲਾ ਕੋ ਕਿਸ ਨੋ ਕਹੀਐ ਦੀਸੈ ਬ੍ਰਹਮ ਗੁਰਮੁਖ ਸਚ ਲਹੀਐ ਆਕਾਥ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅੜਸੜ ਤੀਰਥ ਮੱਜਨ ਅੜਸੜ ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੈ ਨਾਮ ਵੱਟੇ ਤੁਰ ਭਾਗੈ ਅਸਮਹਲ ਪਹਿਲਾ ਨਿਵਣ ਪਾਇ ਲੱਗੋ ਗੁਰ ਆਪਣੇ ਆਤਮ ਰਾਮ ਨੇ ਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੁੱਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲੱਭੈ ਮਿਟਿਆ ਗਿਆਨ ਹੋਏ ਉਜੀਆ ਰਹਾਉ ਰਵਣੀ ਰਵਾ ਬੰਧਨ ਨਹੀਂ ਟੂਟੈ ਵਿੱਚ ਹਉ ਮੈਂ ਭਰਮ ਨਾ ਜਾਈ ਸਤਿਗੁਰ ਮਿਲੇ ਤਾਂ ਹਉ ਮੈਂ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਉਰਤਾਰੇ ਭਗਤ ਵਸ਼ਲ ਜਗ ਜੀਵਨ ਦਾਤਾ ਮਤਿ ਗੁਰਮਤਿ ਹਰ ਨਿਸਤਾਰੇ ਮਨਸੋ ਜੂਝ ਮਰੈ ਪ੍ਰਭਾਏ ਮਨਸਾ ਮਨੈ ਸਮਾਏ ਨਾਨਕ ਕਿਰਪਾ ਕਰੇ ਜਾਗ ਜੀਵਨ ਸਹਿਜ ਭਾਈ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹਾ ਸੁਣਾਵੈ ਕਿਸ ਕੋ ਕਿਸ ਸਮਝਾਵੈ ਸਮਝ ਰਹਾ ਕਹ ਕਿਸੈ ਪੜਾਵੈ ਪੜ ਪੜ ਪੜ ਗੁਣ ਬੂਜੇ ਸਤਿਗੁਰ ਸੇਵ ਪਦਾਰਥ ਸੰਤੋਖ ਰਹਾ ਐਸਾ ਗੁਰਮਤਿ ਰਮਤ ਸਰੀਰਾ ਹਰ ਪਾਜ ਮੇਰੇ ਮਨ ਗੈਰ ਗੰਭੀਰ ਰਹਾਉ ਅਣਤ ਰੰਗ ਭਗਤ ਰੰਗਾ ਅਣਦਿਨ ਸੂਚੇ ਅਰ ਗੁਣ ਸੰਗਾ ਮਿਥਿਆ ਜਨਮ ਸਾਕ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਧਾ ਪਰ ਪਰਮ ਪਰਤੀ ਹੀਰਾ ਲਾਲ ਰੱਤਾ ਮੇਰਾ ਮਨ ਧੀਰਾ ਕਤਨੀ ਕਹ ਕਹਿ ਸਿੰਭੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿ ਸਮਾਏ ਕਿਸੇ ਮਾਣ ਕਿਸੈ ਅਪਮਾਨ ਟਾਹੇ ਸਾਰੇ ਧਰੇ ਤੇ ਆਣ ਤੋਂ ਇੱਥੇ ਵੱਡਾ ਨਾਹੀ ਕੋਏ ਕਿਸੇ ਵੀ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾ ਰਹਾਓ ਬਾਟ ਨਾ ਪਾਵੋ ਵੀਂਗਾ ਜਾਓ ਦਰਗਾਹ ਬੈਸਰ ਨਾਹੀ ਥਾਓ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਮ ਹੋਵੈ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲਿਖ ਤੇਰਾ ਸਾਸ ਗ੍ਰਾਸ ਅਨਸ ਦੇ ਦੀਪਕ ਦੇ ਭੋਜ ਲੂਬ ਚਿੰਤ ਕਰੇ ਕਹ ਸੁਣੇ ਜੋ ਮਨ ਨਾਉ ਹਉ ਬਲਿਹਾਰਾ ਤਾਂ ਕਹਿ ਜਾਉ ਨਾਨਕ ਏ ਕਹਿ ਅਰਦਾਸ ਜਿਉ ਪਿੰਡ ਸਭ ਤੇਰਾ ਪਾਸ ਜਾ ਤੂੰ ਦੇਹੇ ਜਾਪੀ ਤੇਰਾ ਨਾਉ ਦੁਰਗ ਬਿਸਨੋਵੈ ਥਾਉ ਜਾ ਤੁਧ ਪਾਵੈ ਦੁਰਮਜਾ ਗਿਆਨ ਰਤਨ ਮਨ ਵਸਿਆ ਨਦਰ ਕਰੇ ਤਾਂ ਸਤਿਗੁਰ ਮਿਲਾ ਪ੍ਰਾਣਵਤ ਨਾਨਕ ਭਵ ਜਲ ਤਰਾ ਆਸਾ ਮਹੱਲਾ ਪਹਿਲਾ ਪੰਚਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਪੋ ਬਿਨ ਉਤ ਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਹੂਣਾ ਅੰਧੀ ਕੋਠੀ ਤਿਰ ਨਾਮ ਨਾਹੀ ਕੀ ਵਿਸਰੇ ਦੁੱਖ ਬਹੁਤਾ ਲੱਗ ਦੁੱਖ ਲਾਗੇ ਤੂੰ ਵਿਸਰ ਨਾਹੀ ਰਹਾਓ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਵਾਜੇ ਚਰਨੀ ਚੱਲੇ ਪੁੱਜੀ ਤਾਗ ਬਿਨ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਪੋਏ ਚੋਖੀ ਫਿੰਚਿਤ ਭਾਉ ਕਰੇ ਹੀ ਫਬਣਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈ ਸੇਲੇ ਹੀ ਜੇਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਪਾਣਾ ਤੇਰਾ ਹੋਵੈ ਬਿਨ ਜਨਾਵੈ ਜੀਓ ਰਹਾ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਂ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜਹ ਭਾਵਤ ਰਾਗ ਤੋ ਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਤੋਤੀ ਗਿਆਨ ਜਨੇਵ ਧਿਆਨ ਕੋ ਸੁਪਾਤੀ ਹਰ ਨਾਮਾ ਜਸ ਜਾ ਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਰਾਮ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਵਿਚਾਰ ਰਹਾਉ ਬਾਹਰ ਜਨੇਵ ਜੁਚਰ ਜੋਤ ਨਾਲ ਪਾਹ ਤੋਤੀ ਟਿੱਕਾ ਨਾਮ ਸਮਾਲ ਇੱਥੇ ਉੱਥੇ ਨਿਭਿਹ ਨਾਲ ਬਿਨਾ ਵੈ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਪਾਇਆ ਪ੍ਰਜਾਲੇ ਕੋਈ ਕੋ ਬੰਨਾ ਭਾਲ ਜਿਨੇ ਤਤ ਗਗਨ ਦਸ ਦੁਆਰ ਹਰ ਮੁਖ ਪਾਠ ਪੜੇ ਵਿਚਾਰ ਭੋਜਨ ਭਾਉ ਪਰਮ ਭਉ ਭਾਗੇ ਪਹਿਰੂ ਹੈ ਜਬ ਚੋਰ ਨਾ ਲਾਗੇ ਦਿਲਕ ਲੜ ਜਾਣੇ ਪ੍ਰਵੇਕ ਬੂਝੇ ਬ੍ਰਹਮੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੇ ਨਹੀਂ ਕੀਮਤ ਪਾਏ ਅਸ਼ਟ ਦਸੀ ਜੋ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਅਸਮਾ ਹੱਲਾ ਪਹਿਲਾ
ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ। ਜਿਨ ਸਿਰ ਸਾਜੀ ਤਿੰਨ ਫੁਣ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ। ਸਾਚ ਨਾਮ ਗੁਰੂ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ। ਸੱਚਾ ਅਰਜ ਸੱਚੀ ਅਰਦਾਸ, ਮਹਿਲੀ ਖਸਮ ਸੁਣੇ ਸਵਾਸ। ਸਾਚੇ ਤਖਤ ਬੁਲਾਵੈ ਸੋਏ, ਦੇ ਵਡਿਆਈ ਕਰੇ ਸੋ ਹੋਏ। ਤੇਰਾ ਤਾਣ ਤੁਹੈ ਦੀਵਾਨ, ਗੁਰ ਕਾ ਸ਼ਬਦ ਸਚ ਨਿਸ਼ਾਨ। ਮਨੈ ਹੁਕਮ ਸ ਪ੍ਰਗਟ ਜਾਇ, ਸਚ ਨਿਸ਼ਾਨ ਠਾਕ ਨ ਪਾਇ। ਪੰਡਤ ਪੜੈ ਵਖਾਣਾ ਵੇਦ, ਅੰਤਰ ਵਸਤ ਨਾ ਜਾਣਾ ਭੇਦ। ਗੁਰਬਿਨ ਸੋਜੀ ਕੀ ਬੂਝ ਨਾ ਹੋਏ, ਸਚ ਰਵ ਰਹਿਆ ਪ੍ਰਭ ਸੋਏ। ਕਿਆ ਹੋ ਆਖਾਂ ਆਖ ਵਖਾਣੀ, ਤੂੰ ਆਪੇ ਜਾਣਾ ਸਰਬ ਵਡਾਣੀ। ਨਾਨਕ ਏਕੋ ਦਰਦ ਦੀ ਬਾਂਡ, ਗੁਰਮੁਖ ਸਾਜ ਤਹਾਂ ਗੁਦਰਾਨ। ਅਸਮਹਲ ਪਹਿਲਾ ਕਾਚੀ ਗਾਗਰ ਦੇ ਦੁਖਾਲੀ, ਉਪਜੈ ਬਿਨਸੈ ਦੁਖ ਪਾਈ। ਕਿਹਾ ਜਗ ਇਹ ਜਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨ ਪਾਈ। ਤੁਜ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਜ ਬਿਨ ਅਵਰ ਨਾ ਕੋਈ ਹਰੇ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ ਜਿਸ ਨਦਰ ਕਰੇ ਰਹਾਉ। ਸਾਸ ਬੁਰੀ ਕਰ ਵਾਸ ਨਾ ਦੇਵੈ, ਫਿਰ ਸੁ ਮਿਲ ਨ ਦੇ ਬੁਰੀ। ਸਖੀ ਸਾਜਨੀ ਕਹਿਓ ਚਰਨ ਸਰੇਵੋਂ, ਹਰ ਗੁਰ ਕਿਰਪਾ ਤੇ ਨਦਰ ਧਰੀ। ਆਪ ਵਿਚਾਰ ਮਾਰ ਬਣ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ। ਜਿਉ ਤੂੰ ਰਾਖੈ ਤਿਵ ਹੀ ਰਹਿਣਾ, ਦੁਖ ਸੁਖ ਦੇਵੈ ਕਰਹਿ ਸੋਈ। ਆਸਾ ਮਨਸਾ ਦੋ ਬਿਨਾਸਤ, ਤ੍ਰਿਉ ਗੁਣ ਆਸ ਨਰਸ ਪਈ। ਤੁਰਿਆ ਅਵਸਥਾ ਗੁਰਮੁ ਪਾਈਐ, ਸੰਸਭਾ ਕੀ ਓਟ ਲਹੀ। ਗਿਆਨ ਤੈਨ ਸਗਲੇ ਸਭ ਜਪ ਤਪ, ਜਿਸ ਹਿਰਦੈ ਲਖ ਪੇਵਾ। ਨਾਨਕ ਰਾਮ ਨਾਮ ਮਨ ਰਾਤਾ, ਗੁਰਮਤਿ ਪਾਇ ਸਹਿਜ ਸੇਵਾ। ਸਮਹਲਾ ਪਹਿਲਾ ਪੰਚ ਪਦੇ, ਮੋਹ ਕੁਟੁੰਬ ਮੋਹ ਸਭ ਕਾਰ। ਮੋਹ ਤੁਮ ਤਜੋ ਸਗਲ ਬੇਕਾਰ, ਮੋਹ ਹਰ ਭਰਮ ਤਜੋ ਤੁਮ ਵੀਰ। ਸਚ ਨਾਮ ਰਿਤ ਰਵੈ ਸਰੀਰ ਰਹਾਉ, ਸਚ ਨਾਮ ਜਨ ਨਵ ਨਿਤ ਪਾਇ। ਰੋਵੈ ਭੂਤ ਨ ਕਲਪ ਮਾਈ, ਏਤ ਮੋਹ ਡੂਬਾ ਸੰਸਾਰ। ਗੁਰਮੁਖ ਕੋਈ ਉਤਰੇ ਪਾਰ, ਏਤ ਮੋਹੇ ਫਿਰ ਜੂਨੀ ਪਾਹੇ। ਮੋਹੇ ਲਾਗਾ ਜਾਮ ਪੁਰ ਜਾਹੇ, ਗੁਰ ਦੀਖਿਆ ਲੈ ਜਪ ਤਪ ਕਮਾਹੇ। ਨਾ ਮੋਹ ਟੂਟੇ ਨਾ ਏ ਥਾਂ ਨਾ ਥਾਂ ਪਾਹੇ, ਨਦਰ ਕਰੇ ਤਾਂ ਇਹ ਮੋਹ ਜਾਏ। ਨਾਨਕ ਹਰ ਸੁ ਰਹਿ ਸਮਾਏ। ਆਸਾ ਮਹੱਲਾ ਪਹਿਲਾ, ਆਪ ਕਰੇ ਸੱਚ ਅਲਖ ਅਪਾਰ। ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕਿਛੁ ਹੋਵੈ। ਮਨ ਹਟ ਕੀਚੈ ਅੰਤ ਵਿਗੋਵੈ ਰਹਾਉ। ਮਨਮੁਖੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਪੇਵੋ। ਐਸਾ ਹਮਰਾ ਸਖਾ ਸਹਾਈ, ਹਰ ਗੁਰ ਮਿਲਿਆ ਭਗਤ ਦੇ ਗੁਰ ਹਰ ਮਿਲਿਆ ਭਗਤ ਦਰੜਾਈ। ਸਗਲੀ ਸਉਦੀ ਤੋਟਾ ਆਵਾ, ਨਾਨਕ ਰਾਮ ਨਾਮ ਮਨ ਪਾਵੈ। ਆਸਾ ਮਹੱਲਾ ਪਹਿਲਾ ਚੌਪਦੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਹਾਂ ਪੰਚ ਰਾਸੀ ਤਾਂ ਤੀਰਥ ਵਾਸੀ। ਘੁੰਗਰੂ ਵਾਜੈ ਜੇ ਮਨ ਲਾਗੈ, ਤਾਉ ਜਾਮ ਕਹਾ ਕਰੈ ਮੋਹ ਸਿਉ ਅੱਗ ਰਹਾਉ। ਆਸ ਨਿਰਾਸੀ ਸੌ ਸੰਨਿਆਸੀ, ਜਾਂ ਜਦ ਜੋਗੀ ਤਾਂ ਕਾਇਆ ਭੋਗੀ। ਦਇਆ ਦਿਗੰਬਰ ਦੇ ਵਿਚਾਰੀ, ਆਪ ਮਰੈ ਅਵਰਾ ਨਹਿ ਮਾਰੀ। ਏਕ ਤੂੰ ਹੋਰ ਵੇਸ ਬਹੁਤ ਤੇਰੇ, ਨਾਨਕ ਜਾਣਾ ਚੋਜ ਨਾ ਤੇਰੇ। ਆਸਾ ਮਹੱਲਾ ਪਹਿਲਾ, ਏਕ ਨ ਭਰੀਆ ਗੁਣ ਕਰ ਤੋਬਾ, ਮੇਰਾ ਸਭ ਜਾਗੈ ਹੁਣ ਨਿਸ ਭਰ ਸੋਵਾ। ਇਉਂ ਕਿਉਂ ਕੰਤ ਪਿਆਰੀ ਹੋਵਾਂ, ਸਭ ਜਾਗੈ ਹੁਣ ਨਿਸ ਭਰ ਸੋਵਾ। ਰਾਹਾਉ ਆਸ ਪਿਆਸੀ ਸੇਜੈ ਆਵਾ, ਅਗੈ ਸਹਿ ਪਾਵਾ ਕੇ ਨਾ ਪਾਵਾ। ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿ ਨਾ ਜਾਈ। ਰਾਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗੈਸ ਜੋਬਨ ਧਨ ਪਛਤਾਨੀ। ਅਜਾਗੋ ਦਸ ਪਿਆਸੀ, ਪਹਿਲੇ ਉਦਾਸੀ ਰਹ ਨਰਾਸੀ। ਰਾਹਾਉ ਖੋਮੈ ਖੋਏ ਕਰੇ ਸਿੰਗਾਰ, ਤਉ ਕਾਮਣ ਸਿਜ ਰਵੈ ਪਤਾਰ। ਤਉ ਕਾਮਣ ਕੰਤ ਮਨ ਭਾਵੈ, ਆਪ ਛੋੜ ਵਡਾਈ ਖਸ ਛੋਟ ਵਡਾਈ ਆਪਣੇ ਖਸਮ ਸਮਾਵੈ। ਰਹਾਉ ਆਸਾ ਮਹੱਲਾ ਪਹਿਲਾ, ਪੇਵਕੜ ਤਨ ਖਰੀ ਏ ਆਣੀ। ਤੇ ਸਾਹਿਬ ਕੀ ਹੋਂ ਸਾਰਨਾ, ਮੈਂ ਸਾਰਨਾ ਜਾਣੀ। ਸੋ ਮੇਰਾ ਇੱਕ ਦੂਜਾ ਨੀ ਕੋਈ, ਨਦਰ ਕਰੇ ਮੇਲਾ ਵਾ ਹੋਈ। ਰਹਾਉ ਸੋਹਰੜ ਤਨ ਸਾਚ ਪਛਾਣਿਆ, ਸਹਿ ਸਪਾਹ ਆਪਣਾ ਪਿਰ ਜਾਣਿਆ। ਗੁਰਪ੍ਰਸਾਦੀ ਐਸੀ ਮਤ ਅਵਹੇ, ਤਾਂ ਕਾਮਣ ਕੰਤ ਮਨ ਪਹਾਵੈ। ਕਹੇ ਤੇ ਨਾਨਕ ਪਏ ਭਾਵਕਾ ਕਰੇ ਸਿੰਗਾਰ, ਸਦ ਹੀ ਸੇਜੇ ਰਵਾ ਪਤਾਰ। ਮਸਾ ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹ ਭਰਮ ਭੁਲਾਈ। ਮੇਰੇ ਸਾਹਿਬ ਹਉ ਕੀਤਾ ਤੇਰਾ, ਜਾ ਤੂੰ ਦੇਹ ਜਪੀ ਨਾਉ ਤੇਰਾ। ਰਹਾਉ ਬਹੁਤੇ ਔਗਣ ਕੂਖੇ ਕੋਈ, ਜਾ ਤਿਸ ਭਾਵੈ ਬਖਸ਼ੇ ਸੋਈ।
ਗੁਰ ਪ੍ਰਸਾਦੀ ਦੁਰਮਤ ਖੋਈ, ਜਹ ਦੇਖਾਂ ਤੈ ਰਹੇ ਆਹਾ, ਜਹ ਦੇਖਾਂ ਤੈ ਏਕੋ ਸੋਈ। ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸਚ ਸਮਾਵੈ, ਅਸਮਹਲਾ ਪਹਿਲਾ ਦੋ ਪਦੇ ਤਿਤ ਸਰਵਰੜੈ ਪਈ ਲੈ ਨਿਵਾਸਾ। ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਭਗਨੀ ਚਾਲਾ, ਹਮ ਦੇਖਾ ਤਾਂ ਡੁੱਬੀ ਅਲੇ, ਮਨ ਇਕ ਨਾ ਚਿੱਤ ਸਮੂੜ ਬਣਾ, ਹਰ ਬਿਸਰਤ ਤੇਰੇ ਗੁਣ ਗਿਲੇ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ, ਅਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗ੍ਰੇਖੋ ਬਿਸਨੇਕ, ਜੈ ਕਰ ਕਰ ਤੇ ਕੀਰਤ ਹੋਏ, ਰਾਸ ਹੋ ਕਰ ਰਾਖ ਵਡਾਈ ਤੋਏ ਰਹਾਉ, ਬਿਸਿਓ ਚੱਸਿਆਂ ਘੜੀਆਂ ਪੈਰਾਂ, ਥਿੱਤੀ ਵਾਰੀ ਮਾਹੋ ਭਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਸਾ ਕਰ ਤੀਜਾ ਮਹੱਲਾ ਪਹਿਲਾ, ਲੱਖ ਲਸ਼ਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰ ਸਲਾਮ, ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰੱਖ ਮਾਨ, ਜਾਂ ਪਦ ਲਿਖ ਨਾ ਪਵਾ ਤਾਂ ਸਭ ਨਿਰਾਫਲ ਕਾਮ, ਹਰ ਕੇ ਨਾਮ ਬਿਨਾ ਜਗ ਤੰਧਾ, ਜੇ ਬਹੁਤਾ ਸਮਝ ਆਈਏ ਪੋਲ ਆਪ ਹੀ, ਸੋ ਅੰਧੋ ਅੰਧਾ ਰਹਾਉ। ਲੱਖ ਖੱਟੀਆ ਲੱਖ ਖੱਟੀਆ, ਲੱਖ ਸੰਜੀਐ ਖਾਜੈ, ਲੱਖ ਆਵੈ ਲੱਖ ਜਾਹੇ, ਜਾਂ ਪਦ ਲੇਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਹੇ, ਲੱਖ ਸਾਸਤ ਸਮਝਾਵਨੀ, ਲੱਖ ਪੰਡਿਤ ਪੜ ਪੁਰਾਣ, ਜਾਂ ਪਦ ਲੇਖੇ ਨਾ ਪਵੇ ਤਾਂ ਸਭੇ ਰੁਕੋ ਪ੍ਰਵਾਨ, ਲੱਖ ਸਾਸਤ ਸਮਝਾਵਨੀ, ਲੱਖ ਪੰਡਿਤ ਪੜ ਪੁਰਾਣ, ਜਾਂ ਪਦ ਲੇਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ, ਸਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ, ਐਨ ਸਿਰ ਦੇ ਜੇ ਵਸਾ ਨਾਨਕ ਨਦਰੀ ਪਾਰ, ਅਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖੇ ਆ, ਚੂਕਾ ਜਮ ਸੋ ਮੇਲ, ਲੋਕਾਂ ਮਤ ਕੋ ਫੱਕੜ ਪਾਇ, ਲੱਖ ਮੜਿਆ ਕਰੇ ਇਕੱਠੇ, ਕਰਤੀ ਲੈ ਪਾਹੇ ਰਹਾਉ, ਪਿੰਡ ਪੱਤਲ ਮੇਰੀ ਕੇਰੋ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਅੱਗੇ ਪਾਛੇ, ਇਹ ਮੇਰਾ ਆਧਾਰ, ਗੰਗ ਬਨਾਰਸ ਸਿਵ ਤੁਮਾਰੀ, ਨਵ ਆਤਮ ਰਾਉ, ਸੱਚਾ ਨਾਵਣ ਤਾਂ ਥੀ ਹੈ, ਜਾਂ ਅਹਿੰਸ ਲਾਗੈ ਭਾਉ, ਇਕ ਲੋਕੀ ਹੋਰ ਸ਼ਮ ਸ਼੍ਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ਿਸ਼ ਕਾ, ਕਬਹੁ ਨਿਖੁੱਟ ਸਨਾਹੇ, ਆਸਾ ਕਰ ਚੌਥਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵਤਿਆਂ ਦਰਸ਼ਨ ਕਹਿ ਚਾਈ, ਦੁਖ ਭੋਗ ਤੀਰਥ ਕੀਏ, ਜੋਗੀ ਜੋਗੀ ਜਤੀ ਜੁਗਤ ਮਹਿ ਰਤੇ, ਕਰ ਕਰ ਭਗਵੇ ਭੇਖ ਪਏ, ਤੋ ਕਾਰਨ ਸਾਹਿਬਾ ਰੰਗ ਰਤੇ, ਤੇਰਾ ਨਾਮ ਅਨੇਕਾਂ ਰੂਪ ਅਨੰਤਾ, ਕਹਿ ਨ ਜਾਹੀ ਤੇਰੇ ਗੁਣ ਕੇ ਤੇਰਾ ਹਾਉ, ਦਰ ਕਰ ਮਹਿਲਾ ਹਸਤੀ ਕੋੜੇ, ਛੋੜ ਵਿਲਾਇਤ ਦੇਸ ਗਏ, ਪੀਰ ਪੇ ਕਾਮਰ ਸਾਲਕ ਸਾਧਕ, ਛੋਡੀ ਦੁਨੀਆਂ ਥਾਏ ਪਏ, ਸਾਧ ਸਹਿਜ ਕਰ ਸੁਖ ਰਸ ਕਰ ਸਜੀ ਅਲੇ, ਚਾਹ ਕਾਪੜ ਛੋਡੇ ਚਮੜ ਲੀਏ, ਦੁਖੇ ਦਰਦ ਵੰਦਦਾ ਤੇਰੇ ਨਾਮ ਰੱਤੇ, ਦਰਵੇਸ਼ ਪਏ ਖੱਲੜੀ ਖਪਰੀ ਲੱਕੜੀ ਚਮੜੀ, ਸਿੱਖਾਂ ਸੂਤ ਧੋਤੀ ਕਿੰਨੀ, ਤੂੰ ਸਾਹਿਬ ਹੋ ਸਾਂਗੀ ਤੇਰਾ, ਪ੍ਰਣਵ ਨਾਨਕ ਜਾਤ ਕੈਸੀ, ਤੂੰ ਸਾਹਿਬ ਹੋ ਸਾਂਗੀ ਤੇਰਾ, ਪ੍ਰਣਵ ਨਾਨਕ ਜਾਤ ਕੈਸੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਹਦਾਰ ਜੀ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।